0: and Siding Limited.
1: ਪੰਜਾਬੀ ਰੇਡੀਓ 102.7 FM ਤੇ ਪ੍ਰਸਾਰਿਤ ਹੋਣ ਵਾਲੇ ਪ੍ਰੋਗਰਾਮਾਂ ਤੇ ਜੋ ਵੀ ਵਿਚਾਰ ਪੇਸ਼ ਕੀਤੇ ਜਾਂਦੇ ਨੇ ਉਹ ਉਹਨਾਂ ਵਿਦਵਾਨਾਂ ਦੇ ਆਪਣੇ ਵਿਚਾਰ ਨੇ। ਰੇਡੀਓ ਅਦਾਰਾ 102.7 FM ਇਹਨਾਂ ਦੇ ਨਾਲ ਸਹਿਮਤ ਹੋਵੇ ਇਹ ਲਾਜ਼ਮੀ ਨਹੀਂ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਬਾਣੀ ਵਿਚਾਰ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਵਾਗਤ ਹੈ। ਪੰਜਾਬੀ ਰੇਡੀਓ ਕੈਲਗਰੀ 102.7 FM 'ਤੇ ਇਹ ਪ੍ਰੋਗਰਾਮ ਤੁਹਾਡੀ ਸੇਵਾ ਦੇ ਵਿੱਚ ਹਰ ਹਫ਼ਤੇ 5 ਦਿਨ ਪ੍ਰਸਾਰਿਤ ਹੁੰਦਾ ਹੈ। ਪ੍ਰੋਗਰਾਮ ਦਾ ਪ੍ਰਸਾਰਣ ਸਮਾਂ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਕੈਲਗਰੀ ਸਮੇਂ ਅਨੁਸਾਰ ਸ਼ਾਮ ਦੇ 6 ਵਜੇ ਤੋਂ 8 ਵਜੇ ਤੱਕ ਅਤੇ ਭਾਰਤੀ ਸਮੇਂ ਅਨੁਸਾਰ ਮੰਗਲਵਾਰ ਤੋਂ ਲੈ ਕੇ ਸ਼ਨੀਚਰਵਾਰ ਤੱਕ ਸਵੇਰ ਦੇ 5:30 ਤੋਂ 7:30 ਵਜੇ ਤੱਕ। ਆਓ ਪ੍ਰੋਗਰਾਮ ਦਾ ਆਗਾਜ਼ ਕਰਨ ਤੋਂ ਪਹਿਲਾਂ ਤੁਹਾਡੇ ਨਾਲ ਇੱਕ ਸੂਚਨਾ ਸਾਂਝੀ ਕਰਦੇ ਹਾਂ, ਕਿਉਂਕਿ ਦਰਬਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੈਲਗਰੀ ਵੱਲੋਂ ਸੂਚਨਾ ਹੈ ਕਿ 12 ਅਤੇ 13 ਸਤੰਬਰ ਨੂੰ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਦਾ ਪਹਿਲਾ ਪ੍ਰਕਾਸ਼ ਪੁਰਬ ਬੜੇ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ, ਉੱਥੇ ਹੀ ਗੁਰਦੁਆਰਾ ਸਾਹਿਬ ਦੀ ਇਮਾਰਤ ਅਤੇ ਸਕੂਲ ਦੀ ਇਮਾਰਤ ਦੇ ਸੰਬੰਧ ਦੇ ਵਿੱਚ ਕੁਝ ਹੋਰ ਸਕੂਲ ਦੇ ਨਾਲ ਲਈ ਹੋਈ ਲੈਂਡ ਅਤੇ ਉਸ ਦੇ ਉੱਪਰ ਗੁਰਦੁਆਰਾ ਸਾਹਿਬ ਦੀ ਇਮਾਰਤ ਬਣਾਉਣੀ ਅਤੇ ਹੋਰ ਜਿਹੜੀਆਂ ਸਕੂਲ ਨਾਲ ਜਿੰਨੀਆਂ ਵੀ ਰਿਲੇਟਡ ਐਕਟੀਵਿਟੀਜ਼ ਨੇ, ਸਰਗਰਮੀਆਂ ਨੇ, ਉਹਨਾਂ ਦੇ ਸੰਬੰਧ ਦੇ ਵਿੱਚ ਜਿਹੜੇ ਹੋਰ ਕੁਛ ਨਿਰਮਾਣ ਜਿਹੜਾ ਕੰਸਟਰਕਸ਼ਨ ਦੇ ਕੰਮ ਹੋਣਗੇ, ਗਰਾਊਂਡਸ ਹੋਣਗੇ, ਉਹਨਾਂ ਦੇ ਸੰਬੰਧ ਦੇ ਵਿੱਚ ਮਾਇਆ ਦੇ ਵਾਸਤੇ ਇੱਕ ਰੇਡੀਓ ਥਾਨ ਵੀ ਜਿਹੜਾ ਮੀਡੀਆ ਥਾਨ ਕੀਤਾ ਜਾ ਰਿਹਾ ਹੈ। ਸੋ ਇਸੇ ਸੰਬੰਧ ਦੇ ਵਿੱਚ ਆਪਾਂ ਕੋਸ਼ਿਸ਼ ਕਰਾਂਗੇ ਕਿ ਪ੍ਰਬੰਧਕਾਂ ਦੇ ਨਾਲ ਇੱਕ ਪ੍ਰੋਗਰਾਮ ਵੀ ਇੱਥੇ ਕਰ ਲਈਏ, ਪਰ ਇਸ ਪ੍ਰੋਗਰਾਮ ਦੇ ਵਿੱਚ ਇੱਥੇ ਵੀ ਹਰ ਇੱਕ ਮਾਈ ਭਾਈ ਨੂੰ ਪੁਰਜ਼ੋਰ ਅਪੀਲ ਕੀਤੀ ਜਾਂਦੀ ਹੈ ਕਿ ਆਪਣੀ ਨੇਕ ਕਮਾਈਆਂ ਦੇ ਵਿੱਚੋਂ ਜਥਾ ਸ਼ਕਤ ਜੋ ਵੀ ਤੁਹਾਨੂੰ ਤਿਲ ਫੁੱਲ ਤੁਹਾਡੇ ਤੋਂ ਬਣ ਆਉਂਦਾ ਹੈ ਅਕਾਲ ਪੁਰਖ ਦੀਆਂ ਦਿੱਤੀਆਂ ਦਾਤਾਂ 'ਚੋਂ, ਤੁਸੀਂ ਉੱਥੇ ਭੇਟ ਕਰ ਸਕਦੇ ਹੋ। ਅਤੇ ਆਓ ਪ੍ਰੋਗਰਾਮ ਦਾ ਆਰੰਭ ਕਰਦੇ ਹਾਂ ਇਸ ਅਲਾਹੀ ਸੰਦੇਸ਼ ਦੇ ਨਾਲ।

0: ਇਹ ਹਿੱਸਾ ਤੁਹਾਡੇ ਤੱਕ ਰਿਓ ਬੈਂਕੁਏਟ ਹਾਲ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਵਿਆਹ ਸ਼ਾਦੀ ਦੇ ਪ੍ਰੋਗਰਾਮ, ਬਰਥਡੇ ਪਾਰਟੀ ਜਾਂ ਹੋਰ ਫੰਕਸ਼ਨ ਸੰਬੰਧੀ ਹਾਲ ਬੁੱਕ ਕਰਨ ਦੀ ਜਾਣਕਾਰੀ ਲੈਣ ਲਈ ਤੁਸੀਂ ਰਿਓ ਬੈਂਕੁਏਟ ਹਾਲ ਨੂੰ 403-633-2000 ਯਾਨੀ 403-633-2000 ਤੇ ਸੰਪਰਕ ਕਰ ਸਕਦੇ ਹੋ। ਰਿਓ ਬੈਂਕੁਏਟ ਹਾਲ ਦਾ ਪਤਾ ਹੈ, ਯੂਨਿਟ ਨੰਬਰ 2850, ਹੋਪਵੈਲ ਪਲੇਸ, ਨਾਰਥ ਈਸਟ ਕੈਲਗਰੀ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਾਸਾ ਪਲੇਡੀਅਮ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਫੈਮਿਲੀ ਡਿਨਰ, ਕੇਟਰਿੰਗ, ਸਮਾਲ ਬਰਥਡੇ ਪਾਰਟੀਜ਼ ਅਤੇ ਹੋਰ ਜਾਣਕਾਰੀ ਲਈ ਕਾਲ ਕਰੋ 403-454-0347, 403-454-0347। ਰਾਸਾ ਪਲੇਡੀਅਮ ਦਾ ਪਤਾ ਹੈ 202 17th Avenue, ਸਾਊਥ ਈਸਟ ਕੈਲਗਰੀ, ਨੀਅਰ ਸਟੈਂਪੇਡ ਗਰਾਊਂਡ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ YYC ਹੋਮ ਕੇਅਰ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ ਕਿਸੇ ਵੀ ਉਮਰ ਤੋਂ ਲੈ ਕੇ ਬਜ਼ੁਰਗਾਂ ਤੱਕ ਦੀ ਘਰ ਵਿੱਚ ਰਹਿ ਕੇ ਸੰਭਾਲ ਕਰਦੇ ਨੇ। ਇਹਨਾਂ ਦੇ ਐਕਸਪੀਰੀਅੰਸਡ ਪੰਜਾਬੀ ਕੇਅਰ ਗਿਵਰਸ ਡੇਲੀ ਐਕਟੀਵਿਟੀਜ਼ ਜਿਵੇਂ ਨਵਾਉਣਾ, ਦਵਾਈ ਦੇਣਾ, ਅਪਾਇੰਟਮੈਂਟਸ ਤੇ ਲੈ ਕੇ ਜਾਣਾ ਜਾਂ ਸਫਾਈ ਵਿੱਚ ਮਦਦ ਕਰਦੇ ਨੇ। ਤੁਹਾਨੂੰ ਜੇਬ ਵਿੱਚੋਂ ਕੋਈ ਵੀ ਖਰਚਾ ਨਹੀਂ ਆਏਗਾ, ਇਹ ਸਿੱਧਾ ਸਰਕਾਰ ਨੂੰ ਬਿੱਲ ਕਰਦੇ ਨੇ। ਹੋਰ ਜਾਣਕਾਰੀ ਲਈ ਕਾਲ ਕਰੋ 825-760-0983, 825-760-0983। ਪ੍ਰੋਗਰਾਮ ਦਾ ਇਹ ਹਿੱਸਾ ABM ਕਾਲਜ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ABM ਕਾਲਜ ਵਿੱਚ ਕਿਸੇ ਵੀ ਤਰ੍ਹਾਂ ਦੇ ਹੈਲਥ ਪ੍ਰੋਗਰਾਮਸ, ਬਿਜ਼ਨਸ ਜਾਂ IT ਪ੍ਰੋਗਰਾਮਸ ਦੀ ਜਾਣਕਾਰੀ ਲੈਣ ਲਈ ਕਾਲ ਕਰੋ 403-719-4300, 403-719-4300। ਹੋਰ ਜਾਣਕਾਰੀ ਲਈ ਸਾਡੀ ਵੈਬਸਾਈਟ abmcollege.com ਤੇ ਵਿਜ਼ਿਟ ਕਰੋ।
2: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਦਾ ਫੋਨ ਨੰਬਰ ਨੋਟ ਕਰੋ 403-225-1111, 403-225-1111। ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦਾ ਪਤਾ ਨੋਟ ਕਰੋ, ਯੂਨਿਟ ਨੰਬਰ 144-3630 Avenue, ਨਾਰਥ ਈਸਟ ਕੈਲਗਰੀ।
0: ਪੰਜਾਬੀ ਰੇਡੀਓ 102.7 FM ਤੇ ਪ੍ਰਸਾਰਿਤ ਹੋਣ ਵਾਲੇ ਪ੍ਰੋਗਰਾਮਾਂ ਤੇ ਜੋ ਵੀ ਵਿਚਾਰ ਪੇਸ਼ ਕੀਤੇ ਜਾਂਦੇ ਨੇ ਉਹ ਉਹਨਾਂ ਵਿਦਵਾਨਾਂ ਦੇ ਆਪਣੇ ਵਿਚਾਰ ਨੇ। ਰੇਡੀਓ ਅਦਾਰਾ 102.7 FM ਇਹਨਾਂ ਦੇ ਨਾਲ ਸਹਿਮਤ ਹੋਵੇ ਇਹ ਲਾਜ਼ਮੀ ਨਹੀਂ।

ਰੋਜ਼ ਹੀ ਤੁਹਾਡੇ ਨਾਲ ਵਿਚਾਰਾਂ ਦੀ ਸਾਂਝ ਕਰਦੇ ਹਾਂ ਤੇ ਸਾਂਝ ਦੇ ਵਿੱਚ ਅਕਸਰ ਕੁਛ ਨੌਜਵਾਨ ਬੱਚਿਆਂ ਦਾ ਕਈ ਵਾਰੀ ਕੁਐਸਚਨ ਹੁੰਦੇ ਆ, ਫੋਨ ਤੇ ਗੱਲ ਕਰਦੇ ਆ, ਪਿੰਨ ਪਿੰਨ ਕਨਸੈਪਟਸ ਨੂੰ ਸੰਕਲਪਾਂ ਨੂੰ ਸਮਝਣ ਦਾ ਯਤਨ ਕਰਦੇ ਆ, ਕਿਉਂਕਿ ਗੁਰਬਾਣੀ ਬੇਸ਼ੱਕ ਮਨੋਵਿਗਿਆਨ ਦੀ ਹੀ ਗੱਲ ਕਰਦੀ ਹੈ, ਪਰ ਗੁਰਬਾਣੀ ਦੇ ਹਰ ਇੱਕ ਸੰਕਲਪ ਨੂੰ, ਹਰ ਇੱਕ ਸ਼ਬਦ ਨੂੰ ਕੇਵਲ ਤੇ ਕੇਵਲ ਮਾਡਰਨ ਮਨੋਵਿਗਿਆਨ ਦੇ ਆਧਾਰ ਤੇ ਨਹੀਂ ਦੇਖਿਆ ਜਾ ਸਕਦਾ। ਗੁਰਬਾਣੀ ਇੱਕ ਵਿਅਕਤੀ ਦਾ ਅਧਿਆਤਮਕ, ਸਮਾਜਿਕ, ਨੈਤਿਕ ਜੀਵਨ ਦੇ ਵਿੱਚ ਹਰ ਪਹਿਲੂ ਦੇ ਵਿੱਚ, ਹਰ ਸੰਦਰਭ ਦੇ ਵਿੱਚ ਜਿਹੜਾ ਕਿ ਮਨੁੱਖਤਾ ਦੇ ਨਾਲ ਜੁੜਿਆ ਹੈ, ਮਨੁੱਖਤਾ ਦੇ ਕਰਤੱਵ ਦੇ ਨਾਲ ਜੁੜਿਆ ਹੋਇਆ, ਉਸ ਨੂੰ ਉਸ ਦਾ ਮਾਰਗ ਦਰਸ਼ਨ ਕਰਦੀ ਹੈ ਤੇ ਉਹ ਮਾਰਗ ਦਰਸ਼ਨ ਜਿਹੜਾ ਹੈ ਉਹ ਗੁਰਬਾਣੀ ਦਾ ਪਾਉ ਇੱਕ ਇਨਸਾਨ ਨੂੰ, ਇੱਕ ਜਗਿਆਸੂ ਨੂੰ, ਇੱਕ ਉਸ ਰਾਹੀ ਨੂੰ, ਉਸ ਪਾਂਧੀ ਨੂੰ ਜਿਸਨੇ ਮੰਜ਼ਿਲ ਦੇ ਉੱਪਰ ਪਹੁੰਚਣਾ ਹੈ, ਜਿਸਨੇ ਜੀਵਨ ਦੇ ਲਕਸ਼ ਨੂੰ ਸਮਝਣਾ ਹੈ ਤੇ ਜਿਸਨੇ ਜੀਵਨ ਦੇ ਲਕਸ਼ ਨੂੰ ਪ੍ਰਾਪਤ ਕਰਨਾ ਹੈ। ਕਿਉਂਕਿ ਬਾਣੀ ਚ ਆਉਂਦਾ ਨਾ, ਪ੍ਰਾਣੀ ਤੂੰ ਆਇਆ ਲਾਹਾ ਲੈਣ, ਲੱਗਾ ਕਿੱਤ ਕੁਫੱਕੜੇ ਸਭ ਮੁਕਦੀ ਚੱਲੀ ਰਹਿਣ। ਜਿਹੜਾ ਉਹ ਲਾਹਾ ਲੈਣਾ ਹੈ, ਜਿਸ ਮਨੋਰਥ ਦੇ ਲਈ ਆਇਆ ਹੈ, ਉਸ ਮਨੋਰਥ ਦੀ ਪ੍ਰਾਪਤੀ ਦੇ ਵਾਸਤੇ ਗੁਰਬਾਣੀ ਮਾਰਗਦਰਸ਼ਨ ਕਰਦੀ ਹੈ ਤੇ ਉਹ ਇੱਕ ਮਨੁੱਖ ਨੂੰ ਹਰ ਪਹਿਲੂ ਤੋਂ ਪਰਫੈਕਟ ਬਣਾਉਣ ਦਾ ਇੱਕ ਪਰਫੈਕਟ ਬਣਾਉਣ ਦੇ ਸੰਬੰਧ ਦੇ ਵਿੱਚ ਪੂਰਾ ਦਾ ਪੂਰਾ ਉਸਦਾ ਮਾਰਗਦਰਸ਼ਨ, ਉਸਦਾ ਜੀਵਨ ਨੂੰ ਇੱਕ ਰਾਹ ਦਸੇਰਾ ਬਣ ਕੇ ਗਾਈਡ ਕਰਦੀ ਹੈ। ਆਪਾਂ ਅੱਜ ਵਿਚਾਰਦੇ ਹਾਂ ਆਪਾਂ ਇਹ ਚਾਰ ਸ਼ਬਦ ਜਿਹੜੇ ਬਾਣੀ ਚ ਅਕਸਰ ਆਉਂਦੇ ਆ, ਕਿਉਂਕਿ ਅਕਸਰ ਇਸ ਜੀਵਨ ਨੂੰ, ਸਰੀਰ ਨੂੰ ਤੇ ਸਰੀਰ ਦੇ ਨਾਲ ਜੁੜੀ ਹੋਈ ਆਤਮਾ ਨੂੰ, ਜਿਸ ਨੂੰ ਆਪਾਂ ਕੋਈ ਆਤਮਾ ਕਹਿੰਦਾ ਹੈ, ਕੋਈ ਰੂਹ ਕਹਿੰਦਾ ਹੈ, ਕੋਈ ਕਾਨਸ਼ੀਅਸਨੈਸ ਕਹਿੰਦਾ ਹੈ, ਕਿਉਂਕਿ ਅੱਜ ਕੱਲ੍ਹ ਮਾਡਰਨ ਜ਼ਮਾਨੇ ਦੇ ਵਿੱਚ ਬਹੁਤਾ ਕਰਕੇ ਉਸਨੂੰ ਕਾਨਸ਼ੀਅਸ ਦੇ ਨਾਲ, ਕਾਨਸ਼ੀਅਸ, ਅਨਕਾਨਸ਼ੀਅਸ, ਸਬਕਾਨਸ਼ੀਅਸ ਜਿਹੜੇ ਸਟੇਟ ਆਫ ਮਾਇੰਡਸ ਨੇ ਉਹਨਾਂ ਦੇ ਆਧਾਰ ਤੇ ਜਦੋਂ ਵਿਆਖਿਆ ਕਰਦੇ ਹਾਂ ਤੇ ਗੱਲ ਕੁਛ ਹੋਰ ਲੰਬੀ ਹੋ ਜਾਂਦੀ ਹੈ। ਸੋ ਗੁਰਬਾਣੀ ਦੇ ਸੰਦਰਭ ਦੇ ਵਿੱਚ ਇਹਨਾਂ ਸ਼ਬਦਾਂ ਦੀ ਜਿਹੜੀ

ਨਾਲ ਜੋੜ ਕੇ ਦੇਖਿਆ ਜਾਂਦਾ, ਪਾਉ ਅਕਾਲ ਦੇ ਨਾਲ ਸਤ ਦੇ ਨਾਲ ਜੋੜ ਕੇ ਦੇਖਿਆ ਜਾਂਦਾ ਗੁਰਬਾਣੀ ਵਿੱਚ। ਆਤਮ ਮੈਂ ਰਾਮ, ਰਾਮ ਮੈਂ ਆਤਮ। ਪਾਓ ਆਤਮਾ ਅਤੇ ਰਾਮ ਨੂੰ ਦੋ ਵੱਖਰੀਆਂ ਹਸਤੀਆਂ ਵਾਂਗ ਨਹੀਂ ਦੇਖਣਾ। ਪਰਮਾਤਮਾ ਦੀ ਜੋਤ ਅੰਦਰ ਹੀ ਵਸਦੀ ਹੈ, ਇਹ ਗੁਰਬਾਣੀ ਦਾ ਜਿਹੜਾ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ। ਹੁਣ ਮਨ ਦੀ ਗੱਲ ਆ ਗਈ, ਮਨ ਕੀ ਹੈ? ਸੋਚਾਂ ਇੱਛਾਵਾਂ ਅਤੇ ਭਟਕਣ ਦਾ ਕੇਂਦਰ ਮਨ ਲਗਾਤਾਰ ਇੱਛਾਵਾਂ, ਵਿਚਾਰਾਂ ਅਤੇ ਭਾਵਨਾਵਾਂ ਵੱਲ ਦੌੜਦਾ ਹੈ। ਇਸ ਲਈ ਗੁਰਬਾਣੀ ਮਨ ਨੂੰ ਸਾਧਨ ਉੱਤੇ ਬਹੁਤ ਜ਼ੋਰ ਦਿੰਦੀ ਹੈ। ਮਨ ਜੀਤੈ ਜਗ ਜੀਤ। ਭਾਵ ਮਨ ਨੂੰ, ਇੱਛਾਵਾਂ ਨੂੰ, ਆਕਾਂਕਸ਼ਾਵਾਂ ਨੂੰ ਕਾਬੂ ਕਰ ਲਿਆ ਤਾਂ ਸਾਰੇ ਹਰ ਕਿਸੇ ਸ਼ਹਿਰ ਤੇ ਜਿੱਤ ਪ੍ਰਾਪਤ ਕਰ ਲਿਆ, ਹਰ ਕਿਸੇ ਨੂੰ ਵਸ ਕਰ ਲਿਆ। ਜਿਹੜਾ ਆਪਣੇ ਮਨ ਨੂੰ ਜਿੱਤ ਲੈਂਦਾ ਹੈ ਉਹ ਸੰਸਾਰ ਉੱਤੇ ਜਿੱਤ ਪ੍ਰਾਪਤ ਕਰ ਸਕਦਾ। ਪਰ ਉਹ ਸੰਸਾਰ ਉੱਤੇ ਜਿੱਤ ਪ੍ਰਾਪਤ ਕਰਨ ਦਾ ਮਤਲਬ ਹੈ ਕਿ ਅੰਦਰੂਨੀ ਅਵਸਥਾ ਜਿਹੜੀ ਹੈ ਉਸਨੂੰ ਹਾਸਲ ਕਰ ਲੈਂਦਾ ਹੈ। ਆਪਾਂ ਦੂਜੀ ਗੱਲ ਕੀਤੀ ਸੀ ਬੁੱਧੀ, ਵਿਚਾਰ ਕਰਨ ਅਤੇ ਪਰਖਣ ਦੀ ਸਮਰੱਥਾ, ਵਿਵੇਕ। ਬੁੱਧੀ ਮਨ ਦੀਆਂ ਇੱਛਾਵਾਂ ਨੂੰ ਪਰਖਣ ਅਤੇ ਸਹੀ ਗਲਤ ਨੂੰ ਸਮਝਣ ਵਿੱਚ ਸਹਾਇਕ ਹੁੰਦੀ ਹੈ। ਪਰ ਗੁਰਬਾਣੀ ਇਹ ਵੀ ਦੱਸਦੀ ਹੈ ਕਿ ਸਿਰਫ ਆਪਣੀ ਅਕਲ ਉੱਤੇ ਮਾਣ ਕਰਨਾ ਕਾਫੀ ਨਹੀਂ, ਮਤ ਥੋੜੀ ਸੇਵਕ ਕੀਤਾ, ਭਾਵ ਮਨੁੱਖ ਦੀ ਆਪਣੀ ਸਮਝ ਸੀਮਤ ਹੈ, ਸੱਚੀ ਸੂਝ ਗੁਰੂ ਦੀ ਮਤ ਨਾਲ ਪ੍ਰਾਪਤ ਹੁੰਦੀ ਹੈ। ਹੁਣ ਆਪਾਂ ਗੱਲ ਕਰ ਰਹੇ ਸੀ ਅੱਜ ਦੇ ਸੰਦਰਭ ਵਿੱਚ ਚੇਤਨਾ, ਕਾਨਸ਼ੀਅਸਨੈਸ। ਇਸ ਨੂੰ ਕਈ ਢੰਗ ਨਾਲ ਬਿਆਨ ਕੀਤਾ ਜਾਂਦਾ ਹੈ, ਕਈ ਚੇਤਨਾ ਨੂੰ ਵੀ ਰੂਹ ਆਤਮਾ ਨਾਲ ਸਮਝਦੇ ਨੇ, ਜਾਗਰੂਕਤਾ ਵੀ ਸਮਝਦੇ ਨੇ, ਅਵੇਅਰਨੈਸ, ਸੁਰਤ। ਗੁਰਬਾਣੀ ਦੇ ਵਿੱਚ ਸ਼ਬਦ ਸੁਰਤ ਜਿਹੜਾ ਹੈ ਉਹ ਚੇਤਨਾ ਤੇ ਟੁੱਕਦਾ ਹੈ। ਚੇਤਨਾ ਨੂੰ ਅਸੀਂ ਜਾਣਨ ਅਤੇ ਜਾਣਨ ਦੀ ਅਵਸਥਾ ਵਜੋਂ ਸਮਝ ਸਕਦੇ ਹਾਂ। ਗੁਰਬਾਣੀ ਵਿੱਚ ਇਸ ਨਾਲ ਮਿਲਦਾ ਬਹੁਤ ਮਹੱਤਵਪੂਰਨ ਸ਼ਬਦ ਸੁਰਤ ਹੈ, ਜਿਹੜਾ ਮੈਂ ਹੁਣ ਜ਼ਿਕਰ ਕਰ ਰਿਹਾ ਸੀ। ਸੁਰਤ ਸ਼ਬਦ ਰਤੀਆਂ, ਸੁਰਤ ਸ਼ਬਦ ਰਤੀਆਂ ਮਨ ਮਾਨਿਆ। ਭਾਵ ਜਦੋਂ ਸੁਰਤ ਸ਼ਬਦ ਵਿੱਚ ਰੰਗੀ ਜਾਂਦੀ ਹੈ ਤਾਂ ਮਨ ਵੀ ਉਸ ਸੱਚ ਨੂੰ ਸਵੀਕਾਰ ਕਰ ਲੈਂਦਾ ਹੈ। ਇੱਕ ਸੌਖੀ ਤਸਵੀਰ, ਯਾਨੀ ਕਿ ਜਿਹੜੀ ਇਸ ਨੂੰ ਸਮਝੀਏ, ਇੱਕ ਸੌਖੀ ਯਾਨੀ ਕਿ ਉਦਾਹਰਣਾ, ਆਤਮਾ ਅੰਦਰਲੀ ਜੋਤ, ਜੀਵ ਸਰੂਪ ਚੇਤਨਾ ਸੁਰਤ ਉਸ ਜੋਤ ਦੀ ਜਾਗਰੂਕਤਾ, ਮਨ ਵਿਚਾਰਾਂ ਇੱਛਾਵਾਂ ਅਤੇ ਭਾਵਨਾਵਾਂ ਦਾ ਪ੍ਰਭਾਵ, ਬੁੱਧੀ ਵਿਚਾਰਾਂ ਨੂੰ ਪਰਖਣ ਅਤੇ ਫੈਸਲਾ ਕਰਨ ਦੀ ਸਮਰੱਥਾ ਹੈ। ਗੁਰਬਾਣੀ ਦਾ ਰਸਤਾ ਇਹ ਹੈ ਕਿ ਮਨ ਅਤੇ ਬੁੱਧੀ ਨੂੰ ਗੁਰੂ ਦੇ ਸ਼ਬਦ ਨਾਲ ਜੋੜ, ਸੁਰਤ ਨੂੰ ਜਗਾਇਆ ਜਾਵੇ ਤਾਂ ਮਨੁੱਖ ਆਪਣੇ ਅਸਲ ਸਰੂਪ ਅਤੇ ਪਰਮਾਤਮਾ ਦੀ ਹਾਜ਼ਰੀ ਨੂੰ ਪਛਾਣੇ। ਸਭ ਤੋਂ ਡੂੰਘੀ ਗੱਲ ਇਹ ਹੈ ਕਿ ਗੁਰਬਾਣੀ ਦੇ ਅਨੁਸਾਰ ਆਤਮਾ ਕੋਈ ਅਲੱਗ ਵਸਤ ਨਹੀਂ, ਚੀਜ਼ ਨਹੀਂ, ਜਿਸ ਨੂੰ ਅਸੀਂ ਬਾਹਰੋਂ ਲੱਭਣਾ ਹੈ, ਅੰਦਰਲੀ ਜੋਤ ਨੂੰ ਪਛਾਣਨਾ ਹੈ। ਅਸਲ ਆਤਮਕ ਜਾਗਿਰਤੀ ਹੈ। ਰੂਹ ਅਤੇ ਆਤਮਾ ਵਿੱਚ ਫਰਕ ਹੈ ਤੇ ਫਰਕ ਨਹੀਂ ਵੀ, ਕਿਉਂਕਿ ਰੂਹ ਜਿਹੜਾ ਹੈ ਇਹ ਬੇਸਿਕਲੀ ਪੱਛਮੀ

0: स्पिरिट, सोल, पश्चिमी सभ्यतावां दा, शामी धर्मां दा, खास तौर ते उर्दू फारसी दा शब्द है, ते आत्मा विच, इसे करके एदे विच फर्क भी समझा जा सकता है। पर ये फर्क जिहड़ा है इस तथ्य ते आधारित निर्धारित होंदा है कि असीं आम पंजाबी दर्शन जां गुरबाणी दे संदर्भ विच गल कर रहे हां। सौखे शब्दां विच रू आम बोलचाल विच मनुख दे अंदरले जीवन तत् दा जीव भाव है। भाव इसे लिए वरत्या जाता है, जिवें रूह नूं सुकून मिलिया, आत्मक तृप्ति हो गई, आत्म दर्शक अर्थ विच उस अंदरले तत् लई वरत्या जाता है जो शरीर अते मन तों परे मनिया जाता है। पर गुरबाणी दे संदर्भ विच गल होर डूंगी है, उत्थे आत्मा नूं सिर्फ एक वक्री व्यक्तिगत हस्ती मान के नहीं समझना चाहिए। गुरबाणी मनुख नूं अपने अंदर वसदे उस अकाल पुरख की जोत नाल जोड़ के वेखती है। इसलिए एक सौखी तुलना शरीर मन बुद्धि अते आत्मक चेतना है, परमात्मा की जोत है। रूह शब्द अक्सर इस अंदरले जीव का आत्मक पक्ष लई वरत्या जाता है, जिसका मैं पहला जिक्र किया है। जे असी चाहिए तो अंदरले पदर से रूह आत्मा जीव आत्मा मन अते चेतना गुरबाणी अनुसार ये पंजे ही की हन अते आपस में किवें वक्त हन, बहुता सौखी उदाहरणा नाल समझा समझ सकते हैं। जिमें इस नूं गुरबाणी की दृष्टि नाल समझना समझ लई पहला एक गल याद रखनी जरूरी है, रूह अते जीवात्मा वर्गे शब्द गुरबाणी विच हर थां इको तकनीकी अर्थ विच नहीं वरते जाते। इसलिए मैं एक उदाहरण देख के समझने की कोशिश करांगा। जिवें आपां इस तरह कह सकते हैं कि जिवें रूह अंदरला जीवन तत्व, रूह ज्यादातर पंजाबी इस्लामी फारसी परंपरा का शब्द है। आम तौर पर इसका भाव है मनुख का अंदरला जीवन या आत्मक तत्व। इस करके आम बोलचाल में रूह अते आत्मा कई बार इको अर्थां विच वरते जाते हैं। आत्मा अपने असल स्वरूप वाल इशारा करती है। गुरबाणी विच आत्मक विचार का केंद्र, गुरबाणी विच आत्मक विचार का केंद्र है कि मनुख अपने आप नूं सिर्फ शरीर अते मन ना समझे, सगों अपने असल आत्मक स्वरूप नूं पछाणे। मन तू जोत स्वरूप है, अपना मूल पछाण। गल हुण ते मन दी आ गई। कई बारी मन और आत्मा नूं भी असीं इको तरह के मीनिंग्स के लेंगे। इतने जो मन है तो जो स्वरूप जो है यह आत्म नाल ही जुड़िया होया है, पर आत्म परमात्मा, आत्म शब्द जड़ा है आपे तो। इसे करके बाणी चाहता आत्म जिणै सगल वसता के जा का सतगुर पूरा। आत्म जन्म द्वारा कहना एक यानी कि ਉਹ ਵਿਅਕਤੀ ਜਾਂ ਕੋ ਹਰ ਰੰਗ ਲਾਗੋ ਇਸ ਜੁਗ ਮੇਂ, ਜਿਹੜਾ ਉਸ ਕਾਲ ਪੁਰਖ ਦੇ ਰੰਗ ਚ ਰੰਗਿਆ ਗਿਆ, ਜਿਹੜਾ ਨਾਮ ਦੇ ਨੂੰ ਸਮਰਪਿਤ ਤੇ ਜਿਸਨੇ ਮਨ ਤੇ ਕਾਬੂ ਕਰ ਲਿਆ, ਸੋ ਕਹੀਏ ਥੈਸੂਰਾ ਉਸੇ ਨੂੰ ਸੂਰਮਾ ਕਿਹਾ, ਕਿਉਂਕਿ ਮਨ ਜਿਹੜਾ ਵਿਕਾਰਾਂ ਦੇ ਤਹਿਤ ਹੈ ਉਸਨੂੰ ਕਾਬੂ ਕਰਨਾ ਸੌਖਾ ਕੰਮ ਨਹੀਂ ਹੁੰਦਾ। ਪਰ ਇਹ ਸਾਰਾ ਕੁਛ ਜਿਸ ਨੂੰ ਪੂਰੇ ਸਤਿਗੁਰੂ ਨਾਲ ਮਿਲਾਪ ਹੋ ਗਿਆ, ਉਸ ਦੇ ਆਧਾਰ ਤੇ ਹੀ ਉਹ ਆਤਮ ਨੂੰ ਜਿਣ ਸਕਦਾ ਹੈ, ਮਨ ਨੂੰ ਜਿੱਤ ਸਕਦਾ ਹੈ। ਮਨ ਜੀਤੇ ਜਗ ਜੀਤ। ਇਸੇ ਕਰਕੇ ਨਾ ਮਨ ਤੂੰ ਜੋ ਸਰੂਪ ਹੈ ਆਪਣ ਮੂਲ ਹੈ, ਮਨ ਤੂੰ ਆਤਮ ਸਰੂਪ ਹੈ, ਮਨ ਨੂੰ ਆਤਮਾ ਨਾਲ ਕਹਿ ਕੇ ਤੇ ਆਪਣੇ ਮੂਲ ਨੂੰ, ਆਪਣੀ ਅਸਲੀਅਤ ਨੂੰ, ਆਪਣੀ ਹੋਂਦ ਨੂੰ ਪਹਿਚਾਣ। ਇੱਕ ਬਹੁਤ ਡੂੰਘਾ ਫਲਸਫਾ ਹੈ। ਆਤਮ ਯਾਨੀ ਕਿ ਇੱਥੇ ਆਤਮਿਕ ਪਛਾਣ ਵਾਸਤੇ ਆਪਣੇ ਮੂਲ ਨੂੰ ਪਛਾਣਨਾ ਜ਼ਰੂਰੀ ਹੈ। ਤੇ ਬਾਣੀ ਚ ਇੱਕ ਹੋਰ ਥਾਂ ਤੇ ਜੀਵ ਆਤਮਾ ਵੀ ਆਏ, ਭਾਵ ਨੇ ਮੈਂ ਜੀਵ ਹਾਂ ਵਾਲੀ ਅਵਸਥਾ ਹੈ। ਜੀਵ ਆਤਮਾ ਨੂੰ ਸੌਖੇ ਤਰੀਕੇ ਨਾਲ ਇਉਂ ਸਮਝ ਸਕਦੇ ਹਾਂ, ਪਰਮਾਤਮਾ ਦੀ ਜੋਤ ਨਾਲ ਸੰਬੰਧਿਤ ਜੀਵ ਜੋ ਆਪਣੇ ਆਪ ਨੂੰ ਇੱਕ ਵੱਖਰਾ ਮੈਂ ਸਮਝ ਰਿਹਾ ਹੈ, ਡਿਊਲ ਆਈਡੈਂਟੀ ਹੋ ਜਾਂਦੀ ਹੈ। ਇੱਥੇ ਹਉਮੈ ਮਹੱਤਵਪੂਰਨ ਹੋਇਆ ਹੈ। ਜਦੋਂ ਮਨੁੱਖ ਕਹਿੰਦਾ ਹੈ ਮੈਂ ਕਰਦਾ ਹਾਂ, ਮੈਂ ਜਾਣਦਾ ਹਾਂ, ਮੈਂ ਵੱਖਰਾ ਹੋਇਆ, ਤਾਂ ਆਪਣੀ ਅਸਲ ਏਕਤਾ ਨੂੰ ਭੁੱਲ ਕੇ ਮੈਂ ਦੀ ਪਛਾਣ ਵਿੱਚ ਫਸ ਜਾਂਦਾ ਹੈ। ਇਹੀ ਜਿਸ ਨੂੰ ਨਾ ਮਨ ਕਾ ਮਾਰਨ ਕਾਰਨ ਜਿਸ ਨੂੰ ਸਵਾਰਨ ਦੀ ਗੱਲ ਹੈ, ਕਿਉਂਕਿ ਗੁਰਬਾਣੀ ਦਾ ਮਾਰਗ ਇਸ ਮੈਂ ਨੂੰ ਮਿਟਾ ਕੇ ਆਪਣੇ ਮੂਲ ਨਾਲ ਮਿਲਾਪ ਵੱਲ ਲੈ ਜਾਂਦਾ ਹੈ। ਮਨ ਜੋ ਵਿਚਾਰਾਂ ਅਤੇ ਇੱਛਾਵਾਂ ਦਾ ਕੇਂਦਰ ਹੈ, ਮਨ ਨੂੰ ਅਸੀਂ ਅੰਦਰਲੀ ਸਰੀਰ ਸਕਰੀਨ ਵਾਂਗ ਸਮਝਦੇ ਹਾਂ। ਇਸ ਉੱਤੇ ਲਗਾਤਾਰ ਚੱਲਦਾ, ਜਿਸ ਤਰ੍ਹਾਂ ਕਿ ਚੱਲਦਾ ਚੇਤਨ ਦਾ ਪ੍ਰਵਾਹ ਇਹਦਾ ਜਿਹੜਾ ਚੱਲਦਾ ਰਹਿੰਦਾ, ਪਰ ਤਨ ਪਰ ਤਨ ਪਰਤੀ ਨਿੰਦਾ ਪਰ ਉਪਵਾਦ ਨਾ ਛੂਟੇ, ਆਵਾਗਮਨ ਹੋਤ ਹੈ ਫੁਨ ਫੁਨ ਇਹ ਪ੍ਰਸੰਗ ਨਾ ਛੁੱਟੇ, ਜਿਸ ਨੂੰ ਆਵਾਗਮਨ ਦੇ ਵਿੱਚ ਵੀ ਇੱਥੇ ਇਸੇ ਹੀ ਜੀਵਨ ਦੇ ਵਿੱਚ ਆਵਾਗਮਨ ਵਾਲੀ ਅਵਸਥਾ ਹੈ, ਵਿਚਾਰ ਇੱਛਾ ਡਰ ਪਿਆਰ ਗੁੱਸਾ ਯਾਦ ਕਲਪਨਾ ਸੁੱਖ ਦੁੱਖ। ਇਸੇ ਕਰਕੇ ਗੁਰਬਾਣੀ ਵਾਰ ਵਾਰ ਮਨ ਨੂੰ ਸੰਭਾਲਣ ਅਤੇ ਉਸ ਨੂੰ ਸੱਚ ਨਾਲ ਜੋੜਨ ਦੀ ਪ੍ਰੇਰਣਾ ਦਿੰਦੀ ਹੈ। ਚੇਤਨਾ ਜਾਣਨ ਅਤੇ ਅਨੁਭਵ ਕਰਨ ਦੀ ਸਮਰੱਥਾ, ਚੇਤਨਾ ਦਾ ਭਾਵ ਹੈ ਜਾਗਰੂਕਤਾ ਹੋਸ਼ ਅਵੇਅਰਨੈਸ। ਹੁਣ ਕਈ ਵਾਰੀ ਆਮ ਤੌਰ ਤੇ ਚੇਤਨਾ ਨੂੰ ਅਸੀਂ ਕਾਨਸ਼ੀਅਸਨੈਸ, ਪਰ ਜਿੱਥੇ ਜਾਗਰੂਕਤਾ ਦੀ ਗੱਲ ਆ ਗਈ, ਇਹ ਇੱਕ ਵੱਖਰਾ ਯਾਨੀ ਕਿ ਹੋਸ਼ ਜਿਹੜੀ ਚੀਜ਼ ਨੂੰ ਸਮਝ ਰਹੇ ਹਾਂ, ਜਿਹੜੀ ਜਿਸ ਦਾ ਸਾਨੂੰ ਗਿਆਨ ਹੈ, ਉਸ ਤਰ੍ਹਾਂ ਦਾ ਗਿਆਨ ਨਹੀਂ ਕਿ ਅਸੀਂ ਗਿਆਨੀ ਹੋ ਗਏ, ਪਰ ਜਿਹੜੀ ਸਾਡੀ ਜਾਣਕਾਰੀ ਚ ਉਹ ਅਵੇਅਰਨੈਸ ਹੈ, ਜਾਗਰੂਕਤਾ ਹੈ। ਉਸ ਤਰ੍ਹਾਂ ਚੇਤਨਾ ਜਿਹੜੀ ਹੈ ਉਹ ਕਾਨਸ਼ੀਅਸਨੈਸ ਹੈ ਮਾਨਸਿਕ ਲੈਵਲ ਤੇ। ਉਦਾਹਰਣਾ ਹੈ ਕਿ ਸਾਨੂੰ ਗੁੱਸਾ ਆਇਆ, ਮਨ ਵਿੱਚ ਗੁੱਸੇ ਦੇ ਵਿਚਾਰ ਆਏ, ਸਰੀਰ ਵਿੱਚ ਧੜਕਣ ਤੇਜ਼ ਹੋਈ, ਚੇਤਨਾ ਨੇ ਉਸ ਗੁੱਸੇ ਨੂੰ ਜਾਣਿਆ ਸਮਝਿਆ ਮੈਨੂੰ ਗੁੱਸਾ ਆ ਗਿਆ ਹੈ। ਜੇ ਅਸੀਂ ਉਸ ਗੁੱਸੇ ਨੂੰ ਦੇਖ ਕੇ ਵੀ ਉਸਦੇ ਪਿੱਛੇ ਨਾ ਚੱਲੇ, ਠਰਮਾ ਪੈਦਾ ਕਰ ਲਿਆ, ਤਾਂ ਅਸੀਂ ਮਨ ਤੋਂ ਇੱਕ ਕਦਮ ਪਿੱਛੇ ਹੋ ਕੇ ਉਸਨੂੰ ਦੇਖ ਰਹੇ ਹਾਂ। ਮਨ ਦਾ ਇਮੀਡੀਏਟ ਰਿਐਕਸ਼ਨ ਸੀ। ਇਹੀ ਗੱਲ ਆਤਮਕ ਸਾਧਨਾ ਵਿੱਚ ਬਹੁਤ ਮਹੱਤਵਪੂਰਨ ਆ ਜਾਂਦੀ ਹੈ। ਬਹੁਤ ਸੌਖੀ ਉਦਾਹਰਣਾਂ ਹੈ। ਮੰਨ ਲਓ ਕਿ ਇੱਕ ਦੀਵਾ ਹੈ, ਦੀਵਾ ਸਰੀਰ ਹੈ, ਦੀਵੇ ਵਿੱਚ ਤੇਲ, ਮਨ ਦੀਆਂ ਵਾਸ਼ਨਾਵਾਂ ਵਿਚਾਰਾਂ, ਦੀਵੇ ਦੀ ਲੋਹ ਚੇਤਨਾ ਹੈ। ਲੋਹ ਦਾ ਪ੍ਰਕਾਸ਼ ਆਤਮਕ ਜੋਤ ਦਾ ਪ੍ਰਤੀਕ, ਪਰ ਇੱਥੇ ਇੱਕ ਸਾਵਧਾਨੀ ਹੈ, ਇਹ ਸਿਰਫ ਸਮਝਾਉਣ ਲਈ ਉਦਾਹਰਣ ਹੈ। ਗੁਰਬਾਣੀ ਦਾ ਅਸਲ ਸਿਧਾਂਤ ਇਸ ਤੋਂ ਕਿਤੇ ਡੂੰਘਾ ਹੈ। ਸਭ ਤੋਂ ਮਹੱਤਵਪੂਰਨ ਗੱਲ, ਗੁਰਬਾਣੀ ਦਾ ਉਦੇਸ਼ ਇਹ ਨਹੀਂ ਕਿ ਅਸੀਂ ਪੰਜ ਵੱਖ ਵੱਖ ਚੀਜ਼ਾਂ ਲੱਭੀਏ, ਰੂਹ ਕਿੱਥੇ ਹੈ, ਆਤਮਾ ਕਿੱਥੇ ਹੈ, ਚੇਤਨਾ ਕਿੱਥੇ ਹੈ। ਅਸਲ ਸਵਾਲ ਹੈ, ਮੈਂ ਆਪਣੇ ਆਪ ਨੂੰ ਕੀ ਸਮਝ ਰਿਹਾ, ਭਾਵ ਮੈਂ। ਤੇ ਜੇ ਮੈਂ ਆਪਣੇ ਆਪ ਨੂੰ ਸਿਰਫ ਸਰੀਰ ਅਤੇ ਮਨ ਸਮਝਦਾ ਹਾਂ, ਇਹੋ ਮੈਂ। ਜੇ ਮੈਂ ਆਪਣੇ ਅੰਦਰ ਦੀ ਜੋਤ ਨੂੰ ਪਛਾਣਦਾ ਹਾਂ, ਇਹ ਆਤਮਕ ਜਾਗਰਤੀ ਹੈ। ਅਤੇ ਜਦੋਂ ਇਹ ਪਛਾਣ ਡੂੰਘੀ ਹੁੰਦੀ ਹੈ ਤਾਂ ਗੁਰਬਾਣੀ ਕਹਿੰਦੀ ਹੈ, ਆਤਮ ਮੈਂ ਰਾਮ, ਰਾਮ ਮੈਂ ਆਤਮ, ਚੀਨਸ ਗੁਰ ਵਿਚਾਰਾ। ਜਿਹੜੀ ਆਪਾਂ ਸ਼ੁਰੂ ਚ ਜਿਸ ਉਦਾਹਰਣਾਂ ਨੂੰ ਲਿਆ ਸੀ, ਭਾਵ ਆਤਮਾ ਵਿੱਚ ਰਾਮ ਹੈ ਅਤੇ ਰਾਮ ਵਿੱਚ ਅਕਾਲ ਪੁਰਖ ਵਿੱਚ ਆਤਮਾ ਹੈ। ਗੁਰੂ ਦੇ ਵਿਚਾਰ ਰਾਹੀਂ ਇਹ ਸੱਚ ਨੂੰ ਪਛਾਣਿਆ ਜਾਂਦਾ ਹੈ। ਇੱਕ ਲਾਈਨ ਵਿੱਚ ਸਾਰ, ਮਨ ਸੋਚਦਾ ਹੈ, ਚੇਤਨਾ ਜਾਣਦੀ ਹੈ, ਜੀਵ ਆਪਣੇ ਆਪ ਨੂੰ ਵੱਖਰਾ ਸਮਝਦਾ ਹੈ, ਆਤਮਕ ਗਿਆਨ ਆਪਣੇ ਮੂਲ ਦੀ ਪਛਾਣ ਕਰਾਉਂਦਾ ਹੈ, ਅਤੇ ਗੁਰਬਾਣੀ ਉਸ ਮੂਲ ਨੂੰ ਅਕਾਲ ਪੁਰਖ ਦੀ ਜੋਤ ਨਾਲ ਜੋੜਦੀ ਹੈ। ਭਾਵ ਮਨ, ਚਿੱਤ, ਬੁੱਧ, ਇਹ ਜਿੰਨੀਆਂ ਵੀ ਸਟੇਜਾਂ ਨੇ ਕਾਨਸ਼ੀਅਸਨੈਸ ਦੀਆਂ, ਇਸ ਨੂੰ ਸਮਝਣਾ, ਕਿਉਂਕਿ ਜੋ ਭਾਰਤ ਦੇ ਵੀ ਜਿਹੜੇ ਪੁਰਾਤਨ ਮਤ ਹੋਏ ਨੇ ਜਾਂ ਦੁਨੀਆਂ ਦੇ ਵਿੱਚ ਜਦੋਂ ਅਸੀਂ ਦੇਖਦੇ ਹਾਂ, ਕਈ ਸਵਾਲ ਪੈਦਾ ਹੁੰਦੇ ਆ ਕਿ ਜਿਹੜੇ ਬਾਕੀ ਜਾਨਵਰ ਨੇ ਇਨਸਾਨ ਤੋਂ ਬਿਨਾਂ, ਕੀ ਉਹਨਾਂ ਦੀ ਕਾਨਸ਼ੀਅਸਨੈਸ ਨਹੀਂ ਆ, ਜਾਂ ਕੀ ਉਹਨਾਂ 'ਚ ਆਤਮਾ ਨਹੀਂ ਆ। ਜਿਵੇਂ ਕਿ ਭਾਰਤੀ ਦਰਸ਼ਨ ਦੇ ਵਿੱਚ ਬਹੁਤ ਸਾਰੇ, ਮਤਲਬ ਸਾਰਿਆਂ ਦਾ ਹੀ ਮਿਲਾ ਕੇ ਆਪਾਂ ਕਹਿ ਸਕਦੇ ਹਾਂ, ਉਹ ਧਰਮ ਵੀ, ਜੈਨ ਧਰਮ ਵੀ, ਉਹ ਤਾਂ ਕਿਤੇ ਨਾ ਕਿਤੇ ਔਰਤ ਦੇ ਵਿੱਚ ਵੀ ਆਤਮਾ ਨਹੀਂ ਸੀ ਦੇਖਦੇ। ਜਾਂ ਜਦੋਂ ਆਪਾਂ ਕਲਾਸੀਫਿਕੇਸ਼ਨ ਕਰਦੇ ਹਾਂ ਭਿੰਨ ਭਿੰਨ ਜਾਤੀਵਾਦ ਤੇ ਚਾਰ ਵਰਣਾਂ ਦੇ ਵਿੱਚ, ਉੱਥੇ ਵੀ ਇੱਕ ਦੋ ਜਿਹੜੀਆਂ ਉੱਪਰਲੀਆਂ ਕਲਾਸਿਸ ਨੇ, ਸਵਰਨ ਕਲਾਸਿਸ ਨੇ, ਉਹ ਦੂਜਿਆਂ ਦੇ ਵਿੱਚ ਸਮਝਦੇ ਹੀ ਨਹੀਂ ਕਿ ਉਹਨਾਂ ਨੂੰ ਪੀੜਾ ਹੁੰਦੀ ਆ ਨਹੀਂ ਹੁੰਦੀ, ਕਿਉਂਕਿ ਉਹਨਾਂ ਦਾ ਇਹ ਹੈ ਕਿ ਉਹਨਾਂ ਦੇ ਕੋਲ ਆਤਮਾ ਹੋਰ ਕਿਸੇ ਕੋਲ ਨਹੀਂ ਆ। ਜਿਹੜੀ ਗੁਲਾਮਾਂ ਨੂੰ ਗੁਲਾਮ ਰੱਖਣ ਦੀ ਦੁਨੀਆਂ ਦੇ ਵਿੱਚ, ਭਾਰਤ ਦੇ ਵਿੱਚ ਨਹੀਂ, ਦੁਨੀਆਂ ਦੇ ਵਿੱਚ ਜਿਹੜੀ ਜ਼ਹਿਨੀਅਤ ਸੀ, ਉਹ ਇਸੇ 'ਤੇ ਹੀ ਕੰਮ ਕਰਦੀ ਸੀ। ਪਰ ਜੇ ਅਜੋਕੇ ਸਮੇਂ ਵਿੱਚ ਜਦੋਂ ਗਿਆਨ ਦਾ ਬਹੁਤ ਵਿਕਾਸ ਹੋਇਆ ਹੈ, ਸਾਡਾ ਇੱਕ ਪਾਲਤੂ ਪੈਟ ਹੁੰਦਾ ਹੈ, ਉਹ ਸਾਨੂੰ ਪਿਆਰ ਕਰਦਾ ਹੈ, ਉਹ ਰਿਸਪਾਂਸ ਦਿੰਦਾ ਹੈ, ਅਸੀਂ ਦੂਰ ਚਲੇ ਜਾਂਦੇ, ਉਹ ਮਿਸ ਕਰਦਾ, ਆਉਂਦਿਆਂ ਸਾਨੂੰ ਲਿਪਟ ਜਾਂਦਾ ਹੈ। ਇਸ ਦਾ ਮਤਲਬ ਆ, ਉਹਦੇ ਵਿੱਚ ਵੀ ਕਿਤੇ ਨਾ ਕਿਤੇ ਚੀਜ਼ਾਂ, ਹਾਥੀਆਂ ਦੀ ਮਿਸਾਲ ਹੈ, अगर हाथी मर जाता है उहदे कोल उहदे साथी जिहड़े आ उह अफसोस करदे ने। जिहड़ा उहदा दूजा साथी हुंदा उह बहुत ज्यादा डिप्रेशन च रहिंदा है, उस नूं कंसोल भी करदे ने उह, ते इत्थों तक कि उह
1: कैलगरी च 24 घंटे 7 दिन चलन वाला इको एक पंजाबी धार्मिक रेडियो पंजाबी रेडियो 102.7 FM धार्मिक प्रोग्रामा दा आनंद मानने लई आज ही अपने घरां ते कारां दी रेडियो नू पंजाबी रेडियो 102.7 FM ते ट्यून करो। पंजाबी रेडियो।

0: प्रोग्राम दा ए हिस्सा तुहाडे तक मालवा टायर्स एंड सर्विसेज दे सहयोग नाल पहुंचाया जा रहा है। ए 24 घंटे 7 दिन मोबाइल सर्विसेज प्रदान करदे ने। इना तो किसी भी तरह दे नवे ते पुराने ट्रक एंड ट्रेलर टायर्स, व्हील बैलेंस एंड अलाइनमेंट्स, टायर रोटेशन एंड रिपेयर्स दीयां सेवावां लैण लई तुसी मालवा टायर्स नूं 403-899-1985 जां फिर 403-899-1984 ते संपर्क कर सकते हो। मालवा टायर्स एंड सर्विसेज दा पता है, बिल्डिंग नंबर 8616, 44th स्ट्रीट, साउथ ईस्ट, कैलगरी। प्रोग्राम दा ए हिस्सा तुहाडे तक फर्स्ट चॉइस लाइटिंग, प्लंबिंग ते इलेक्ट्रिकल दे सहयोग नाल पहुंचाया जा रहा है। फर्स्ट चॉइस लाइटिंग एंड प्लंबिंग दा फोन नंबर 403-457-1457 यानी 403-457-1457। इना दे शोरूम दा पता है, यूनिट नंबर 2121-3961 52 एवेन्यू नॉर्थ ईस्ट कैलगरी, कॉमनवेल्थ हाल दे बिल्कुल नेड़े।
1: प्रोग्राम दा ए हिस्सा तुहाडे तक पाठ पूजा वालियां दे सहयोग नाल पहुंचाया जा रहा है। इना कोल धार्मिक ऑडियो अते वीडियो, रेडियो, धार्मिक वॉल हैंगिंग्स, शस्त्र, ककार, म्यूजिक इंस्ट्रूमेंट्स जिवें ढोल, हारमोनियम, तबला, तुम्बी अते हर तरह दे पूजा दे समान दी जानकारी ले कॉल करो 403-768-1681 403-768-1681। इना दा पता नोट करो, यूनिट नंबर 1120 4150 109th एवेन्यू नॉर्थ ईस्ट कैलगरी।
0: प्रोग्राम दा ए हिस्सा तुहाडे तक HMP कस्टम कैबिनेट्स दे सहयोग नाल पहुंचाया जा रहा है। इना तो किसी भी तरह दे कस्टम किचन, बार्स, वॉशरूम, वैनिटी, क्लोजेट अते कमर्शियल मिल वर्क बारे कोई भी जानकारी लैण लई तुसी पॉल सेखो जी नूं 403-829-5000 या फिर 403-701-4947 ते संपर्क कर सकदे हो। HMP कस्टम कैबिनेट्स लिमिटेड दा पता है, यूनिट नंबर 11-2316 27 एवेन्यू नॉर्थ ईस्ट कैलगरी। पंजाबी रेडियो 102.7 FM ते प्रसारित होने वाले प्रोग्रामा ते जो भी विचार पेश कीते जांदे ने ओ उना विद्वाना दे अपने विचार ने। रेडियो अदारा 102.7 FM इना दे नाल सहमत होवे ए लाजमी नहीं।
2: ਭਾਰਤੀ ਦਰਸ਼ਨ ਦੇ ਵਿੱਚ ਬਹੁਤ ਸਾਰੇ ਮਤਲਬ ਸਾਰਿਆਂ ਦਾ ਹੀ ਮਿਲਾ ਕੇ ਆਪਾਂ ਕਹਿ ਸਕਦੇ ਹਾਂ, ਉਹ ਧਰਮ ਵੀ ਜੈਨ ਧਰਮ ਵੀ, ਉਹ ਤਾਂ ਕਿਤੇ ਨਾ ਕਿਤੇ ਔਰਤ ਦੇ ਵਿੱਚ ਵੀ ਆਤਮਾ ਨਹੀਂ ਸੀ ਦੇਖਦੇ। ਜਾਂ ਜਦੋਂ ਆਪਾਂ ਕਲਾਸੀਫਿਕੇਸ਼ਨ ਕਰਦੇ ਹਾਂ ਭਿੰਨ ਭਿੰਨ ਜਾਤੀਵਾਦ ਤੇ ਚਾਰ ਵਰਣਾਂ ਦੇ ਵਿੱਚ, ਉੱਥੇ ਵੀ ਇੱਕ ਦੋ ਜਿਹੜੀਆਂ ਉੱਪਰਲੀਆਂ ਕਲਾਸਿਸ ਨੇ, ਸਵਰਨ ਕਲਾਸਿਸ ਨੇ, ਉਹ ਦੂਜਿਆਂ ਦੇ ਵਿੱਚ ਸਮਝਦੇ ਹੀ ਨਹੀਂ ਕਿ ਉਹਨਾਂ ਨੂੰ ਪੀੜਾ ਹੁੰਦੀ ਆ ਨਹੀਂ ਹੁੰਦੀ, ਕਿਉਂਕਿ ਉਹਨਾਂ ਦਾ ਇਹ ਹੈ ਕਿ ਉਹਨਾਂ ਦੇ ਕੋਲ ਆਤਮਾ ਹੋਰ ਕਿਸੇ ਕੋਲ ਨਹੀਂ ਆ। ਜਿਹੜੀ ਗੁਲਾਮਾਂ ਨੂੰ ਗੁਲਾਮ ਰੱਖਣ ਦੀ ਦੁਨੀਆਂ ਦੇ ਵਿੱਚ, ਭਾਰਤ ਦੇ ਵਿੱਚ ਨਹੀਂ ਦੁਨੀਆਂ ਦੇ ਵਿੱਚ ਜਿਹੜੀ ਜ਼ਹਿਨੀਅਤ ਸੀ ਉਹ ਇਸੇ 'ਤੇ ਹੀ ਕੰਮ ਕਰਦੀ ਸੀ। ਪਰ ਜੇ ਅਜੋਕੇ ਸਮੇਂ ਵਿੱਚ ਜਦੋਂ ਗਿਆਨ ਦਾ ਬਹੁਤ ਵਿਕਾਸ ਹੋਇਆ ਹੈ, ਸਾਡਾ ਇੱਕ ਪਾਲਤੂ ਪੈਟ ਹੁੰਦਾ ਹੈ, ਉਹ ਸਾਨੂੰ ਪਿਆਰ ਕਰਦਾ ਹੈ, ਉਹ ਰਿਸਪਾਂਸ ਦਿੰਦਾ ਹੈ, ਅਸੀਂ ਦੂਰ ਚਲੇ ਜਾਂਦੇ ਹਾਂ, ਮਿਸ ਕਰਦਾ, ਆਉਂਦਿਆਂ ਸਾਨੂੰ ਲਿਪਟ ਜਾਂਦਾ ਹੈ। ਇਸ ਦਾ ਮਤਲਬ ਆ ਉਹਦੇ ਵਿੱਚ ਵੀ ਕਿਤੇ ਨਾ ਕਿਤੇ ਚੀਜ਼ਾਂ, ਹਾਥੀਆਂ ਦੀ ਮਿਸਾਲ ਹੈ, ਅਗਰ ਹਾਥੀ ਮਰ ਜਾਂਦਾ ਉਹਦੇ ਕੋਲ ਉਹਦੇ ਸਾਥੀ ਜਿਹੜੇ ਆ ਉਹ ਅਫਸੋਸ ਕਰਦੇ ਨੇ, ਜਿਹੜਾ ਉਹਦਾ ਦੂਜਾ ਸਾਥੀ ਹੁੰਦਾ ਉਹ ਬਹੁਤ ਜ਼ਿਆਦਾ ਡਿਪਰੈਸ਼ਨ 'ਚ ਰਹਿੰਦਾ, ਉਸਨੂੰ ਕੰਸੋਲ ਵੀ ਕਰਦੇ ਨੇ ਉਹ, ਤੇ ਇੱਥੋਂ ਤੱਕ ਕਿ ਉਹ ਜਿਹੜੇ ਜਾਨਵਰ ਨੇ ਉਹ ਮਨੁੱਖੀ ਭਾਵਨਾਵਾਂ ਨੂੰ ਵੀ ਸਮਝਦੇ ਨੇ। ਆਸਾਮ ਦੇ ਜੰਗਲਾਂ ਦੇ ਵਿੱਚ, ਮੈਨੂੰ ਇਸ ਵਕਤ ਉਸ ਵਿਅਕਤੀ ਦਾ ਨਾਂ ਭੁੱਲ ਗਿਆ ਹੈ, ਜਿਸ ਨੇ ਕਿ ਖੂੰਖਾਰ 21 ਹਾਥੀਆਂ ਦੇ ਨਾਲ ਦੋਸਤੀ ਬਣਾ ਲਈ ਸੀ, ਤੇ ਉਹਦੇ ਮਰਨ ਸਮੇਂ ਉਹ ਹਾਥੀ ਸੈਂਕੜੇ ਕਿਲੋਮੀਟਰ ਦਾ ਪੈਂਡਾ ਕੱਟ ਕੇ, ਜੰਗਲੀ ਹਾਥੀ ਉਸ ਤੇ ਉਸ ਅੰਤਮ ਸੰਸਕਾਰ ਵਾਲੀ ਥਾਂ ਤੇ ਆਏ ਸੀ। ਇਹ ਵੀ ਰਵਾਇਤ ਹੈ ਸੁਣਿਆ ਕਿ ਹਰ ਸਾਲ ਉਹ ਆਉਂਦੇ ਨੇ, ਕਿਸੇ ਨੂੰ ਕੁਛ ਨਹੀਂ ਕਹਿੰਦੇ, ਚਲੇ ਜਾਂਦੇ ਆ। ਸੋ ਇਸਦਾ ਮਤਲਬ ਆ, ਜਾਂ ਆਪਾਂ ਜਿਸ ਤਰ੍ਹਾਂ ਦੇਖਦੇ ਹਾਂ ਇੱਕ ਡਿਸਿਪਲਿਨ ਦੇ ਵਿੱਚ ਮਧੂਮੱਖੀਆਂ ਨੇ ਹੋਰ ਕਈ ਜਿਹੜੇ ਜੀਵ ਜੀਵਨ ਨੇ ਜਿਹੜਾ ਉਹਨਾਂ ਦੇ ਵਿੱਚ ਵੀ ਜਿਹੜੀ ਸ਼ੈ ਕੰਮ ਕਰ ਰਹੀ ਹੈ, ਕਾਨਸ਼ੀਅਸਨੈਸ ਏ, ਆਤਮਾ ਏ, ਬੁੱਧ ਏ, ਇਸ ਤੇ ਵੀ ਵਿਚਾਰ ਕਰਾਂਗੇ ਅਗਲੇ ਕਿਸੇ ਸੈਸ਼ਨ ਦੇ ਵਿੱਚ। ਇਹ ਇੱਕ ਬਹੁਤ ਹੀ ਇੰਪਾਰਟੈਂਟ ਜਿਹੜਾ ਮਤਲਬ ਇੱਕ ਸਬਜੈਕਟ ਏ, ਜਿਸ ਨੂੰ ਸਾਨੂੰ ਗੁਰਬਾਣੀ ਦੇ ਆਧਾਰ ਤੇ ਵੀ ਤੇ ਮਨੋਵਿਗਿਆਨ ਦੇ ਆਧਾਰ ਤੇ ਵੀ ਸਮਝਣ ਦੀ ਲੋੜ ਹੈ, ਕਿਉਂਕਿ ਗੁਰਬਾਣੀ ਨੇ ਸੈਂਕੜੇ ਸਾਲ ਪਹਿਲਾਂ ਇਸ ਗੱਲ ਨੂੰ ਪ੍ਰਵਾਨ ਕਰ ਲਿਆ ਸੀ। ਆਓ ਅੱਜ ਦੇ ਇਸ ਪ੍ਰੋਗਰਾਮ ਨੂੰ, ਇਸ ਵਿਚਾਰ ਨੂੰ ਇੱਥੇ ਸੰਕੋਚਦੇ ਹਾਂ ਤੇ ਫਿਰ ਤੁਹਾਡੇ ਨਾਲ ਹੋਰ ਵਿਚਾਰਾਂ ਦੀ ਸਾਂਝ ਵੀ ਕਰਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਹੁਣ ਗੋਬਿੰਦ ਨੂੰ ਮਿਲਣਾ ਕਿਵੇਂ ਆ?
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਕੈਨੇਡੀਅਨ ਸਕ੍ਰਿਊ ਫਾਈਲਸ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਹੋਮ ਐਕਸਟੈਂਸ਼ਨ, ਪੈਟੀਓ ਡੈਕ, ਪ੍ਰੀਕਾਸਟ ਕੰਕਰੀਟ ਸਟੈਪ ਅਤੇ ਕਿਸੇ ਵੀ ਤਰ੍ਹਾਂ ਦੀ ਸੌਫਟ ਗਰਾਊਂਡ ਜਿਵੇਂ ਗਰਾਜ ਫਲੋਰ ਦੇ ਸਟਰੋਂਗ ਅਤੇ ਸਿਕਿਓਰ ਬੇਸ ਲਈ ਸਕ੍ਰਿਊ ਫਾਈਲਸ ਇੰਸਟਾਲ ਕਰਾਉਣ ਲਈ ਜਸਕਰਨ ਬਰਾੜ ਨੂੰ ਕਾਲ ਕਰੋ 403-439-7700 403-439-7700।
2: प्रोग्राम दा ए हिस्सा तुहाडे तक पंजाब फर्नीचर्स एंड डेकोर दी सहयोग नाल पहुंचाया जा रहा है। इना तो किसी भी तरह दे इंडियन टीक वुड मेड बेड बॉक्स, सोफे, लिविंग डाइनिंग ते बेडरूम फर्नीचर तो इलावा होम डेकोर दे सामान बारे कोई भी जानकारी लैण लई तुसी पंजाब फर्नीचर्स एंड डेकोर नू 403-798-0063 यानी 403-798-0063 ते संपर्क कर सकते हो। पंजाब फर्नीचर्स एंड डेकोर दा पता है यूनिट नंबर 2110 76 वेस्ट विंड्स क्रिसेंट नॉर्थ ईस्ट कैलगरी।
1: प्रोग्राम दा ए हिस्सा तुहाडे तक एग्जोटिक एक्सटीरियर्स ग्रुप दे सहयोग नाल पहुंचाया जा रहा है। किसे भी तरह दी साइडिंग, रूफिंग, सॉफ्ट फेशिया, जेम्स हार्डी, ईव स्ट्रॉफ अते स्मार्ट बोर्ड दे कम कराउण दी जानकारी लई एग्जोटिक एक्सटीरियर्स ग्रुप नू कॉल कर सकदे हो 403-710-0007 403-710-0007। प्रोग्राम दा ए हिस्सा खालसा कलेक्शन दे सहयोग नाल पहुंचाया जा रहा है। इना कोल सभ्याचारक अते धार्मिक जिवें कि गुटका साहब, गतका अते दुमाला, शस्त्र, ककार, हर प्रकार दे म्यूजिक इंस्ट्रूमेंट्स, दस्तारां, छोटी बच्चियां दे सूट, सरब लोह दे भांडे, फुलकारियां अते लोईयां वर्गियां वस्तां उपलब्ध हन। होर जानकारी लई 587-917-0807 ते कॉल करो। खालसा कलेक्शन दा पता नोट करो, सेकंड फ्लोर, यूनिट नंबर 3210, 4310, 104 एवेन्यू, नॉर्थ ईस्ट कैलगरी।
2: प्रोग्राम दा ए हिस्सा तुहाडे तक सुंदर लंबर इंडस्ट्रीज दे सहयोग नाल पहुंचाया जा रहा है। इना तो तुसी फुल हाउस लंबर पैकेज, बेसमेंट ते गराज मटेरियल दे नाल नाल सीडर ते फेंस ते सामान बारे कोई भी जानकारी लैण लई 403-433-5555 जां फिर 403-717-3899 ते संपर्क कर सकदे हो। सुंदर लंबर इंडस्ट्रीज दा पता है 3501 23rd स्ट्रीट, नॉर्थ ईस्ट कैलगरी। पंजाबी रेडियो 102.7 FM ते प्रसारित होने वाले प्रोग्रामा ते जो भी विचार पेश कीते जांदे ने ओ उना विद्वाना दे अपने विचार ने। रेडियो अदारा 102.7 FM इना दे नाल सहमत होवे ए लाजमी नहीं।
0: एक बार फिर तुहाडी सेवा दे विच हाजर हां, तुहाडा स्वागत है प्रोग्राम दे इस हिस्से दे विच। ਅੱਜ ਆਪਾਂ ਵਿਚਾਰ ਕਰਾਂਗੇ ਗੁਰਬਾਣੀ ਨੂੰ ਸਮਝਣਾ ਤੇ ਅਮਲ ਕਰਨਾ ਹੀ ਸਿੱਖ ਦੇ ਜੀਵਨ ਦਾ ਮਰੋੜ ਹੈ। ਆਮ ਤੌਰ ਤੇ ਇਹ ਦੇਖਿਆ ਜਾਂਦਾ ਹੈ, ਖਾਸ ਕਰ ਅਜੋਕੇ ਸਮੇਂ ਵਿੱਚ ਜਦੋਂ ਪਾਪੀਆਂ ਦਾ ਪ੍ਰਭਾਵ ਬਹੁਤ ਜ਼ਿਆਦਾ ਹੈ, ਕਿਸੇ ਇੱਕ ਸ਼ਬਦ ਨੂੰ ਚੁਣ ਕੇ ਉਹਨੂੰ ਵਾਰ ਵਾਰ ਰਿਪੀਟ ਕਰਨਾ ਜਿਸ ਨੂੰ ਉਹ ਜਾਪ ਕਹਿੰਦੇ ਆ, ਤੇ ਉਸ ਦੇ ਨਾਲ ਉਹ ਸੋਚਦੇ ਆ ਕਿ ਉਹਨੂੰ ਪ੍ਰਾਪਤੀ ਹੋਏਗੀ, ਜਿਸ ਨੂੰ ਮੰਤਰ ਜਾਪ ਵੀ ਕਹਿੰਦੇ। ਗੁਰੂ ਸਾਹਿਬਾਨ ਨੇ ਇਸ ਤਰ੍ਹਾਂ ਦੇ ਕਿਸੇ ਵੀ ਮੰਤਰ ਜਾਪ ਦੀ ਕੋਈ ਵਿਵਸਥਾ ਜਿਹੜੀ ਆ ਪ੍ਰਵਾਨ ਨਹੀਂ ਕੀਤੀ। ਇੱਥੋਂ ਤੱਕ ਕਿ ਧਿਆਨ ਲਗਾਉਣਾ, ਧਿਆਨ ਹਟਾਉਣਾ, ਇਹਨਾਂ ਚੀਜ਼ਾਂ ਨੂੰ ਵੀ ਰੱਦ ਕੀਤਾ ਹੋਇਆ। ਅਸੀਂ ਜਦੋਂ ਜਪਜੀ ਸਾਹਿਬ ਦੀ ਪਹਿਲੀ ਪੌੜੀ ਹੀ ਸਰਵਣ ਕਰਦੇ ਹਾਂ ਜਾਂ ਉਸ ਨੂੰ ਪੜ੍ਹਦੇ ਹਾਂ ਉਸ ਦੇ ਮੁਤਾਬਕ ਗੱਲ ਕਰਦੇ ਹਾਂ ਸਮਝਦੇ ਹਾਂ ਤਾਂ ਉੱਥੋਂ ਹੀ ਸ਼ੁਰੂ ਹੋ ਜਾਂਦਾ ਹੈ ਹਰ ਪ੍ਰਕਾਰ ਦੀ ਇਹੋ ਜਿਹੀ ਸੋਚ ਦਾ ਖੰਡਨ ਹੋ ਜਾਂਦਾ ਹੈ ਅਤੇ ਉਸ ਨੂੰ ਗੁਰੂ ਸਾਹਿਬਾਨ ਕਹਿੰਦੇ ਕਿ ਇਹ ਯੂਜ਼ਲੈਸ ਹੈ ਇਹਦੇ ਨਾਲ ਕੁਛ ਪ੍ਰਾਪਤ ਨਹੀਂ ਜਿਵੇਂ ਸੋਚਿਆ ਸੋਚ ਨਾ ਹੋ ਗਈ ਜੇ ਸੋਚੀ ਤਾਂ ਇੱਥੇ ਭਾਵ ਸੁੱਚ ਕਰਨ ਨਾਲ ਭਾਵ ਤੀਰਥਾਂ ਤੇ ਇਸ਼ਨਾਨ ਕਰਨ ਕੋਈ ਪ੍ਰਾਪਤ ਨਹੀਂ ਹੁੰਦਾ ਚੁੱਪੈ ਚੁੱਪ ਨਾ ਹੋਵੇ ਜੇ ਲਾਏ ਰਹਾਂ ਲਿਖਤਾਂ ਇੱਥੇ ਸਮਾਧੀ ਲਾ ਕੇ ਮੌਨ ਧਾਰ ਕੇ ਬੈਠਣ ਨੂੰ ਰਿਜੈਕਟ ਕੀਤਾ ਗਿਆ ਹੈ ਭੁੱਖਿਆਂ ਭੁੱਖ ਨਾ ਉਤਰੀ ਜੇ ਬੰਨਾਂ ਪੁਰੀਆਂ ਪਾਰ ਉਹ ਵਿਅਕਤੀ ਜਿਸਦੀ ਦ੍ਰਿਸ਼ਟੀ ਹੀ ਭੁੱਖ ਨਾਲ ਜਿਸਦੀ ਅੱਖ ਨਹੀਂ ਰਚਦੀ ਉਹਨੂੰ ਤੁਸੀਂ ਕਿੰਨਾ ਵੀ ਕੁਛ ਪਦਾਰਥ ਦੇ ਦਿਓ ਉਹਨੇ ਕਦੀ ਸੈਟਿਸਫਾਈਡ ਨਹੀਂ ਹੋਣਾ ਉਹਦੇ ਵਿੱਚ ਉਹ ਸਬਰ ਸੰਤੋਖ ਵਾਲੀ ਗੱਲ ਨਹੀਂ ਆਉਣੀ ਬਲਕਿ ਇੱਥੋਂ ਤੱਕ ਕਿ ਸ੍ਰਿਸ਼ਟੀ ਦਾ ਸਿਧਾਂਤ ਹੀ ਪ੍ਰਕਿਰਤੀ ਦਾ ਸਹਿਸ ਖੱਟੇ ਲੱਕ ਉੱਠਦਾ ਆਵੇ ਤ੍ਰਿਪਤ ਨਾ ਆਵੇ ਪਾਇਆ ਪਾਛੇ ਪਾਵੇ ਉਸਦੀ ਬਿਰਤੀ ਇਹੋ ਜਿਹੀ ਹੋ ਜਾਂਦੀ ਹੈ ਕਿ ਫਿਰ ਸਹਿਸ ਸਿਆਣਪਾਂ ਲੱਕ ਹੋਏ ਦੇਖਣਾ ਚੱਲੇ ਕਿੰਨੀਆਂ ਵੀ ਟ੍ਰਿਕਾਂ ਕਿੰਨੇ ਵੀ ਆਸਨ ਕਿੰਨਾ ਕੁਛ ਹੋਰ ਜਿਹੜੀਆਂ ਚੀਜ਼ਾਂ ਨੇ ਇਹਨਾਂ ਨੂੰ ਕਰਕੇ ਕਰਮਕਾਂਡ ਨੂੰ ਕਰਕੇ ਕੋਈ ਪ੍ਰਾਪਤੀ ਨਹੀਂ ਹੋਣੀ ਇਹ ਗੁਰਮਤ ਦਾ ਫੈਸਲਾ ਹੈ ਗੁਰਮਤ ਦਾ ਫੈਸਲਾ ਹੈ ਕਿ ਕੇਵਲ ਪ੍ਰਾਪਤੀ ਹੋਣੀ ਹੈ ਹੁਕਮ ਦੀ ਰਜ਼ਾ ਚ ਰਾਜ਼ੀ ਰਹਿ ਕੇ ਤੇ ਉਸ ਹੁਕਮ ਦੀ ਰਜ਼ਾ ਚ ਰਾਜ਼ੀ ਕਿਵੇਂ ਰਹਿਣਾ ਹੈ ਇਸੇ ਵਾਸਤੇ ਸਾਨੂੰ ਗੁਰਬਾਣੀ ਨੂੰ ਪੜ੍ਹਨਾ ਹੈ ਗੁਰਬਾਣੀ ਨੂੰ ਸਮਝਣਾ ਹੈ ਤੇ ਗੁਰਬਾਣੀ ਦੀ ਉਸ ਸਮਝ ਨੂੰ ਆਪਣੇ ਤੇ ਲਾਗੂ ਕਰਨਾ ਅਮਲੀ ਤੌਰ ਤੇ ਅਮਲ ਵਿੱਚ ਗੁਰਬਾਣੀ ਅਨੁਸਾਰ ਜੀਵਣਾ ਹੈ ਉਸਦੇ ਹਰ ਇੱਕ ਪਹਿਲੂ ਨੂੰ ਗੁਰੂ ਸਾਹਿਬਾਨ ਨੇ ਭਗਤ ਸਾਹਿਬਾਨ ਨੇ ਵਿਚਾਰਿਆ ਕਿ ਗੁਰੂ ਸਾਹਿਬ ਨੇ ਇੱਕ ਖਜ਼ਾਨਾ ਇਕੱਤਰ ਕਰਕੇ ਦਿੱਤਾ ਜਿੱਥੇ ਜੀਵਨ ਦੇ ਸੰਬੰਧੀ ਹਰ ਸਵਾਲ ਦਾ ਹਰ ਔਕੜ ਦਾ ਸਮਾਧਾਨ ਹਰ ਸਵਾਲ ਦਾ ਜਵਾਬ ਹਰ ਸਮੱਸਿਆ ਦਾ ਸਮਾਧਾਨ ਤੇ ਜ਼ਿੰਦਗੀ ਕਿਵੇਂ ਜੀਣੀ ਹੈ ਇਹਦਾ ਮਾਰਗ ਦਰਸ਼ਨ ਜਿਹੜਾ ਹੈ ਚਾਨਣ ਦੇ ਰੂਪ ਦੇ ਵਿੱਚ ਕਿਉਂਕਿ ਗੁਰਬਾਣੀ ਨੂੰ ਗੁਰੂ ਸਾਹਿਬ ਨੇ ਚਾਨਣ ਕਿਹਾ ਗੁਰਬਾਣੀ ਇਸ ਜਗ ਮੈਂ ਚਾਨਣ ਕਰਮ ਵਸੇ ਮੰਨਿਆ ਇਸੇ ਕਰਕੇ ਇਸ ਚਾਨਣ ਨੂੰ ਸ਼ਬਦ ਨੂੰ ਜਦੋਂ ਆਪਾਂ ਸ਼ਬਦ ਸਰਵ ਕਰ ਰਹੇ ਸੀ ਸਤਿਗੁਰ ਸ਼ਬਦ ਉਜਾਰੋ ਦੀਪਾ ਬਿਨਸੈ ਅੰਧਕਾਰ ਤਹ ਮੰਦਰ ਖੁੱਲੀ ਕੋਠੜੀ ਰਤਨੇ ਨੂੰ ਇਸ ਸਰੂਰ ਸਰੀਰ ਰੂਪੀ ਮੰਦਰ ਦੇ ਹਨੇਰੀ ਇਸ ਮੰਦਰ ਦੇ ਅੰਦਰ ਮਨ ਦੇ ਮੰਦਰ ਅੰਦਰ ਜਦੋਂ ਸਤਿਗੁਰੂ ਦੇ ਦੀਪਕ ਦਾ ਸਤਿਗੁਰੂ ਦੇ ਚਾਨਣ ਦਾ ਗਿਆਨ ਦਾ ਪ੍ਰਕਾਸ਼ ਹੋ ਗਿਆ ਤੇ ਇਹਦੇ ਅੰਦਰੋਂ ਜਹਾਲਤ ਦਾ ਹਨੇਰਾ ਸਦਾ ਸਦਾ ਲਈ ਮਿਟ ਗਿਆ ਤੇ ਇਹਦੇ ਅੰਦਰ ਜਿਹੜੇ ਗੁਣ ਸੁਭਾਇਮਾਨ ਸਨ ਹੀਰਿਆਂ ਵਰਗੇ ਰਤਨਾਂ ਵਰਗੇ ਉਹ ਚਮਕ ਉੱਠੇ ਉਹ ਦ੍ਰਿਸ਼ਟੀਗੋਚਰ ਹੋਏ ਪਾਓ ਇਨਸਾਨ ਦੇ ਅੰਦਰ ਉਸ ਪ੍ਰਭੂ ਦੀ ਮੌਜੂਦਗੀ ਹੈਗੀ ਆ ਪਰ ਉਸਦੇ ਮੌਜੂਦਗੀ ਦੀ ਹੋਂਦ ਦਾ ਅਹਿਸਾਸ ਉਦੋਂ ਹੀ ਹੋਏਗਾ ਜਦੋਂ ਸ਼ੁਭ ਗੁਣਾਂ ਦਾ ਧਾਰਨੀ ਹੋਏਗਾ ਸਾਰਾ ਖੇਲ ਹੀ ਜਿਹੜਾ ਹੈ ਗੁਣਾਂ ਤੇ ਉਹ ਬਣਦਾ ਤੇ ਇਸੇ ਹੀ ਖੇਲ ਦੇ ਵਿੱਚ ਗੁਰਬਾਣੀ ਅਨੁਸਾਰ ਜਿਹੜੇ ਕਾਲਪਨਿਕ ਸਵਰਗ ਤੇ ਨਰਕ ਨੇ ਉਹ ਵੀ ਇਸੇ ਜੀਵਨ ਦੇ ਵਿੱਚ ਇੱਥੇ ਹੀ ਨੇ ਕਿਤੇ ਹੋਰ ਨਹੀਂ ਹੈ क्योंकि गुरबाणी ने जिस मुक्ति का जिक्र आंदा है थ्रूआउट हिंदू माइथोलॉजी हिंदू ग्रंथां शास्त्रां च हर दर्शन दे विच या भारतीय परंपरा दे विच वेद जिहड़े ने उहनां दे विच गुरबाणी दे विच किसे भी थां ते मरण नाल किसे मुक्ति की प्राप्ति का जिक्र नहीं, क्योंकि गुरमत

ਕਹਿਣ ਲੱਗੇ ਮੈਨੂੰ ਮੇਰੀ ਸੰਭਾਲ ਕੇ ਰੱਖੀ। ਮੈਂ ਕਿਸੇ ਅਗਲੇ ਜਹਾਨ ਚ ਸੋ ਕਾਰਡ ਜਿਹੜਾ ਜਹਾਨ ਹੈ ਉੱਥੋਂ ਤੇਰੇ ਕੋਲੋਂ ਵਸੂਲ ਲਵਾਂ, ਕਿਉਂਕਿ ਹੋ ਸਕਦਾ ਹੈ ਕਿ ਉਹਨੇ ਗਲਾਂ ਗਲਾਂ ਚ ਉਸ ਜਹਾਨ ਦੀ ਗੱਲ ਕੀਤੀ। ਜਦੋਂ ਘਰ ਆਇਆ ਘਰਵਾਲੀ ਨੂੰ ਕਿਹਾ ਕਿ ਸੂਈ ਸੰਭਾਲ ਕੇ ਰੱਖਣੀ ਆ, ਇਹ ਗੁਰੂ ਸਾਹਿਬ ਨੇ ਵਾਅਦਾ ਕੀਤਾ। ਉਹ ਕਹਿਣ ਲੱਗੀ ਗੁਰੂ ਸਾਹਿਬ ਨੂੰ ਇਹ ਵੀ ਪੁੱਛ ਕੇ ਆਓ ਕਿ ਭਾਈ ਇਹ ਤਾਂ ਲੈ ਕੇ ਕਿੱਦਾਂ ਜਾਵਾਂਗਾ, ਮੇਰਾ ਸਾਰਾ ਕੁਛ ਤੇ ਮੈਂ ਕੁਛ ਵੀ ਇਹਨਾਂ ਨਾਲ ਲੈ ਜਾ ਸਕਦਾ। ਇੱਕ ਸਮਝਾਉਣ ਦੀ ਗੱਲ ਸੀ ਗੁਰੂ ਸਾਹਿਬ ਨੇ, ਉਸਨੂੰ ਸਮਝ ਵੀ ਆ ਗਈ ਕਿ ਵਾਕਈ ਮੈਂ ਇਸ ਚੋਂ ਕੁਛ ਵੀ ਨਹੀਂ ਲੈ ਜਾ ਸਕਦਾ, ਸੂਈ ਕਿਵੇਂ ਲੈ ਜਾਵਾਂ। ਇਹ ਕੰਸੈਪਟ ਗੁਰੂ ਸਾਹਿਬ ਨੇ ਇਸੇ ਕਰਕੇ ਦਿੱਤਾ ਬਾਣੀ ਦੇ ਅਨੁਸਾਰ ਕਿ ਨਾਨਕ ਇਹ ਨਾ ਜਾਪੇ ਕਿੱਥੇ ਜਾ ਸਕੇ, ਇਹ ਤਾਂ ਪਤਾ ਹੀ ਨਹੀਂ ਲੱਗ ਸਕਦਾ ਕਿ ਜਿਹੜਾ ਇਹ ਵਿਅਕਤੀ ਹੈ, ਜਿਹੜਾ ਜੀਵ ਹੈ, ਕਿੱਥੇ ਜਾ ਕੇ ਸਮਾ ਜਾਂਦਾ ਹੈ, ਕਿੱਥੇ ਜਾ ਕੇ ਮਿਲ ਜਾਂਦਾ ਹੈ। ਪਰ ਦੂਸਰੇ ਪਾਸੇ ਉਹ ਇਸੇ ਨੂੰ ਇਸ ਤਰ੍ਹਾਂ ਬਿਆਨ ਕਰਦੇ ਆ, ਸਭ ਮੈਂ ਜੋਤ ਜੋਤ ਹੈ ਸੋਏ, ਕਿਸ ਦੇ ਚਾਨਣ ਸਭ ਮੈਂ ਚਾਨਣ, ਕਿ ਜਿਹੜਾ ਸਮੁੱਚੇ ਸੰਸਾਰ ਦੇ ਵਿੱਚ ਜੀਵਾਂ ਦੇ ਅੰਦਰ ਜਿਹੜੀ ਜੋਤ ਹੈ ਉਹ ਉਸੇ ਇੱਕ ਵਾਹਿਦ ਹਸਤੀ ਦੀ, ਉਹੀ ਹਰ ਥਾਂ ਪ੍ਰਕਾਸ਼ਮਾਨ ਹੁੰਦੀ, ਤੇ ਉਹ ਸਾਰਾ ਹੀ ਜਿਹੜਾ ਗਿਆਨ ਹੈ, ਉਹ ਸਾਰੀ ਹੀ ਜਿਹੜੀ ਸਮਝ ਹੈ, ਉਹ ਹਰ ਥਾਂ, ਜਿਸ ਨੂੰ ਅਸੀਂ ਆਤਮਾ ਦਾ ਨਾਂ ਲੈਂਦੇ ਹਾਂ, ਉਹ ਉਸੇ ਦੇ ਹੀ ਜੋਤ ਦਾ ਸਦਕਾ, ਉਸੇ ਹੀ ਬ੍ਰਹਿਮੰਡੀ ਆਤਮਾ ਦਾ ਸਦਕਾ ਪ੍ਰਕਾਸ਼ਮਾਨ ਹੈ ਬਾਡੀ ਦੇ ਅੰਦਰ, ਕਿਉਂਕਿ ਬਾਡੀ ਦੇ ਅੰਦਰ ਜਿਹੜਾ ਇਹ ਦਿਮਾਗ ਰੂਪੀ ਜਿਹੜਾ ਮਟੀਰੀਅਲ ਹੈ, ਇਹੀ ਦਸਮ ਦੁਆਰ ਵੀ ਹੈ। ਜਦੋਂ ਗੁਰੂ ਸਾਹਿਬ ਕਹਿੰਦੇ ਨਾ ਨੌ ਦੁਆਰੇ ਪ੍ਰਗਟ ਕੀਏ ਦਸਵਾਂ ਗੁਪਤ ਰਹਾ ਹੈ, ਦਸਵਾਂ ਦੁਆਰ ਜਿਹੜਾ ਹੈ ਉਹ ਮਨੁੱਖ ਦਾ ਚੇਤਨ ਮਨ ਹੈ, ਤੇ ਇਹ ਕਿਸੇ ਕਿਸੇ ਦਾ ਹੀ ਜਿਹੜਾ ਹੈ ਪੂਰਾ ਉਜਾਗਰ। ਇਹ ਮਨ ਜਿਹੜਾ ਹੈ, ਕਿਉਂਕਿ ਇਹ ਜਿਹੜਾ ਦਸਵਾਂ ਦੁਆਰ ਹੈ ਇਹ ਕੋਈ ਭੌਤਿਕ ਨਹੀਂ ਹੈ, ਫਿਜ਼ੀਕਲ ਨਹੀਂ ਆ, ਇਹ ਵਿਚਾਰ ਦਾ ਗਿਆਨ ਦਾ ਸਾਧਨ ਹੈ। ਬੇਸ਼ੱਕ ਇਹ ਸਾਰੀ ਮੈਮਰੀ ਜਿਹੜੀ ਆ ਸਾਡੇ ਬ੍ਰੇਨ ਦੇ ਅੰਦਰ, ਸਾਡੇ ਨਿਊਰਾਨ ਦੇ ਅੰਦਰ ਉਸੇ ਤਰ੍ਹਾਂ ਸਟੋਰ ਹੁੰਦੀ ਹੈ, ਜੇ ਦਿਮਾਗ ਨੂੰ ਕਿਸੇ ਨੂੰ ਸੱਟ ਲੱਗ ਜਾਏ ਸਭ ਕੁਝ ਭੁੱਲ ਜਾਂਦਾ, ਇਹ ਉੱਥੇ ਸਟੋਰ ਪਈ ਹੋਈ ਹੈ। ਤੇ ਜੀਵਨ ਜਿਹੜਾ ਹੈ ਇਹ ਚੱਲ ਰਿਹਾ ਹੈ, ਕਿਉਂਕਿ ਇਹ ਇੱਕ ਭੌਤਿਕ ਪ੍ਰਕਿਰਿਆ ਹੈ। ਇਹ ਪ੍ਰਕਿਰਿਆ ਜਿਸ ਵੇਲੇ ਇਸ ਧਰਤੀ ਦੇ ਉੱਪਰ ਅੱਜ ਤੋਂ ਸਾਢੇ 4 ਕਰੋੜ ਸਾਲ ਪਹਿਲਾਂ, ਜਾਂ ਸਵਾ ਕੋਈ 4 ਕਰੋੜ ਸਾਲ, ਮਤਲਬ ਕਰੋੜ ਨਹੀਂ ਬਲਕਿ ਅਰਬ ਸਾਲ ਪਹਿਲਾਂ, ਜੜ ਤੋਂ ਚੇਤਨ ਬਣਿਆ, ਜਿਸ ਨੂੰ ਆਪਾਂ ਵਿਗਿਆਨ ਦੀ ਸਟੱਡੀ ਦੇ ਵਿੱਚ ਕਹਿੰਦੇ ਹਾਂ ਬਾਇਓਜੈਨਸਿਸ। ਕਿਵੇਂ ਇਹ ਜੀਵ ਚੇਤਨ ਹੋਇਆ, ਯੂਨੀਸੈਲੂਲਰ ਬਣਿਆ ਜਿਹੜਾ ਜੀਵਨ ਸੀ, ਤੇ ਇਹੀ ਵਿਕਸਿਤ ਹੁੰਦਾ ਹੁੰਦਾ ਅੱਜ ਸੰਸਾਰ ਦੇ ਉੱਪਰ ਆਪਾਂ ਜਿਹੜੀਆਂ ਪ੍ਰਜਾਤੀਆਂ ਦੇਖਦੇ ਹਾਂ। ਪਰ ਇੱਕ ਸਟੱਡੀ ਦੇ ਮੁਤਾਬਕ ਜਿੰਨਾ ਜੀਵਨ ਅੱਜ ਧਰਤੀ ਦੇ ਉੱਪਰ ਕੋਈ 87 ਮਿਲੀਅਨ ਜੀਵਨ ਹੈ, ਤੇ ਇਹਦੇ ਵਿੱਚੋਂ ਇਹ ਕੇਵਲ 5% ਹੈ ਜਿਹੜਾ ਸੰਸਾਰ ਦੀ ਹੋਂਦ ਤੋਂ ਲੈ ਕੇ ਅੱਜ ਤੱਕ ਜਿਹੜਾ ਜੀਵਨ ਆਇਆ। ਬਹੁਤ ਸਾਰੀਆਂ ਜਾਤੀਆਂ ਜਿਹੜੀਆਂ ਨੇ ਉਹ ਐਕਸਟਿੰਕਟ ਹੋ ਗਈਆਂ, ਆਈਆਂ ਤੇ ਚਲੀਆਂ।

ਇਹ ਸਾਰਾ ਕੁਦਰਤ ਦਾ ਖੇਡ ਹੈ, ਅਕਾਲ ਪੁਰਖ ਦੇ ਹੁਕਮ ਦਾ ਪਸਾਰਾ ਹੈ। ਕਦੋਂ ਕੋਈ ਚੀਜ਼ ਇਨਸਾਨ ਦੀ ਹੋਂਦ ਵੀ ਜਿਹੜੀ ਹੈ ਬਾਈ ਚਾਂਸ ਕੁਦਰਤ ਦਾ ਖੇਡ ਹੈ ਕਿ ਅਫਰੀਕਾ ਦੇ ਵਿੱਚ ਪੂਰਬ ਤੋਂ ਪੱਛਮ ਨੂੰ ਡਿਵਾਈਡ ਕਰਨ ਵਾਲੀ ਇੱਕ ਪਹਾੜੀ ਉਭਰ ਕੇ ਆ ਗਈ, ਕਿਉਂਕਿ ਟਾਈਟੈਨਿਕ ਪਲੇਟਾਂ ਦਾ ਜਦੋਂ ਤੇ ਦੂਜੇ ਪਾਸੇ ਬਾਰਿਸ਼ਾਂ ਦਾ ਜਿਹੜਾ ਜਿਹੜੀ ਮੌਨਸੂਨ ਸੀ ਰੁਕ ਜਾਂਦੀ ਸੀ ਤੇ ਬਾਰਿਸ਼ਾਂ ਘੱਟ ਹੋਣੀਆਂ ਸ਼ੁਰੂ ਹੋਈਆਂ, ਵੱਡੇ ਦਰਖਤਾਂ ਦੀ ਥਾਂ ਤੇ ਛੋਟੇ ਛੋਟੇ ਜ਼ਮੀਨ ਤੇ ਕਾਫੂਸੀ ਹੋਣ ਲੱਗਾ, ਛੋਟੇ ਦਰਖਤ ਹੋਣ ਲੱਗੇ, ਤੇ ਜਿਹੜੇ ਇਹ ਜਿਹਨਾਂ ਨੂੰ ਪਹਿਲਾਂ ਪ੍ਰਾਈਮੇਟਸ ਕਹਿੰਦੇ ਸੀ, ਫਿਰ ਪ੍ਰਾਈਮ ਜਿਸ ਤਰ੍ਹਾਂ ਦੂਸਰਾ ਨਾਂ ਜਿਹੜਾ ਇਹਨਾਂ ਦਾ ਹੈ ਗ੍ਰੇਟ ਐਪਸ, ਉਹ ਇਹਨਾਂ ਨਾਲੋਂ ਅਲੱਗ ਨੇ। ਸਭ ਪ੍ਰਾਈਮੇਟਸ ਇੱਕ ਇਹੋ ਜਿਹੀ ਬੰਦਰਾਂ ਵਰਗੀ ਜਾਤੀ ਸੀ ਜਿਸ ਨੂੰ ਦਰਖਤਾਂ ਤੋਂ ਉਤਰ ਕੇ ਜ਼ਮੀਨ ਤੇ ਵੀ ਆਉਣਾ ਪਿਆ। ਇਸ ਤਰ੍ਹਾਂ ਵਿਕਸਿਤ ਹੁੰਦੇ ਹੁੰਦੇ ਇੱਕ ਜਾਤੀ ਐਸੀ ਵੀ ਆਈ ਜਿਸ ਨੇ ਦੋ ਪੈਰਾਂ ਤੇ ਤੁਰਨਾ, ਕਿਉਂਕਿ ਜ਼ਮੀਨ ਤੇ ਚੱਲਣ ਵਾਸਤੇ ਫਾਸਟ ਵੀ ਰਹਿਣਾ ਸੀ, ਦੋ ਪੈਰਾਂ ਤੇ ਖੜੇ ਹੋ ਕੇ ਵੀ ਦੇਖਣਾ ਸੀ ਘਾਹ ਦੇ ਮੈਦਾਨਾਂ ਚੋਂ, ਆਪਣੀ ਸੁਰੱਖਿਆ ਦਾ ਪ੍ਰਬੰਧ ਵੀ ਕਰਨਾ ਸੀ। ਦੋ ਪੈਰਾਂ ਤੇ ਬਾਈਪੈਡਲ ਹੋ ਗਈ, ਟੈਟਰਾਪੋਡਸ ਤੋਂ ਬਾਈਪੈਡਲ, ਕੋਈ ਜ਼ਿਆਦਾ ਦੂਰ ਨਹੀਂ, 1 ਕਰੋੜ ਸਾਲ ਦੇ ਵਿੱਚ ਵਿੱਚ ਹੀ ਸਾਰਾ ਕੁਛ ਹੋਇਆ। ਤੇ ਉਹਨਾਂ ਪੂਰਵਜਾਂ ਦੀਆਂ ਜਾਤੀਆਂ ਅੱਗੇ ਡਿਵਾਈਡ ਹੋ ਗਈਆਂ ਹਾਲਾਤ ਦੇ ਕਰਕੇ, ਕਈ ਚੀਜ਼ ਕਾਰਨਾਂ ਦੇ ਕਰਕੇ ਇਨਸਾਨ ਜਿਹੜਾ ਵਜੂਦ ਚ ਆਇਆ ਹੌਲੀ ਹੌਲੀ ਇੱਥੇ ਪਹੁੰਚ ਗਿਆ। ਪਰ ਇਸ ਇਨਸਾਨੀ ਜਿਹੜਾ ਅੱਜ ਜਿਸਨੂੰ ਅਸੀਂ ਹੋਮੋ ਸੈਪੀਅਨਸ ਕਹਿੰਦੇ ਹਾਂ, ਇਸ ਵਰਗੀ ਜਿਸਨੂੰ ਆਪਾਂ ਹੋਰ ਜਾਤੀਆਂ ਜਿਹੜੀਆਂ ਸੀ 21 ਜਾਤੀਆਂ ਹੋਈਆਂ ਨੇ, ਜਿਹਨਾਂ ਦੇ ਵਿੱਚੋਂ ਨਿਆਂਡਰਥੈਲਸ ਕਿਹਾ ਜਾਂਦਾ ਹੈ, ਹੋਮੋ ਫਲੋਰੈਂਸਿਸ ਹੁੰਦੇ ਆ, ਇਸ ਤਰ੍ਹਾਂ ਦੇ ਹੋਮੋ ਇਰੈਕਟਸ, ਆਰਡੀਪਿਥੈਕਸ, ਆਸਟ੍ਰਲੋਪਿਥੈਕਸ, ਕੁਛ ਤਾਂ ਇਹਨਾਂ ਚੋਂ ਇੱਕ ਇਹ ਵੀ ਹੈਗਾ ਕਿ ਇਹ ਨਹੀਂ ਹੈ ਕਿ ਬਈ ਇੱਕ ਸੀਕੁਐਂਸ ਦੇ ਵਿੱਚ ਸਾਰਾ ਕੁਛ ਹੋਇਆ, ਇੱਕ ਸਮੇਂ ਹੀ 8 ਜਾਤੀਆਂ ਜਿਹੜੀਆਂ ਸੀ ਮੌਜੂਦ ਸੀ ਧਰਤੀ ਦੇ ਉੱਪਰ, ਤੇ ਪਿਛਲੇ 12-15 ਹਜ਼ਾਰ ਸਾਲ ਤੋਂ ਸਿਰਫ ਕੇਵਲ ਇੱਕ ਜਾਤੀ ਹੈ ਹੋਮੋ ਸੈਪੀਅਨਸ। ਉਸਦੇ ਕਈ ਕਾਰਨ ਨੇ, ਹਾਲਾਤ ਦੇ ਮੁਤਾਬਕ ਫਿੱਟ ਹੋਣਾ ਜਾਂ ਕੁਛ, ਇਹੋ ਜਿਹੀਆਂ ਜਿਹੜੀਆਂ ਪ੍ਰਜਾਤੀਆਂ ਸੀ ਜਿਸਨੂੰ ਆਪਾਂ ਕਹਿੰਦੇ ਹਾਂ ਜੀਨਸ, ਪਹਿਲਾਂ ਤੇ ਹੋ ਗਿਆ ਨਾ ਆਪਾਂ ਜਿਸਨੂੰ ਇੱਕ ਸਪੈਸ਼ੀਜ਼ ਕਹਿੰਦੇ ਹਾਂ, ਦੂਜਾ ਹੋ ਗਿਆ ਜੀਨਸ, ਤੇ ਤੀਸਰਾ ਫਿਰ ਇੱਕ ਜੀਨਸ ਤੋਂ ਉੱਪਰ ਇੱਕ ਫੈਮਿਲੀ ਹੁੰਦੀ ਹੈ। ਇਸ ਫੈਮਿਲੀ ਦੇ ਵਿੱਚ ਜਿੰਨੇ ਵੀ ਪ੍ਰਾਈਮੈਟਸ ਨੇ, ਭਾਵੇਂ ਉਹ ਬੰਦਰ ਨੇ, ਭਾਵੇਂ ਬੋਨੋਬੋਜ਼ ਨੇ, ਭਾਵੇਂ ਉਹ ਚਿੰਪੈਂਸੀ ਨੇ, ਭਾਵੇਂ ਉਹ ਹੋਰ ਕਈ ਜਾਤੀਆਂ ਨੇ ਜਿਹੜੀਆਂ ਬਾਈਪੈਡਲ ਨੇ, ਇਹ ਸਾਰੇ ਹੀ ਉਹਦੇ ਵਿੱਚ ਆ ਜਾਂਦੇ ਆ। ਜਾਂ ਬਾਕੀ ਜਾਨਵਰਾਂ ਦੀਆਂ ਜਿਹੜੀਆਂ ਨੇ, ਜਿਸ ਤਰ੍ਹਾਂ ਕੈਟ ਫੈਮਿਲੀ ਜਿਹਦੇ ਵਿੱਚ ਸ਼ੇਰ, ਚੀਤਾ, ਟਾਈਗਰ ਵਗੈਰਾ, ਇਹ ਸਾਰੇ ਆ ਜਾਂਦੇ ਆ। ਇੱਕ ਹੋਰ ਹੈ ਜਿਸ ਤਰ੍ਹਾਂ, ਇਸ ਤਰ੍ਹਾਂ ਅਣਗਿਣਤ ਜਿਹੜੀਆਂ ਹੈਗੀਆਂ। ਤੇ ਇਹ ਸਾਰਾ ਕੁਛ ਜਿਹੜਾ ਹੈ, ਮੇਰੇ ਦੱਸਣ ਦਾ ਮਤਲਬ ਜਾਂ ਕਹਿਣ ਦਾ ਮਤਲਬ ਹੈ ਕਿ ਇਹ ਸਭ ਕੁਛ ਜੋ ਸੰਸਾਰ ਤੇ ਪ੍ਰਕਿਰਿਆ ਚੱਲਦੀ ਹੈ, ਇਹ ਪ੍ਰਕਿਰਤੀ ਦੀ, ਇਹ ਹੁਕਮ ਦੇ ਅੰਦਰ ਹੁਕਮ ਕਿਵੇਂ ਕਰਾਉਂਦਾ, ਕੀ ਕਰਾਉਂਦਾ, ਤੇ ਮਨੁੱਖ ਦੇ ਵਾਸਤੇ ਗੁਰਸਿੱਖ ਦੀ ਆਪਾਂ ਗੱਲ ਕਰ ਰਹੇ ਸੀ, ਉਹ ਦੂਜੇ ਪਾਸੇ ਚਲੇ ਗਏ ਕਿ ਗੁਰਸਿੱਖ ਜਿਹੜਾ ਹੈ, ਉਸ ਤੋਂ ਗੁਰੂ ਨਾਨਕ ਪਾਤਸ਼ਾਹ ਨੇ ਜਦੋਂ ਇਸ ਸ਼ਬਦ ਦੇ ਵਿੱਚ ਗੁਰਸਾਹਿਬ ਕਹਿੰਦੇ ਨਰਬਦ ਨਰਬਦ ਤੰਦੂ ਕਾਰਾ ਤਨ ਗਗਨਾ ਹੁਕਮ ਅਪਾਰਾ, ਨਾ ਦਿਨ ਰਹਿਣ, ਨਾ ਚੰਦ, ਨਾ ਸੂਰਜ ਸੁਣ ਸਮਾਜ ਲਗਾਏਗਾ, ਤੇ ਉਹਦੇ ਵਿੱਚ ਹੀ ਉਹ ਹੌਲੀ ਹੌਲੀ ਉਸ ਸ਼ਬਦ ਦੇ ਵਿੱਚ ਹੀ ਬਿਆਨ ਕਰਦੇ ਨੇ ਕਿ ਕੁਛ ਵੀ ਨਹੀਂ ਸੀ, ਨਾ ਕਰਮ ਕਾਂਡ ਸੀ, ਨਾ ਕੋਈ ਬੋਲੀ ਸੀ, ਨਾ ਕੁਛ ਸੀ, ਹੌਲੀ ਹੌਲੀ ਉਸ ਅਕਾਲ ਪੁਰਖ ਦੀ ਰਜ਼ਾ ਦੇ ਵਿੱਚ, ਜਾਂ ਤਿਸ ਪਾਣਾ ਤਾਂ ਜਗ ਤੇ ਉਪਾਇਆ, ਬਾਜ ਕਲਾ ਆਡਾਲ ਰਹਾਇਆ। ਫਿਰ ਉਸ ਤੋਂ ਬਾਅਦ ਉਹ ਪਹਿਲਾਂ ਤੇ ਕਹਿੰਦੇ ਨਾ ਮਾਂ ਬਿਸ਼ਨ ਨਵੀਂ ਤੈ ਕਾਲਾ, ਤੇ ਇੱਥੇ ਕਹਿੰਦੇ ਆ ਫਿਰ ਉਹਨਾਂ ਸਾਰਿਆਂ ਨੂੰ ਅਕਾਲ ਪੁਰਖ ਨੇ ਆਪ ਸਿਰਜਿਆ, ਬਾਜ ਕਲਾ ਆਡਾਲ ਰਹਾਇਆ। ਜਦੋਂ ਇਸ ਸੰਸਾਰ ਦੀ ਗੱਲ, ਜਗਤ ਦੀ ਗੱਲ ਕਰ ਰਿਹਾ, ਗੁਰੂ ਸਾਹਿਬ ਉਸ ਵੇਲੇ ਵੀ ਇਹ ਹਵਾਲਾ ਦੇ ਰਿਹਾ ਕਿ ਇਹ ਖਲਾ ਦੇ ਵਿੱਚ
एक उड़ रही शह जिसनों बिना किसी सपोर्ट दे खला दे एस्टैबलिश किया हो अपने जरा मैार है वो गिर्द घूम रही है सूरज के गिर्द घूम रही है दो पैटर्न्स के नाल जरा एक अपने एक्सस के उपर धुरे के उपर दूजा वो गिर्द परिक्रमा करती है। सो यह सारा कुछ जरा अकाल पुरख ने पैदा किया इस करके हर थां ते जदों इह कहिंदे ना कि रिजक दिया सबू को सब पहला रिजक आता है फिर जिहो जिहा रिजक हुंदा है उहो जिहा जीव पैदा हुंदा उस ते पर हुण जिहड़े दुनिया दे विच संसार दे विच आपा तापीए इह क्यों है इसका कारण भी जिहड़ा है वो ये नहीं आ कि कुछ पैदा नहीं होया इंसान हैगा तो इंसान की रोजी रोटी जो उसको चाहिए है जो उसके सर्वाइवल की नीड है वो इस धरती से पैदा भी होंगी है हूँ तो आप उग जाता है पर इस तो पहला उन्हें मिलती सी खाता सी या वो जिस तरह क्योंकि मीट ईटर भी सी मछली भी खाता सी होमो सैपियंस के सर्वाइवल का कारण ही ये सी कि इसने हर तरह की कंडीशन के अनुसार अपने आप को अडॉप्ट कर ते वो सारा कुछ जिहड़ा अबंडन है पर जदों मुनाफाखोरी इकट्ठा करना सारिया के उस ते हक मारना उसनों आप सामभ लेना किसी एक ताकतवर व्यक्ति ने संभाल लिया सारा कुछ जिस तरह अज दुनिया च देखिए कि 10% तो भी घट 5% लोगों के कोल सारी दुनिया की जड़ी जायदाद है दुनिया का जड़ा जी अवेलेबल फूड है सारा कुछ है तो 90-95% लोग जड़े ने स्ट्रगल करते वो गरीबी की रेखा ते ने सो अद्धे तो बाद 70% तो ज्यादा जी दुनिया के रिसोर्स ने किसी सो जो एक कब्जे वाली जी बेटी आ गई इसने ही जी रिजक की उथल पुथल है इसनू पैदा किया होया क्योंकि ये मैन मेड है प्रकृति मेड ने हाँ प्रकृति ने जदों कोई बिपता पैदा करनी है जिस स्पेसीज नू फिनिश करना है एक्सटेंड करना है उहदे अनुसार हालात बदल जाते हैं तो जे उन्हां चों कोई सरवाइव कर जाते हैं वह अगलिया जनरेशन तोड़ते हैं जे उस दे नाल ही नेस तो नाबूद होंदे जिस तरह आपां कहा कि भी 21 तो वध जिहड़ियां इस वक्त तक विज्ञान नू पता चलन के ह्यूमन दिया इंसान का जड़ा जीनोम है जीन ओह जिहा जड़ियां प्रजातियां जातियां ह्यूमन वालियां मौजूद सन पर अज केवल होमो सैपियन ही इत्थे है यह सारा कुछ जो है यह प्राकृतिक नियमों के आधार से हुक्म दे विच ही बनता बिगड़ता क्योंकि परलो भी उही लियांदा है ते परलों के नाल जिहड़ा चेंज है वह भी लिया है जिस आप जिक्र किया कि चेंज के नाल ही समय के परिवर्तन का भी पता लगता है हर चीज जिहड़ी है जो पिजो सो बिंस है पर वो आज के काल नानक हर गुण गाय लै छाड़ सकल जिया सो गुरसिख के वास्ते गुरबाणी अनुसार चलना अपने वधिया किरदार में मेनटेन रखना ही उसे सफल जीवन का जड़े यही एक कारण है कि समाज जड़ा है समाज कुछ नियमों के आधार पर जड़ा विचरता है ताइयों गुरु साहब कहते कि उद्यमी हो कि जिस तरह हम वेलड़ बाबे लोगों को मंग के खाते उन्होंने वंडना की भावें किन्ने अमीर हो गए हैं पर है तो लोगों को ही मंगते हैं ना उस दे मुकाबले दे विच जे एक महान व्यक्ति आम व्यक्ति जिसनू जिंदगी दे राज दा पता है जिसने जिंदगी दे राह नू पछाणिया है काल खाए कि हथों दे नानक राह पछाणे से उसे नू ही जिंदगी दे रस्ते दा परमार्थ दे रस्ते दी पहचान है जिहड़ा व्यक्ति मेहनत करता है कमांदा है ते लोड़वंदां दी मदद भी कर अपनी वित्त इस तरह ही
ਸਮਾਜਿਕ ਕਦਰਾਂ ਕੀਮਤਾਂ ਬੈਲੈਂਸ ਰਹਿੰਦੀਆਂ ਨੇ। ਗੁਰੂ ਸਾਹਿਬਾਨ ਨੇ ਬੇਸਿਕਲੀ ਇੱਕ ਅਜਿਹੇ ਸਮਾਜ ਦੀ ਸਿਰਜਣਾ ਦਾ ਕਾਰਜ ਆਰੰਭਿਆ ਸੀ ਜਿਸ ਦੇ ਵਿੱਚ ਹਰ ਕੋਈ ਸੋਸ਼ਲੀ ਫਾਈਨੈਂਸ਼ਲੀ ਇੰਡੀਪੈਂਡੈਂਟ ਰਹੇ, ਬਰਾਬਰ ਰਹੇ, ਕਿਸੇ ਨੂੰ ਕਿਸੇ ਦਾ ਪੈ ਨਾ ਹੋਵੇ ਤੇ ਹਰ ਕੋਈ ਦੂਜੇ ਦੀ ਸੁਰੱਖਿਆ ਦਾ ਜ਼ਿੰਮੇਵਾਰ ਬਣੇ, ਦੂਜੇ ਦੀ ਸੁਰੱਖਿਆ ਨੂੰ ਨਿਸ਼ਚਿਤ ਕਰੇ। ਇਹ ਠੀਕ ਆ ਕਿ ਇਨਸਾਨ ਮੈਨ ਇਜ਼ ਬੋਰਨ ਫਰੀ ਬਟ ਐਵਰੀਵੇਅਰ ਹੀ ਇਜ਼ ਇਨ ਚੇਨਸ, ਇਸ ਵਿੱਚ ਕੋਈ ਸ਼ੱਕ ਨਹੀਂ। ਜਿਹੜੇ ਚੇਨਸ ਨੇ ਉਹ ਕੀ ਨੇ? ਉਹ ਬੰਧਨਾਂ ਦੇ ਚੇਨਸ ਅਸੀਂ ਆਪ ਕ੍ਰੀਏਟ ਕੀਤੇ ਹੋਏ ਨੇ ਜਦੋਂ ਸਤਿਗੁਰੂ ਦੇ ਉਪਦੇਸ਼ ਨਾਲ ਜੁੜਦੇ ਹਾਂ। ਸਤਿਗੁਰ ਸਿੱਖ ਕੇ ਬੰਧਨ ਕਾਟੇ, ਸਤਿਗੁਰੂ ਗਿਆਨ ਨਾਲ ਮਨੁੱਖ ਨੂੰ ਸੁਚੇਤ ਕਰ ਰਿਹਾ ਜਿਹੜੇ ਬੰਧਨ ਨੇ ਸੋਸਾਇਟੀ ਦੇ, ਕੂੜੇ ਬੰਧਨ ਕਰਮ ਕਾਂਡ ਵਗੈਰਾ, ਊਚ ਨੀਚ ਦੇ ਪਰਮ, ਇਹਨਾਂ ਤੋਂ ਮੁਕਤ ਕਰ। ਤੇ ਫਿਰ ਕਿਉਂਕਿ ਸਤਿਗੁਰੂ ਮਿਹਨਤ ਕਰਨ ਦੀ ਵੀ ਗੱਲ ਕਰ ਰਹੇ ਨੇ ਤੇ ਉਹ ਵਿਅਕਤੀ ਜਿਹੜਾ ਹੈ ਉਹ ਦਲਿਦਰੀ ਨਹੀਂ ਬਲਕਿ ਉਹ ਵਿਅਕਤੀ ਹਿੰਮਤੀ ਹੋ ਜਾਂਦਾ ਹੈ। ਕਿਉਂਕਿ ਸਤਿਗੁਰੂ ਨੇ ਕਿਹਾ ਨਾ ਉਦਮ ਕਰੇਂਦਿਆਂ ਜੀਵ ਤੋਂ, ਉਹ ਵਿਅਕਤੀ ਜਿਹੜਾ ਹੈ ਉਸਦਾ ਜੀਵਨ ਜਿਹੜਾ ਹੈ ਅਗਰ ਉਹ ਖੁਸ਼ਹਾਲ ਹੋਣਾ ਹੈ ਤੇ ਉਹ ਉਦਮ ਦੇ ਮਾਰਗ ਤੇ ਹੋਏਗਾ, ਪਰ ਨਾਲ ਉਦਮ ਕਰਦਿਆਂ ਉਸਨੇ ਵੈਲਿਊਜ਼ ਨੂੰ ਵੀ ਨਾਲ ਰੱਖਣਾ। ਉਦਮ ਕਰੇਂਦਿਆਂ ਜੀਵ ਤੋਂ ਕਮਾਉਂਦਿਆਂ ਸੁੱਖ ਪੁੱਜ, ਜੇ ਤੈਨੂੰ ਸੁੱਖ ਦੀ ਪ੍ਰਾਪਤੀ ਕਰਨੀ ਹੈ ਤੇ ਉਹ ਕਮਾਈ ਕਰਕੇ ਉਦਮ ਕਰਕੇ, ਪਰ ਨਾਲ ਹੀ ਧਿਆਉਂਦਿਆਂ ਤੂੰ ਪ੍ਰਭੂ ਨੂੰ, ਜੇ ਤੈਨੂੰ ਪ੍ਰਭੂ ਅੰਦਰ ਕੀ ਹੈ ਆਪਣੇ ਆਪ ਦੀ ਪਹਿਚਾਣ ਹੀ ਪ੍ਰਭੂ ਦੀ ਪਹਿਚਾਣ, ਧਿਆਉਂਦਿਆਂ ਤੂੰ ਪ੍ਰਭੂ ਨੂੰ ਜਦੋਂ ਕੰਸਨਟ੍ਰੇਟ ਕਰੇਗਾ, ਇਕਾਗਰਤਾ ਹੋਏਗੀ, ਤੇਰੀ ਬਿਰਤੀ ਚ ਇਕਾਗਰਤਾ ਆ ਜਾਏਗੀ ਤਾਂ ਤੂੰ ਉਸਨੂੰ ਲੱਭ ਵੀ ਸਕਦਾ। ਨਾਨਕ ਉਤਰੀ ਚਿੱਤ, ਇਹਦੇ ਨਾਲ ਤੇਰੀਆਂ ਪਰੇਸ਼ਾਨੀਆਂ ਵੀ ਖਤਮ ਹੋ ਜਾਣਗੀਆਂ ਕਿਉਂਕਿ ਇਹ ਮਨੋਵਿਗਿਆਨਿਕ। ਕੱਲ ਦੇ ਪ੍ਰੋਗਰਾਮ ਚ ਜ਼ਿਕਰ ਕੀਤਾ ਸੀ ਕਿ ਗੁਰਬਾਣੀ ਸਾਨੂੰ ਜਿਸ ਤਰ੍ਹਾਂ ਆਪਾਂ ਜੀਵ ਵਿਗਿਆਨ ਦੀ ਗੱਲ ਕਰਦੇ ਹਾਂ, ਭੂ ਵਿਗਿਆਨ ਦੀ ਗੱਲ ਕਰਦੇ ਹਾਂ, ਮਨੋਵਿਗਿਆਨ ਦੀ ਗੱਲ ਕਰਦੇ ਹਾਂ, ਗੁਰਬਾਣੀ ਸਾਨੂੰ ਮਨੋਵਿਗਿਆਨ ਨਾਲ ਵੀ ਜੋੜਦੀ ਹੈ। ਗੁਰਬਾਣੀ ਮਨੋਵਿਗਿਆਨ ਦੇ ਨਾਲ ਭਰਪੂਰ ਹੈ। ਜਦੋਂ ਆਪਾਂ ਕਬੀਰ ਸਾਹਿਬ ਦਾ ਇਹ ਸ਼ਬਦ ਸਰਵਣ ਕਰਦੇ ਹਾਂ, ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਡਾਏ, ਦੇਹੀ ਰੋਗ ਨਾ ਲੱਗੀ, ਪਹਿਲੇ ਸਭ ਕੁਛ ਪਾਏ, ਇਹ ਆਪਣੇ ਆਪ ਵਿੱਚ ਇੱਕ ਮਨੋਵਿਗਿਆਨਿਕ ਸੱਚਾਈ ਹੈ ਕਿ ਜਦੋਂ ਚਿੰਤਾਵਾਂ ਹੀ ਨਹੀਂ ਹੈ, ਕਿਸੇ ਦੇ ਪ੍ਰਤੀ ਕੋਈ ਗੁੱਸਾ ਨਹੀਂ ਹੈ, ਕੋਈ ਆਪਣੇ ਅੰਦਰ ਕਿਸੇ ਪ੍ਰਤੀ ਵੈਰ ਨਹੀਂ ਹੈ, ਤੇ ਆਪਣੀ ਜਿਹੜੀ ਪਾਜ਼ਿਟਿਵਿਟੀ ਹੈ ਉਹ ਖਿੜੇਗੀ। ਇਸੇ ਤਰ੍ਹਾਂ ਮਨੁੱਖ ਜਿਹੜਾ ਹੈ ਉਹ ਪਾਜ਼ਿਟਿਵਿਟੀ ਦੇ ਨਾਲ, ਕ੍ਰੀਏਟਿਵਿਟੀ ਦੇ ਨਾਲ ਜੁੜੇਗਾ। ਹੋਰ ਬਹੁਤ ਕੁਛ ਹੈ, ਨਿੰਦਾ ਚੁਗਲੀ, ਕਿਉਂਕਿ ਉੱਥੇ ਜਦੋਂ ਇਹ ਕਹਿੰਦੇ ਨਾ ਕਿ ਵੀ ਪਲੇਨ ਲਿਵਿੰਗ ਐਂਡ ਹਾਈ ਥਿੰਕਿੰਗ, ਕਰ ਕਿਰਪਾ ਜਿਸਕੇ ਹਿਰਦੇ ਗਰੀਬੀ ਵਸਾਵੇ, ਨਾਨਕ ਇਹਾ ਮੁਕਤ ਆ ਕੇ ਸੁੱਖ ਪਾਵੇ, ਜਿਸ ਦੇ ਅੰਦਰ ਨਿਮਰਤਾ ਆ ਗਈ। ਗਰੀਬੀ ਨਿਮਰਤਾ ਹੈ, ਉਹ ਵਿਅਕਤੀ ਹਰ ਪ੍ਰਕਾਰ ਦੇ ਵੈਰ ਵਿਰੋਧ ਈਰਖਾ ਇਹਨਾਂ ਚੀਜ਼ਾਂ ਤੋਂ ਮੁਕਤ ਹੋ ਗਿਆ ਤੇ ਉਹ ਆਪਣੇ ਆਪ ਹੀ ਉਸਨੇ ਸੁੱਖ ਦੀ ਪ੍ਰਾਪਤੀ ਕਰ ਲਈ। ਆਓ ਅੱਜ ਇੱਥੇ ਹੀ ਇਹਨਾਂ ਵਿਚਾਰਾਂ ਨੂੰ ਸਮਾਪਤ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ

सतगुर मिलै सुभाए सहज गुण गाइए जियौ।

0: ਸੋਈ ਆਪ ਦੇ ਤਾਂ ਪਾਈਐ ਹਰ ਜੀਉ ਕਿਰਪਾ ਕਰੇ ਤਾਂ ਨਾਮ ਧਿਆਈਐ ਜੀਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
1: ਪਰਮ ਸਨਮਾਨਯੋਗ ਚਵਰ ਛਤਰ ਤਖਤ ਦੇ ਮਾਲਕ ਦਸਾਂ ਪਾਤਸ਼ਾਹੀਆਂ ਦੀ ਜੋਤ ਰੱਬੀ ਰਹਿਮਤਾਂ ਦੇ ਭੰਡਾਰੇ ਜੁਗੋ ਜੁਗ ਅਟਲ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਹਜ਼ੂਰੀ ਪਾਵਨ ਅਸਥਾਨ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਸਾਹਿਬਾਂ ਦੀ ਹਜ਼ੂਰੀ ਅੰਦਰ ਹਾਜ਼ਰੀਆਂ ਭਰ ਰਹੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ ਸਤਿਗੁਰੂ ਜੀ ਨੇ ਕਨੇਰੀ ਨਜ਼ਰ ਕੀਤੀ ਹੈ ਜੋ ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਧੰਨ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਦਰੋਂ ਘਰੋਂ ਜੋ ਪਾਵਨ ਮੁੱਖ ਵਾਕ ਦੀ ਬਖਸ਼ਿਸ਼ ਕੀਤੀ ਹੈ ਉਸ ਪਵਿੱਤਰ ਮੁੱਖ ਵਾਕ ਦੀ ਵਿਚਾਰ ਦੇ ਨਾਲ ਜੁੜਨ ਲਈ ਸੰਗਤੀ ਰੂਪ ਵਿੱਚ ਸਤਿਗੁਰੂ ਜੀ ਦੀ ਹਜ਼ੂਰੀ ਅੰਦਰ ਅਸੀਂ ਸਾਰੇ ਇਕੱਤਰ ਹੋਏ ਹਾਂ। ਸਤਿਗੁਰੂ ਜੀ ਦੀ ਰਹਿਮਤ ਸਦਕਾ ਆਪ ਸੰਗਤ ਦੀ ਅਸੀਸ ਸਦਕਾ ਅੰਮ੍ਰਿਤ ਵੇਲੇ ਬਖਸ਼ਿਸ਼ ਹੋਏ ਅੱਜ ਦੇ ਇਸ ਪਵਿੱਤਰ ਮੁੱਖ ਵਾਕ ਦੇ ਵਿਚਾਰ ਰੂਪ ਵਿੱਚ ਅਗਲੇਰੇ ਸਮੇਂ ਅੰਦਰ ਦਰਸ਼ਨ ਕਰਨ ਦਾ ਯਤਨ ਕਰਾਂਗੇ। ਸਤਿਗੁਰੂ ਕਿਰਪਾ ਕਰਨ ਆਪ ਸਿਰ ਤੇ ਮਿਹਰ ਭਰਿਆ ਹੱਥ ਰੱਖ ਆਪਣੇ ਬੱਚਿਆਂ ਪਾਸੋਂ ਇਹਨਾਂ ਪਵਿੱਤਰ ਬਚਨਾਂ ਦੀ ਵਿਚਾਰ ਦੀ ਸੇਵਾ ਲੈਣ। ਇਸ ਤੋਂ ਪਹਿਲਾਂ ਕਿ ਸਤ ਸੰਗਤ ਇਹਨਾਂ ਪਵਿੱਤਰ ਬਚਨਾਂ ਦੀ ਵਿਚਾਰ ਪ੍ਰਾਰੰਭ ਕੀਤੀ ਜਾਵੇ ਆਪ ਸਮੂਹ ਸੰਗਤ ਕਰੋ ਕਿਰਪਾ ਬਖਸ਼ੋ ਅਸੀਸ ਮਨ ਬਿਰਤੀਆਂ ਦੀ ਇਕਾਗਰਤਾ ਤੇ ਰਸਮਾਂ ਦੀ ਪਵਿੱਤਰਤਾ ਦੇ ਸੰਬੰਧ ਵਿੱਚ ਸਾਰੀ ਸੰਗਤ ਇੱਕ ਮਨ ਇੱਕ ਚਿੱਤ ਹੋ ਜਪੋ ਜੀ।

ਹੋਰ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਨੇ ਬਖਸ਼ਿਸ਼ ਕੀਤੀ ਵੀ ਗੁਣ ਗਾਏ ਵਿਗਸੈ ਸਦਾ ਆਨੰਦਿਨ। ਪਰਮਾਤਮਾ ਦੇ ਗੁਣ ਗਾਉਣ ਦਾ ਸਾਡੇ ਆਤਮਿਕ ਜੀਵਨ ਨੂੰ ਲਾਹਾ ਕੀ ਹੈ, ਤੇ ਹਜ਼ੂਰ ਦਾ ਫੈਸਲਾ ਹੈ ਵੀ ਜਿੱਦਾਂ ਜਿੱਦਾਂ ਅਸੀਂ ਪਰਮਾਤਮਾ ਦੇ ਗੁਣ ਗਾਉਂਦੇ ਹਾਂ, ਪਰਮਾਤਮਾ ਦੀ ਵਡਿਆਈ ਕਰਦੇ ਹਾਂ, ਪਰਮਾਤਮਾ ਦੀ ਸਿਫਤਸਲਾਹ ਕਰਦੇ ਹਾਂ, ਨਤੀਜਾ ਕੀ ਹੈ ਵੀ ਸਦੀਵੀ ਖੇੜਾ, ਆਤਮਿਕ ਖੇੜਾ ਸਾਡੇ ਜੀਵਨ ਨੂੰ ਬਖਸ਼ਿਸ਼ ਹੁੰਦਾ ਹੈ। ਗੁਣ ਗਾਏ ਵਿਗਸੈ, ਵਿਗਸੈ ਦਾ ਅਰਥ ਹੈ ਪ੍ਰਸੰਨ ਚਿੱਤ ਰਹਿਣਾ, ਜਾਨੀ ਕਿ ਜਿਹੜੀ ਬਖਸ਼ਿਸ਼ ਦਾ ਜ਼ਿਕਰ ਗੁਰੂ ਨਾਨਕ ਸਾਹਿਬ ਜੀ ਨੇ ਕੀਤਾ ਹੈ ਨਾ, ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁੱਖ ਪਾਪ ਕਾ ਨਾਸ। ਜਾਂ ਅਸੀਂ ਹਜ਼ੂਰ ਦੀ ਪਵਿੱਤਰ ਬਾਣੀ ਚੋਂ ਦਰਸ਼ਨ ਕਰਦੇ ਹਾਂ ਕਿ ਹਰ ਜਨ ਗੁਣ ਗਾਵਤ ਹੱਸਿਆ, ਪਰਮੇਸ਼ਰ ਦਾ ਸੇਵਕ ਉਹਦੇ ਗੁਣ ਗਾਉਂਦਿਆਂ ਗਾਉਂਦਿਆਂ ਜਿਹੜਾ ਸਦਾ ਪ੍ਰਸੰਨ ਚਿੱਤ ਰਹਿੰਦਾ, ਸਦਾ ਖੇੜੇ ਵਿੱਚ ਰਹਿੰਦਾ। ਹੁਣ ਸਾਧ ਸੰਗਤ ਜਿਹੜਾ ਪ੍ਰਸੰਨ ਹੋਣਾ ਹੈ ਨਾ, ਖੁਸ਼ ਹੋਣਾ, ਖੇੜੇ ਵਿੱਚ ਰਹਿਣਾ, ਆਨੰਦ ਵਿੱਚ ਰਹਿਣਾ, ਰੱਬੀ ਬਾਣੀ ਤਾਂ ਸਾਨੂੰ ਇਹ ਉਪਦੇਸ਼ ਕਰਦੀ ਹੈ ਵੀ ਪਰਮਾਤਮਾ ਦੀਆਂ ਸਿਫਤਾਂ ਕਰਦਿਆਂ ਪ੍ਰਸੰਨ ਚਿੱਤ ਰਹਿਣਾ। ਪਰ ਆਮ ਜ਼ਿੰਦਗੀ ਦੇ ਵਿੱਚ ਜਦੋਂ ਦੇਖਦੇ ਹਾਂ ਵੀ ਕਈ ਵਾਰੀ ਸਾਡੀ ਖੁਸ਼ੀ ਦਾ ਆਧਾਰ ਰੱਬੀ ਵਡਿਆਈਆਂ ਨਾ ਹੋ ਕੇ ਗੁਰੂ ਦਰਸਾਏ ਮਾਰਗ ਤੋਂ ਜਦੋਂ ਅਸੀਂ ਭਟਕ ਜਾਂਦੇ ਹਾਂ ਤੇ ਅਸੀਂ ਦੂਜੇ ਨੂੰ ਦੁਖੀ ਦੇਖ ਕੇ ਪ੍ਰਸੰਨ ਚਿੱਤ ਹੁੰਦੇ ਹਾਂ, ਕਿਸੇ ਦੀ ਡੁੱਬਦੀ ਬੇੜੀ ਨੂੰ ਦੇਖ ਕੇ ਉਹ ਸਾਨੂੰ ਖੁਸ਼ੀ ਹੁੰਦੀ ਹੈ। ਹਾਲਾਂਕਿ ਬਾਣੀ ਅੰਦਰ ਸਤਿਗੁਰੂ ਜੀ ਨੇ ਸਾਨੂੰ ਇਸ ਗੱਲ ਤੋਂ ਹੋੜਿਆ, ਕਦੀ ਕਿਸੇ ਵੀ ਦੁਖੀ ਨੂੰ ਦੇਖ ਕੇ ਜਾਂ ਕਿਸੇ ਦੀ ਡੁੱਬਦੀ ਬੇੜੀ ਨੂੰ ਦੇਖ ਕੇ ਮਜ਼ਾਕ ਨਹੀਂ ਉਡਾਉਣਾ, ਹੱਸਣਾ ਨਹੀਂ ਹੈ। ਕਹਿੰਦੇ ਹਜ਼ੂਰ ਦਾ ਪਵਿੱਤਰ ਬਚਨ ਹੈ, ਕਬੀਰ ਗਰਭ ਨਾ ਕੀਜੀਏ ਰੰਕ ਨਾ ਹੱਸੀਏ, ਕੋਈ ਅਜੋ ਸੁਣਾਓ ਸਮੁੰਦਰ ਮੈਂ ਕਿਆ ਜਾਨੋ ਕਿਆ ਹੋਏ। ਐ ਪਿਆਰਿਆ, ਕਿਸੇ ਦੀ ਗਰੀਬੀ ਦਾ ਮਜ਼ਾਕ ਨਾ ਉਡਾ, ਕਿਸੇ ਦੀ ਜ਼ਿੰਦਗੀ ਦੀ ਬੇੜੀ ਜੇ ਡੁੱਬ ਰਹੀ ਹੈ ਤੇ ਡੁੱਬਦੀ ਬੇੜੀ ਨੂੰ ਦੇਖ ਕੇ ਨਾ ਤੂੰ ਹੱਸ, ਬਲਕਿ ਇਸ ਗੱਲ ਨੂੰ ਧਿਆਨ ਵਿੱਚ ਰੱਖੀ ਵੀ ਤੇਰੀ ਆਪਣੀ ਜ਼ਿੰਦਗੀ ਦੀ ਬੇੜੀ ਵੀ ਹੱਲੇ ਇਸੇ ਸੰਸਾਰ ਭਾਵ ਸਾਗਰ ਵਿੱਚ ਹੈ, ਕੰਢੇ ਨਹੀਂ ਲੱਗੀ। ਉਸ ਮਾਲਕ ਦੇ ਪਤਾ ਨਹੀਂ ਅਗਲੀ ਕਿਹੜੀ ਖੇਡ ਵਰਤਾ ਦੇਣੀ ਹੈ, ਇਸ ਕਰਕੇ ਸਦਾ ਉਹਦੀ ਭੈ ਭਾਵਨੀ ਦੇ ਵਿੱਚ ਰਹਿਣਾ। ਸਤਿਗੁਰੂ ਸਾਨੂੰ ਉਪਦੇਸ਼ ਕਰਦੇ ਨੇ ਪ੍ਰਸੰਨ ਚਿੱਤ ਰਹਿਣਾ, ਉਹਦੇ ਗੁਣ ਗਾ ਕੇ। ਹਜ਼ੂਰ ਕਹਿੰਦੇ ਗੁਣ ਗਾਏ ਵਿਗਸੈ ਸਦਾ ਆਨੰਦਿਨ, ਜਾਂ ਆਪ ਸਾਚੇ ਭਾਵੇ। ਜਦੋਂ ਉਸ ਆਪ ਭਾਵ ਕੇ ਸਦੀਵੀ ਹੁੰਦੇ ਮਾਲਕ ਪਰਮਾਤਮਾ ਨੂੰ ਭਾਉਂਦਾ ਤੇ ਰੱਬੀ ਪਿਆਰੇ ਉਹਦੇ ਗੁਣ ਗਾ ਕੇ ਸਦੀਵੀ ਆਤਮਿਕ ਖੇੜੇ

0: ਸਤਿਗੁਰੂ ਜੀ ਨੇ ਬੜੀ ਹਲੀਮੀ ਤੇ ਨਿਰਮਾਣਤਾ ਦੇ ਵਿੱਚ, ਕਿਉਂਕਿ ਇਸ ਗੱਲ ਨੂੰ ਵੀ ਆਪਣੀ ਪ੍ਰਾਪਤੀ ਨਹੀਂ ਸਮਝਣਾ ਵੀ ਮੈਂ ਜੀਵਨ ਦੇ ਵਿੱਚੋਂ ਔਗਣਾਂ ਤੇ ਬੁਰਿਆਈਆਂ ਤੋਂ ਦੂਰ ਰਹਿੰਦਾ ਤੇ ਜੀਵਨ ਵਿੱਚ ਦੈਵੀ ਗੁਣ ਸ਼ੁਭ ਗੁਣ ਮੈਂ ਧਾਰਨ ਕਰਦਾ। ਹਜ਼ੂਰ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਕਹਿੰਦੇ ਉਹ ਪਰਮਾਤਮਾ ਸਿਰਜਣਹਾਰ ਆਪ ਕਰਤਾ ਕਰੇ ਸੋਈ, ਆਪ ਦੇ ਤਾਂ ਪਾਈਐ। ਇਹ ਬਖਸ਼ਿਸ਼ ਵੀ ਉਹ ਪਰਮਾਤਮਾ ਆਪ ਹੀ ਤਰੁੱਟ ਕੇ ਜਿਹੜਾ ਕਰਦਾ ਹੈ, ਇਹ ਰਹਿਮਤ ਵੀ ਉਹ ਪਰਮਾਤਮਾ ਆਪ ਹੀ ਕਰਦਾ ਹੈ।
1: ਹਰ ਜੀਉ ਕਿਰਪਾ ਕਰੇ ਤਾਂ ਨਾਮ ਧਿਆਈਐ ਜੀਉ।
0: ਉਹ ਪਰਮੇਸ਼ਰ ਜੀ ਜਦੋਂ ਆਪ ਰਹਿਮਤ ਕਰਦੇ ਨੇ ਤਾਂ ਹੀ ਉਹਦਾ ਨਾਮ ਧਿਆਇਆ ਜਾ ਸਕਦਾ ਹੈ, ਭਾਵ ਜਪਿਆ ਜਾ ਸਕਦਾ ਹੈ। ਕਹਿਣ ਤੋਂ ਭਾਵ ਸਾਧ ਸੰਗਤ, ਸਿੱਖੀ ਦਾ ਜਿਹੜਾ ਮੂਲ ਸਿਧਾਂਤ ਹੈ ਕਿ ਸਿੱਖ ਨੇ ਕਿਸੇ ਵੀ ਉੱਚੇ ਤੋਂ ਉੱਚੇ ਮੁਕਾਮ ਨੂੰ ਪਾ ਕੇ ਵੀ ਹੰਕਾਰ ਨਹੀਂ ਕਰਨਾ, ਨਿਮਰਤਾ ਦੇ ਵਿੱਚ ਰਹਿਣਾ, ਹਲੀਮੀ ਦੇ ਵਿੱਚ ਰਹਿਣਾ, ਔਰ ਹਰ ਉੱਚੇ ਮੁਕਾਮ ਤੇ ਪਹੁੰਚ ਕੇ ਅਧਿਆਤਮਿਕ ਜੀਵਨ ਅੰਦਰ ਕਿੱਡੀ ਵੀ ਉੱਚੀ ਸਾਨੂੰ ਪ੍ਰਾਪਤੀ ਕਿਉਂ ਨਾ ਹੋ ਜਾਏ, ਪਰ ਉਸ ਪ੍ਰਾਪਤੀ ਦਾ ਸਿਹਰਾ ਜਿਹੜਾ ਹੈ ਉਹ ਆਪਣੇ ਗੁਰੂ ਨੂੰ ਸਰਬ ਕਲਾ ਸਮਰੱਥ ਪਰਮੇਸ਼ਰ ਨੂੰ ਦੇਣਾ ਹੈ। ਇਹ ਸਾਨੂੰ ਪਵਿੱਤਰ ਬਾਣੀ ਦੇ ਵਿੱਚੋਂ ਹੀ ਸੇਧ ਮਿਲਦੀ ਹੈ। ਅਤਿ ਸਤਿਕਾਰਯੋਗ ਭਗਤ ਕਬੀਰ ਸਾਹਿਬ ਜੀ, ਜਦੋਂ ਭਗਤ ਕਬੀਰ ਸਾਹਿਬ ਜੀ ਰੱਬੀ ਬੰਦਗੀ ਦੇ ਮਾਰਗ ਦੇ ਉੱਤੇ ਚੱਲਦਿਆਂ ਕਿਰਤ ਦੇ ਨਾਲ ਕੀਰਤੀ ਕਰਦਿਆਂ ਆਤਮਿਕ ਅਵਸਥਾ ਉੱਚੀ ਹੋਈ ਨਾ, ਤੇ ਕਹਿਣ ਵਾਲਿਆਂ ਨੇ ਕਹਿ ਦਿੱਤਾ ਕਬੀਰ ਸਾਹਿਬ ਹੁਣ ਤਾਂ ਸਾਰੇ ਪਾਸੇ ਤੁਹਾਨੂੰ ਸੰਗਤਾਂ ਧੰਨ ਕਬੀਰ ਕਹਿੰਦੀਆਂ ਨੇ, ਤੁਸੀਂ ਆਪਣਾ ਜੀਵਨ ਸਫਲ ਕਰ ਲਿਆ। ਹਾਲਾਂਕਿ ਅਵਸਥਾ ਏਡੀ ਉੱਚੀ ਹੈ, ਭਾਈ ਗੁਰਦਾਸ ਕਹਿੰਦੇ ਰਾਮ ਕਬੀਰੈ ਭੇਦ ਨਾ ਭਾਈ, ਜਾਨੀ ਕਿ ਰੱਬ ਦੇ ਪਿਆਰਿਆਂ ਵਿੱਚ ਤੇ ਰੱਬ ਦੇ ਵਿੱਚ ਕੋਈ ਫਰਕ ਨਹੀਂ। ਜਿੱਥੇ ਹਰ ਜਨ ਦੁਈ ਏਕ ਹੈ, ਬਿਬ ਵਿਚਾਰ ਕਛ ਨਾਹੇ, ਜਲ ਤੇ ਉਪਜ ਤਰੰਗ ਜਿਉ ਜਲ ਹੀ ਵਿਖੈ ਸਮਾਹੇ। ਪਰ ਇਸ ਬਖਸ਼ਿਸ਼ ਨੂੰ ਪਾ ਕੇ ਵੀ ਇਹ ਦਾਅਵਾ ਨਹੀਂ ਹੈ ਵੀ ਮੈਂ ਆਪਣੇ ਯਤਨਾਂ ਦੇ ਨਾਲ ਇਸ ਬਖਸ਼ਿਸ਼ ਤੱਕ ਪਹੁੰਚਿਆ। ਉਹਨਾਂ ਦੇ ਪਵਿੱਤਰ ਸਲੋਕਾਂ ਦੇ ਵਿੱਚ ਉਹ ਪਵਿੱਤਰ ਬਚਨ ਆਉਂਦਾ ਹੈ, ਕਬੀਰ ਸਾਹਿਬ ਕਹਿੰਦੇ ਨਹੀਂ, ਕਬੀਰ ਨਾਹਮ ਕੀਆ ਨਾ ਕਰੇਂਗੇ, ਨਾ ਕਰ ਸਕੇ ਸਰੀਰ, ਕਿਆ ਜਾਨੋ ਕਿਸ ਹਰ ਕੀਆ ਸੋ ਭਇਓ ਕਬੀਰ ਕਬੀਰ। ਜੇ ਅੱਜ ਸਾਰੇ ਪਾਸੇ ਕਬੀਰ ਕਬੀਰ ਹੋ ਰਹੀ ਹੈ ਨਾ, ਤੇ ਇਹਦੇ ਵਿੱਚ ਮੇਰੀ ਆਪਣੀ ਸਿਆਣਪ, ਆਪਣੀ ਚਤੁਰਾਈ ਜਾਂ ਮੇਰੀ ਆਪਣੀ ਕੋਈ ਅਕਲ ਨਹੀਂ, ਪਤਾ ਨਹੀਂ ਪਰਮਾਤਮਾ ਨੇ ਕੀ ਖੇਡ ਵਰਤਾਈ ਹੈ, ਮੇਰਾ ਤਾਂ ਸਰੀਰ ਵੀ ਏਡੇ ਸਮਰੱਥ ਨਹੀਂ। ਹਕੀਕਤ ਇਹ ਹੈ ਸਾਧ ਸੰਗਤ, ਅਧਿਆਤਮਕ ਮਾਰਗ ਦਾ ਜਿਹੜਾ ਪੰਧ ਹੀ ਹੈ ਉਹ ਰੱਬੀ ਬਖਸ਼ਿਸ਼ ਨੂੰ ਪਾ ਕੇ ਸਾਧ ਸੰਗਤ ਹਲੀਮੀ ਵਿੱਚ ਆ ਜਾਂਦਾ ਹੈ, ਨਿਮਰਤਾ ਵਿੱਚ ਆ ਜਾਂਦਾ ਹੈ। ਔਰ ਸਾਡੇ ਵਾਸਤੇ ਵੱਡੀ ਮਿਸਾਲ ਜਿਸ ਮਹਾਨ ਸਤਿਗੁਰੂ ਧੰਨ ਸ਼੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੇ ਪਵਿੱਤਰ ਬਚਨਾਂ ਨੂੰ ਅਸੀਂ ਵਿਚਾਰ ਰਹੇ ਹਾਂ। ਇਤਿਹਾਸ ਕਹਿੰਦਾ ਜਿੱਦਣ ਸਤਿਗੁਰੂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਉੱਤੇ ਬਖਸ਼ਿਸ਼ ਹੋਈ ਨਾ, ਗੁਰਿਆਈ ਦੀ ਬਖਸ਼ਿਸ਼ ਤੀਜੇ ਗੁਰਦੇਵ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਕੀਤੀ ਤੇ ਤਖ਼ਤ ਦੇ ਸੁਭਾਏ ਮਨ ਕੀਤਾ, ਤੇ ਹਜ਼ੂਰ ਗੁਰੂ ਅਮਰਦਾਸ ਨੇ ਬਚਨ ਕੀਤਾ ਗੁਰੂ ਰਾਮਦਾਸ ਜੀਓ ਸੰਗਤਾਂ ਹੁਣ ਤੁਹਾਡੇ ਮੁਖਾਰਬਿੰਦ ਤੋਂ ਕੋਈ ਬਚਨ ਸਰਵਣ ਕਰਨਾ ਚਾਹੁੰਦੀਆਂ ਨੇ, ਤੁਸੀਂ ਸੰਗਤਾਂ ਦੇ ਨਾਲ ਕਿਸੇ ਬਚਨ ਦੀ ਸਾਂਝ ਪਾਓ। ਇਤਿਹਾਸ ਕਹਿੰਦਾ ਜਿਹੜਾ ਸਭ ਤੋਂ ਪਹਿਲਾ ਉਪਦੇਸ਼, ਪਹਿਲਾ ਬਚਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਨੇ ਉੱਥੇ ਕੀਤਾ, ਗੁਰੂ ਅਮਰਦਾਸ ਸੱਚੇ ਪਾਤਸ਼ਾਹ ਸਨਮੁਖ ਨੇ, ਤੇ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਨੂੰ ਸਨਮੁਖ ਦੇਖ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਬਚਨ ਕਰਦੇ ਨੇ, ਦਾਤਾ ਜੀ ਮੇਰੇ ਸਤਿਗੁਰੂ ਜੀ ਜਿਹੜੀ ਮੇਰੀ ਹਾਲਤ ਸੀ ਉਹ ਹਾਲਤ ਕਿਸੇ ਤੋਂ ਲੁਕੀ ਹੋਈ ਨਹੀਂ, ਭਲੀ ਪ੍ਰਕਾਰ ਤੁਸੀਂ ਸਾਰਾ ਕੁਝ ਜਾਣਦੇ ਜੇ, ਕੱਲ ਕੀ ਸੀ ਤੇ ਅੱਜ ਕੀ ਹੈ। ਜਦੋਂ ਮੈਂ ਆਪਣੇ ਪਿਛੋਕੜ ਨੂੰ ਦੇਖਦਾ ਵੀ ਕਿੱਥੇ ਲਾਹੌਰ ਦੀ ਧਰਤੀ ਤੇ ਜਨਮ ਲਿਆ, ਲਾਹੌਰ ਦੀ ਧਰਤੀ, ਛੋਟੀ ਉਮਰੇ ਮਾਂ ਬਾਪ ਦਾ ਸਾਇਆ ਸਿਰ ਤੋਂ ਉੱਠ ਗਿਆ, ਲਾਹੌਰ ਦੀਆਂ ਗਲੀਆਂ ਦੇ ਵਿੱਚ ਮੈਂ ਕੱਖਾਂ ਵਾਂਗੂ ਰੁਲਦਾ ਫਿਰਦਾ ਸੀ, ਤੇ ਅੱਜ ਗੁਰੂ ਨਾਨਕ ਦੇ ਦਰੋਂ ਘਰੋਂ ਏਡੀ ਵੱਡੀ ਬਖਸ਼ਿਸ਼ ਹੋਈ ਵੀ ਗੁਰੂ ਨਾਨਕ ਦੀ ਜੋਤ ਦੇ ਵਾਰਸ ਬਣਾ ਕੇ ਤੁਸੀਂ ਮੈਨੂੰ ਤਖ਼ਤ ਤੇ ਸਭਾਈਮਾਨ ਕੀਤਾ ਹੈ, ਤੇ ਮੈਂ ਇਹ ਸਮਝਦਾ ਵੀ ਇਹਦੇ ਵਿੱਚ ਵੀ ਮੇਰੀ ਕੋਈ ਆਪਣੀ ਪ੍ਰਾਪਤੀ ਨਹੀਂ। ਹਜ਼ੂਰ ਦਾ ਉਹ ਪਵਿੱਤਰ ਬਚਨ ਹੈ, ਜੋ ਹਮਰੀ ਵਿਦ ਹੋਤੀ ਮੇਰੇ ਸਤਿਗੁਰਾਂ ਸਾਬਿਦ ਤੁਮ ਹਰ ਜਾਣੋ ਆਪੇ, ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ, ਗੁਰ ਸਤਿਗੁਰ ਸੰਗ ਕੀਰੇ ਹਮ ਥਾਪੇ, ਧੰਨ ਧੰਨ ਗੁਰੂ ਨਾਨਕ ਜਨ ਕੇਰਾ ਜਿਤ ਮਿਲੈ ਚੁੱਕੇ ਸਭ ਸੋਗ ਸੰਤਾਪੇ। ਕਹਿਣ ਤੋਂ ਭਾਵ ਸਾਧ ਸੰਗਤ ਕੇ ਜਿਹੜਾ ਅਧਿਆਤਮਕ ਮਾਰਗ ਦਾ ਪੰਧ ਹੀ ਹੈ ਉਹ ਵੱਡੀ ਪ੍ਰਾਪਤੀ ਜੀਵਨ ਵਿੱਚ ਹੋਵੇ, ਤੇ ਵੱਡੀ ਤੋਂ ਵੱਡੀ ਬਖਸ਼ਿਸ਼ ਨੂੰ ਪਾ ਕੇ ਵੀ ਉਸ ਬਖਸ਼ਿਸ਼ ਦਾ ਸਿਹਰਾ ਉਹ ਗੁਰੂ ਨੂੰ ਦਿੰਦਾ, ਉਹ ਅਕਾਲ ਪੁਰਖ ਨੂੰ ਦਿੰਦਾ। ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਕਹਿੰਦੇ ਮਾਲਕ ਆਪ ਮਿਹਰ ਕਰੇ ਤਾਂ ਹੀ ਉਹਦਾ ਨਾਮ ਜਪਿਆ ਜਾ ਸਕਦਾ ਹੈ।
1: ਅੰਦਰ ਸਾਚਾ ਨੇਹ ਪੂਰੇ ਸਤਿਗੁਰ ਜੀਓ,
0: ਉਹਦੀ ਬਖਸ਼ਿਸ਼ ਦਾ ਦੂਜਾ ਝਲਕਾਰਾ ਕਹਿੰਦੇ ਅੰਦਰ ਸਾਚਾ ਨੇਹ ਪੂਰੇ ਸਤਿਗੁਰ ਜੀਓ। ਕਹਿੰਦੇ ਜਦੋਂ ਉਹ ਪਰਮਾਤਮਾ ਰਹਿਮਤ ਕਰਦਾ ਤੇ ਅੰਦਰ ਜਿਹੜਾ ਹੈ ਨਾ ਇੱਕ ਸੱਚਾ ਪਿਆਰ ਪੈਦਾ ਹੁੰਦਾ ਹੈ, ਪੂਰੇ ਸਤਿਗੁਰਾਂ ਦੇ ਨਾਲ ਜਿਹੜਾ ਹੈ ਅੰਦਰ ਦਾ ਸੱਚਾ ਨੇਹ ਬਣਦਾ ਹੈ। ਅੰਦਰ ਸਾਚਾ ਨੇਹ ਪੂਰੇ ਸਤਿਗੁਰ ਜੀ, ਉਹ ਪੂਰੇ ਸਤਿਗੁਰੂ ਜੀ ਦੀ ਕਿਰਪਾ ਵਰਤਦੀ ਹੈ।
1: ਹਾਂ ਤਿਸ ਸੇਵੀ ਦਿਨ ਰਾਤ ਮੈਂ ਕਦੇ ਨਾ ਵਿਸਰੈ ਜੀਓ,
0: ਔਰ ਸੇਵਕ ਦੀ ਇਹ ਭਾਵਨਾ ਹੁੰਦੀ ਹੈ ਕਿ ਹੁਣ ਪੂਰੇ ਸਤਿਗੁਰੂ ਦੀ ਕਿਰਪਾ ਹੋਈ ਹੈ, ਅੰਦਰ ਦਾ ਲਗਾਓ ਸਦੀਵੀ ਹੁੰਦੇ ਮਾਲਕ ਪਰਮਾਤਮਾ ਦੇ ਨਾਲ ਬਣਿਆ। ਹਾਂ ਤਿਸ ਸੇਵੀ ਦਿਨ ਰਾਤ, ਦਿਨ ਰਾਤ ਭਾਵ ਕੇ ਅੱਠੇ ਪੈਰ ਹਰ ਵੇਲੇ ਹਰ ਘੜੀ ਮੈਂ ਉਸ ਮਾਲਕ ਨੂੰ ਸਿਮਰਦਾ ਹਾਂ ਤੇ ਮੇਰੇ ਅੰਦਰ ਦੀ ਭਾਵਨਾ ਮੈਂ ਕਦੇ ਨਾ ਵਿਸਰਿਆ ਜੀਓ, ਉਹ ਮਾਲਕ ਮੇਰੇ ਅੰਦਰੋਂ ਉਹਦੀ ਯਾਦ

0: ਇਸ ਸੇਵਕ ਦੀ ਭਾਵਨਾ ਵੀ ਉਹ ਕਦੀ ਵੀ ਕਿਸੇ ਘੜੀ ਕਿਸੇ ਪਲ ਵੀ ਮਾਲਕ ਨੂੰ ਚੇਤੇ ਦੇ ਵਿੱਚੋਂ ਨਹੀਂ ਵਿਸਾਰਦਾ। ਹੁਣ ਕਦੇ ਨਾ ਵਿਸਾਰੀ ਅੰਦਿਨ ਸੰਭਾਰੀ, ਕਦੀ ਪਰਮਾਤਮਾ ਨੂੰ ਭੁਲਾਉਣਾ ਨਹੀਂ ਤੇ ਹਰ ਘੜੀ ਹਰ ਰੋਜ਼ ਹਰ ਪਲ ਪਰਮਾਤਮਾ ਨੂੰ ਚੇਤੇ ਕਰਨਾ। ਹਜ਼ੂਰ ਕਹਿੰਦੇ ਜਾਂ ਨਾਮ ਲਈ ਤਾਂ ਜੀਵਾਂ। ਸੇਵਕ ਦੀ ਇਹ ਭਾਵਨਾ ਹੁੰਦੀ ਹੈ ਕਿ ਮੈਂ ਤਾਂ ਆਤਮਕ ਤੌਰ ਤੇ ਜਿਉਂਦਾ ਹੀ ਤਾਂ ਹਾਂ ਜੇ ਉਸ ਪਰਮਾਤਮਾ ਦਾ ਨਾਮ ਲੈਂਦਾ। ਜਿਹੜੀ ਬਖਸ਼ਿਸ਼ ਦਾ ਜ਼ਿਕਰ ਗੁਰੂ ਨਾਨਕ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਕੀਤਾ ਨਾ, ਆਖਾਂ ਜੀਵਾਂ ਵਿਸਰੈ ਮਰ ਜਾਓ। ਜੇ ਮਾਲਕ ਮੈਂ ਤੇਰਾ ਨਾਮ ਲੈਂਦਾ ਤੇ ਮੈਂ ਸਮਝਦਾ ਆਤਮਕ ਤੌਰ ਤੇ ਜਿਉਂਦਾ ਹਾਂ, ਤੇ ਜਦੋਂ ਜਦੋਂ ਤੇਰੀ ਯਾਦ ਕਿਧਰੇ ਵਿਸਰਦੀ ਭੁੱਲਦੀ ਹੈ, ਤੇਰਾ ਵਿਸਰ ਜਾਣਾ ਹੀ ਮੇਰੇ ਵਾਸਤੇ ਆਤਮਕ ਮੌਤ ਹੈ।
1: ਸ਼ਰਾਵਣੀ ਸੁਣੀ ਤਾਂ ਇਹੋ ਮਨ ਤ੍ਰਿਪਤੈ, ਗੁਰਮੁਖ ਅੰਮ੍ਰਿਤ ਪੀਵਾ।
0: ਫਿਰ ਜਿਵੇਂ ਜਿਵੇਂ ਗੁਰਮੁਖ ਪਿਆਰਾ ਅੰਮ੍ਰਿਤਮਈ ਪਵਿੱਤਰ ਬਚਨਾਂ ਦੇ ਨਾਲ ਸਾਂਝ ਪਾਉਂਦੇ ਆ, ਰੱਬ ਰੱਬ ਜਪਦਾ ਤੇ ਕੰਨਾਂ ਦੇ ਨਾਲ ਰੱਬ ਦੀ ਸਿਫਤ ਸਲਾਹ ਸੁਣਦਾ। ਕਿਉਂਕਿ ਸਤ ਸੰਗਤ ਜਿਹੜੇ ਆ ਪੰਜ ਭੂਤਿਕ ਸਰੀਰ ਦੇ ਨਾਲ ਮਾਲਕ ਨੇ ਸੋਹਣੇ ਅੰਗ ਲਾਏ ਨੇ, ਜਿਹਦੇ ਵਿੱਚੋਂ ਅੰਮ੍ਰਿਤ ਵੇਲੇ ਆਪ ਆਨੰਦ ਸਾਹਿਬ ਦੀ ਪਵਿੱਤਰ ਬਾਣੀ ਦੇ ਵਿੱਚ ਰੋਜ਼ਾਨਾ ਹੀ ਇਹਨਾਂ ਸ਼ਰਵਣਾਂ ਦੇ ਪ੍ਰਥਾਏ ਗੁਰੂ ਅਮਰਦਾਸ ਜੀ ਦੇ ਪਵਿੱਤਰ ਬਚਨਾਂ ਨਾਲ ਸਾਂਝ ਪਾਉਂਦੇ ਹੋ ਕਿ ਸ਼ਰਵਣੋ ਮੇਰੇ ਹੋ ਸੱਚ ਹੈ ਸੁਣੋ ਨੋ ਪਠਾਏ, ਸੱਚ ਹੈ ਸੁਣਨੇ ਨੋ ਪਠਾਏ, ਸਰੀਰ ਲਾਏ ਸੁਣੋ ਸਤ ਬਾਣੀ। ਇਹ ਲਾਏ ਇਸ ਵਾਸਤੇ ਨੇ ਤਾਂ ਜੋ ਇਹਦੇ ਨਾਲ ਸੱਚ ਦੀ ਆਵਾਜ਼ ਸੱਚੇ ਦੀ ਸਿਫਸਲਾ ਸੁਣੀ ਜਾਏ। ਤੇ ਸੁਣਨ ਦਾ ਲਾਹਾ ਕੀ? ਹਜ਼ੂਰ ਕਹਿੰਦੇ ਸ਼ਰਵਣੀ ਸੁਣੀ ਤਾਂ ਇਹ ਮਨ ਤ੍ਰਿਪਤੈ। ਜਿਵੇਂ ਜਿਵੇਂ ਪਰਮਾਤਮਾ ਦੀ ਸਿਫਸਲਾ ਇਹਨਾਂ ਕੰਨਾਂ ਦੇ ਨਾਲ ਸੁਣੀ ਜਾਂਦੀ ਹੈ, ਤਿਵੇਂ ਤਿਵੇਂ ਆਤਮਕ ਤ੍ਰਿਪਤੀ ਜੀਵਨ ਵਿੱਚ ਵਰਤਦੀ ਹੈ। ਗੁਰਮੁਖ ਅੰਮ੍ਰਿਤ ਪੀਵੈ ਤੇ ਗੁਰੂ ਦੇ ਰਾਹੀਂ ਮੈਂ ਆਤਮਕ ਜੀਵਨ ਦੇਣ ਵਾਲਾ ਪਰਮਾਤਮਾ ਦਾ ਨਾਮ ਜਲ ਪੀਂਦਿਆਂ ਮੈਂ ਆਤਮਕ

ਫਿਰ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਉਸ ਵੱਡੀ ਬਖਸ਼ਿਸ਼ ਦਾ ਜ਼ਿਕਰ ਕੀਤਾ ਵੀ ਜਿਹਦੇ ਉੱਤੇ ਉਸ ਪਰਮਾਤਮਾ ਦੀ ਬਖਸ਼ਿਸ਼ ਹੋ ਜੇ, ਉਹਦੀ ਬਖਸ਼ਿਸ਼ ਹੈ। ਅਸੀਂ ਗੁਰੂ ਚਰਨਾਂ ਦੇ ਵਿੱਚ ਜੁੜ ਬੈਠਣ ਦਾ ਸਾਨੂੰ ਸਾਰਿਆਂ ਨੂੰ ਸੁਭਾਗ ਪ੍ਰਾਪਤ ਹੋਇਆ ਹੈ। ਹੋਰ ਵੀ ਵੱਡੀ ਬਖਸ਼ਿਸ਼ ਹੈ ਜੇ ਕੋਈ ਗੁਰੂ ਦਰਸਾਏ ਮਾਰਗ ਦਾ ਪੰਧੀ ਬਣ ਕੇ ਖੰਡੇ ਬਾਟੇ ਦੀ ਪੌਲ ਦਾ ਧਾਰਨੀ ਹੈ ਤੇ ਗੁਰੂ ਵਾਲਾ ਬਣਿਆ ਹੋਇਆ ਹੈ, ਕਿਉਂਕਿ ਜੀਵਨ ਵਿੱਚ ਸਤ ਸੰਗਤ ਗੁਰੂ ਦਾ ਮਿਲਾਪ ਇਹ ਉਹਦੀ ਬਖਸ਼ਿਸ਼ ਦੀ ਨਿਸ਼ਾਨੀ ਹੈ। ਨਦਰ ਕਰੇ ਤਾਂ ਸਤਿਗੁਰ ਮੇਲੇ, ਜਦੋਂ ਪਰਮਾਤਮਾ ਨਦਰੇ ਕਰਮ ਕਰਦਾ ਜੀਵਨ ਵਿੱਚ ਗੁਰੂ ਦਾ ਮਿਲਾਪ ਹੁੰਦਾ। ਤੇ ਫਿਰ ਹਜ਼ੂਰ ਕਹਿੰਦੇ ਅਨਦਿਨ ਵਿਵੇਕ ਬੁੱਧ ਵਿਚਰੈ। ਅਨਦਿਨ ਦਾ ਅਰਥ ਹੈ ਹਰ ਰੋਜ਼ ਹਰ ਕਦਮ ਤੇ ਉਹ ਗੁਰਮੁਖ ਪਿਆਰਾ ਸਾਧ ਸੰਗਤ ਫਿਰ ਜਦੋਂ ਸਮਾਜ ਦੇ ਵਿੱਚ ਸੰਸਾਰ ਦੇ ਵਿੱਚ ਵਿਚਰਦਾ ਨਾ, ਉਹ ਵਿਵੇਕ ਬੁੱਧ ਦਾ ਧਾਰਨੀ ਹੋ ਕੇ ਵਿਚਰਦਾ ਹੈ। ਵਿਵੇਕ ਬੁੱਧ ਦਾ ਧਾਰਨੀ ਹੋਣ ਦਾ ਭਾਵ ਹੈ ਵੀ ਉਹਨੂੰ ਸਹੀ ਕੀ ਹੈ, ਗਲਤ ਕੀ ਹੈ, ਚੰਗਾ ਕੀ ਹੈ, ਮਾੜਾ ਕੀ ਹੈ, ਸੱਚ ਕੀ ਹੈ, ਝੂਠ ਕੀ ਹੈ, ਇਹਦੀ ਪਹਿਚਾਣ ਹੋ ਜਾਂਦੀ ਹੈ। ਉਹ ਹਰ ਕਦਮ ਜਿਹੜਾ ਹੈ ਨਾ ਉਹ ਬੋਝ ਬੋਝ ਕੇ ਰੱਖਦਾ ਵੀ ਮੈਂ ਜੀਵਨ ਦੇ ਵਿੱਚ ਉਸ ਪਾਸੇ ਨਹੀਂ ਤੁਰਨਾ ਜਿੱਧਰੋਂ ਮੇਰੇ ਗੁਰੂ ਨੇ ਹੋੜਿਆ। ਇਹ ਜਿਹੜਾ ਮੈਂ ਕਰਮ ਕਰਨ ਜਾ ਰਿਹਾ ਇਹ ਮੇਰੇ ਜੀਵਨ ਵਾਸਤੇ ਲਾਹੇਵੰਦ ਹੈ ਜਾਂ ਨੁਕਸਾਨਦੇਹ ਹੈ, ਸਹੀ ਕੀ ਹੈ, ਗਲਤ ਕੀ ਹੈ, ਸੱਚ ਕੀ ਹੈ, ਝੂਠ ਕੀ ਹੈ, ਇਹਦਾ ਨਿਰਣਾ ਕਰਨ ਦੀ ਸੋਝੀ ਜੀਵਨ ਵਿੱਚ ਆ ਜਾਣੀ ਇਹ ਉਹਦੀ ਬਖਸ਼ਿਸ਼ ਹੈ। ਤੇ ਸਾਧ ਸੰਗਤ ਇਸ ਬਖਸ਼ਿਸ਼ ਦਾ ਝਲਕਾਰਾ ਸਾਨੂੰ ਇਸੇ ਪਵਿੱਤਰ ਧਰਤੀ ਤੋਂ ਮਿਲਦਾ। ਜਿਵੇਂ ਆਉਣ ਵਾਲੇ ਦਿਹਾੜਿਆਂ ਅੰਦਰ ਜੁਗੋ ਜੁਗ ਅਟਲ ਸਤਿਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਪਹਿਲਾ ਪ੍ਰਕਾਸ਼ ਪੁਰਬ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ ਜਦੋਂ ਸਤਿਗੁਰੂ ਧੰਨ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਨੇ ਕੀਤਾ। ਹਰ ਸਾਲ ਗੁਰੂ ਕਿਰਪਾ ਤੇ ਆਪ ਸੰਗਤਾਂ ਦੇ ਸਹਿਯੋਗ ਨਾਲ ਇਹਨਾਂ ਅਸਥਾਨਾਂ ਦੇ ਉੱਤੇ ਉਹ ਪਵਿੱਤਰ ਪ੍ਰਕਾਸ਼ ਪੁਰਬ ਮਨਾਏ ਜਾਂਦੇ ਨੇ। ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪ੍ਰਕਾਸ਼ ਤੋਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸੰਪਾਦਨਾ ਨਾਲ ਜੁੜੇ ਕੋਈ ਕੁਝ ਇਤਿਹਾਸਕ ਪਲ ਨੇ ਜਿੱਥੇ ਵਿਵੇਕ ਬੁੱਧ ਦਾ ਜ਼ਿਕਰ ਇਤਿਹਾਸ ਨੇ ਕੀਤਾ, ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਦੀ ਸੰਪਾਦਨਾ ਦੀ ਲੋੜ ਕਿਉਂ ਪਈ। ਬਹੁਤ ਸਾਰੇ ਕਾਰਨਾਂ ਦੇ ਵਿੱਚੋਂ ਇਤਿਹਾਸ ਕਹਿੰਦਾ ਇੱਕ ਕਾਰਨ ਇਹ ਸੀ ਕਿ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਦੇ ਵੱਡੇ ਭਰਾਤਾ ਬਾਬਾ ਪ੍ਰਿਥੀ ਚੰਦ ਤਾ ਉਮਰ ਉਹਨਾਂ ਨੇ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਦਾ ਵਿਰੋਧ ਕੀਤਾ ਤੇ ਵਿਰੋਧ ਕਰਦਿਆਂ ਕਰਦਿਆਂ ਇੱਕ ਘੜੀ ਉਹਨਾਂ ਦੇ ਜੀਵਨ ਵਿੱਚ ਇਦਾਂ ਦੀ ਵੀ ਆਈ ਜਦੋਂ ਉਹਨਾਂ ਨੇ ਆਪਣੇ ਪੁੱਤਰ ਨੂੰ ਇਸ ਗੱਲ ਵਾਸਤੇ ਜਿਹੜਾ ਸੀ ਤਿਆਰ ਕੀਤਾ, ਪੁੱਤਰ ਦਾ ਨਾਮ ਮਿਹਰਵਾਨ, ਕਿ ਪੁੱਤਰ ਮਿਹਰਵਾਨ ਤੈਨੂੰ ਰੱਬ ਨੇ ਇੱਕ ਗੁਣ ਬਖਸ਼ਿਆ ਵੀ ਤੂੰ ਕਵਿਤਾ ਰਚ ਸਕਦਾ। ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਬਾਣੀ ਦੇ ਰਚਨਾਰੇ ਨੇ ਤੇ ਜੇ ਸਿਰਫ ਬਾਣੀ ਦੇ ਰਚਨਾਰੇ ਕਰਕੇ ਸੰਗਤਾਂ ਗੁਰੂ ਅਰਜਨ ਦੇਵ ਪਾਤਸ਼ਾਹ ਨੂੰ ਨਤਮਸਤਕ ਹੋ ਰਹੀਆਂ ਨੇ ਤੇ ਤੂੰ ਵੀ ਆਪਣੇ ਵੱਲੋਂ ਕਵਿਤਾਵਾਂ ਰਚ, ਉਹਦੇ ਥੱਲੇ ਗੁਰੂ ਨਾਨਕ ਸਾਹਿਬ ਦਾ ਨਾਮ ਵਰਤ ਕੇ ਤੇ ਤਾਂ ਜੋ ਸੰਗਤ ਦੇ ਵਿੱਚ ਇਹ ਭੁਲੇਖਾ ਖੜਾ ਕੀਤਾ ਜਾਏ। ਇਤਿਹਾਸ ਕਹਿੰਦਾ ਮਿਹਰਵਾਨ ਨੇ ਕੁਝ ਕੀਤਾ ਆਪਣੇ ਪਿਤਾ ਦੇ ਕਹਿਣ ਤੇ। ਇਤਿਹਾਸ ਦੇ ਬੋਲ ਨੇ ਮਿਹਰਵਾਨ ਪੁੱਤਰ ਪ੍ਰੀਤੀ ਦਾ ਕਵੀਸ਼ਰੀ ਕਰੇ, ਹਿੰਦੀ ਸੰਸਕ੍ਰਿਤ ਫਾਰਸੀ ਨਾਲੇ ਗੁਰਮੁਖੀ ਪੜ੍ਹੇ, ਤਿੰਨ ਵੀ ਬਾਣੀ ਬਹੁਤ ਬਣਾਈ, ਅੰਤ ਭੋਗ ਨਾਨਕ ਕਾ ਪਾਈ। ਹੁਣ ਸਤਿਗੁਰੂ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਦੀ ਜਦੋਂ ਇਹ ਗੱਲ ਧਿਆਨ ਵਿੱਚ ਆਈ ਤੇ ਸਾਧ ਸੰਗਤ ਬਾਣੀ ਦੀ ਸੰਪਾਦਨਾ ਦਾ ਇੱਕ ਕਾਰਨ ਇਹ ਵੀ ਬਣਿਆ ਜਦੋਂ ਉਹਨਾਂ ਨੇ ਹੁਕਮ ਕੀਤਾ ਸੀ ਭਾਈ ਗੁਰਦਾਸ ਗੁਰੂ ਕੀ ਬਾਣੀ ਜੁਦਾ ਕਰੀਏ, ਮੀਣੀ ਪਾਉਂਦੇ ਨੇ ਰਲਾ ਵਿੱਚ ਰਲਾ ਨਾ ਧਰੀਏ। ਹਾਲੇ ਤਾਂ ਕਹਿਣ ਲੱਗੇ ਪ੍ਰਤੱਖ ਰੂਪ ਵਿੱਚ ਅਸੀਂ ਮੌਜੂਦ ਹਾਂ ਤੇ ਬਾਣੀ ਦਾ ਪੋਥੀਆਂ ਰੂਪ ਵਿੱਚ ਖਜ਼ਾਨਾ ਸਾਡੇ ਕੋਲ ਹੈ ਤੇ ਮੀਣੇ ਰਲਾ ਪਾ ਰਹੇ ਨੇ, ਕਹਿੰਦੇ ਭਵਿੱਖ ਵਿੱਚ ਸੰਗਤਾਂ ਦੁਬਿਧਾ ਦਾ ਸ਼ਿਕਾਰ ਹੋਣਗੀਆਂ, ਇਸ ਕਰਕੇ ਸਾਰੀ ਬਾਣੀ ਨੂੰ ਜਿਹੜਾ ਹੈ ਸੱਚੀ ਬਾਣੀ ਨੂੰ ਇੱਕ ਜਗ੍ਹਾ ਇਕੱਤਰ ਕੀਤਾ ਜਾਏ। ਉੱਦਮ ਕੀਤਾ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਪਾਵਨ ਅਸਥਾਨ ਗੁਰਦੁਆਰਾ ਰਾਮਸਰ ਸਰੋਵਰ ਦੇ ਕੰਢੇ ਤੇ ਜਦੋਂ ਭਾਈ ਗੁਰਦਾਸ ਜੀ ਨੂੰ ਪ੍ਰਮੁੱਖ ਲਿਖਾਰੀ ਲਾ ਕੇ ਸੇਵਾ ਲਈ, ਇਤਿਹਾਸ ਕਹਿੰਦਾ ਸੇਵਾ ਤੋਂ ਕੁਝ ਸਮੇਂ ਲਈ ਜਦੋਂ ਭਾਈ ਗੁਰਦਾਸ ਜੀ ਵਿਹਲੇ ਹੁੰਦੇ ਨੇ ਨਾ ਤੇ ਗੁਰਮੁਖ ਪਿਆਰੇ ਸੰਗਤਾਂ ਸਵਾਲ ਕਰਦੀਆਂ ਨੇ ਭਾਈ ਸਾਹਿਬ, ਕਹਿੰਦੇ ਜਦੋਂ ਸਤਿਗੁਰੂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਹੁਕਮ ਅਨੁਸਾਰ ਤੁਸੀਂ ਅੰਮ੍ਰਿਤਮਈ ਪਾਵਨ ਬਾਣੀ ਦੀ ਲਿਖਾਈ ਦੀ ਸੇਵਾ ਕਰਦੇ ਜੇ ਤੇ ਤੁਸੀਂ ਇਹ ਨਿਰਣਾ ਕਿੱਦਾਂ ਕਰ ਲੈਂਦੇ ਜੇ ਵੀ ਇਹ ਸੱਚੀ ਬਾਣੀ ਹੈ ਤੇ ਇਹ ਕੱਚੀ ਬਾਣੀ ਹੈ, ਇਹ ਨਿਰਣਾ ਤੁਸੀਂ ਕਿੱਦਾਂ ਕਰ ਲੈਂਦੇ ਜੇ? ਤੇ ਭਾਈ ਗੁਰਦਾਸ ਜੀ ਨੇ ਉੱਥੇ ਫਿਰ ਗੁਰਮੁਖਾਂ ਨੂੰ ਸੰਗਤਾਂ ਨੂੰ ਜਵਾਬ ਦਿੱਤਾ ਸੀ ਪਿਆਰਿਓ, ਮੈਂ ਗੁਰੂ ਅਰਜਨ ਦੇਵ ਪਾਤਸ਼ਾਹ ਦਾ ਸਿੱਖ ਹਾਂ,
ਤੇ ਸਿੱਖ ਹੋਣ ਦੇ ਨਾਤੇ ਮੈਂ ਗੁਰੂ ਦੀ ਕਿਰਪਾ ਨਾਲ ਇੰਨੀ ਕੁ ਸੋਝੀ ਰੱਖਦਾ ਵੀ ਸੱਚੀ ਬਾਣੀ ਕਿਹੜੀ ਹੈ ਤੇ ਕੱਚੀ ਬਾਣੀ ਕਿਹੜੀ ਹੈ। ਉੱਥੇ ਫਿਰ ਉਹਨਾਂ ਨੇ ਇੱਕ ਉਦਾਹਰਣ ਦਿੱਤੀ, ਕਹਿੰਦੇ ਗੁਰੂ ਦੀ ਰਹਿਮਤ ਵਰਤੀ, ਮੇਰੇ ਕੋਲ ਸਤਿਗੁਰ ਨੇ ਵਿਵੇਕ ਬੁੱਧ ਦੀ ਦਾਤ ਬਖਸ਼ਿਸ਼ ਕੀਤੀ ਹੈ ਤੇ ਉਸ ਵਿਵੇਕ ਬੁੱਧ ਦਾ ਸਹਾਰਾ ਲੈ ਕੇ ਮੈਂ ਸੱਚ ਤੇ ਝੂਠ ਦਾ ਜਿਹੜਾ ਨਿਤਾਰਾ ਕਰਦਾ ਵੀ ਸੱਚ ਕੀ ਹੈ, ਝੂਠ ਕੀ ਹੈ, ਸਹੀ ਕੀ ਹੈ, ਗਲਤ ਕੀ ਹੈ, ਕੱਚੀ ਕਿਹੜੀ ਹੈ ਤੇ ਸੱਚੀ ਕਿਹੜੀ ਹੈ। ਤੇ ਉਦਾਹਰਣ ਉਹਨਾਂ ਨੇ ਦਿੱਤੀ, ਕਹਿੰਦੇ ਕਿ ਦੇਖੋ ਅਸੀਂ ਗ੍ਰਿਸ਼ਤੀ ਜੀਵਨ ਵਾਲੇ ਪਰਿਵਾਰਾਂ ਵਾਲੇ ਹਾਂ ਤੇ ਪਰਿਵਾਰਾਂ ਦੇ ਵਿੱਚ ਕਹਿਣ ਲੱਗੇ ਗ੍ਰਿਸ਼ਤੀ ਜੋੜੇ ਨੂੰ ਕੰਤ ਤੇ ਸੁਹਾਗਣ ਦਾ ਨਾਮ ਦਿੱਤਾ ਜਾਂਦਾ ਹੈ। ਕਿਸੇ ਸੁਹਾਗਣ ਨੂੰ ਕਹਿੰਦੇ ਕੋਈ ਇਹ ਪੁੱਛੇ ਵੀ ਕਿਸੇ ਕਮਰੇ ਦੇ ਵਿੱਚ ਤੇਰੇ ਕੰਤ ਦੀ ਬੰਦ ਕਮਰਾ ਮੀਟਿੰਗ ਹੁੰਦੀ ਹੋਵੇ, ਬਾਹਰੋਂ ਕੋਈ ਦੋ ਚਾਰ ਪੁਰਸ਼ ਆਏ ਹੋਣ ਤੇਰੇ ਕੰਧ ਦੇ ਨਾਲ ਮੀਟਿੰਗ ਕਰਦੇ ਹੋਣ ਤੇ ਦਰਵਾਜ਼ਾ ਹੋਵੇ ਬੰਦ, ਦਰਵਾਜ਼ੇ ਦੇ ਕੋਲ ਖਿਲਾਰ ਕੇ ਐ ਭਾਗਾਂ ਵਾਲੀਏ ਤੈਨੂੰ ਪੁੱਛਿਆ ਜਾਏ ਵੀ ਅੰਦਰੋਂ ਜਿਹੜੀਆਂ ਚਾਰ ਪੰਜ ਆਵਾਜ਼ਾਂ ਆ ਰਹੀਆਂ ਨੇ ਇਹਦੇ ਵਿੱਚੋਂ ਤੇਰੇ ਕੰਧ ਦੀ ਆਵਾਜ਼ ਕਿਹੜੀ ਹੈ। ਤੇ ਕਹਿੰਦੇ ਜਿਹੜੀ ਸੁਹਾਗਣ ਚਾਰ ਪੰਜ ਆਵਾਜ਼ਾਂ ਦੇ ਵਿੱਚੋਂ ਇਹ ਨਹੀਂ ਪਹਿਚਾਣ ਸਕਦੀ ਵੀ ਮੇਰੇ ਕੰਧ ਦੀ ਆਵਾਜ਼ ਕਿਹੜੀ, ਉਹਨੂੰ ਸੁਹਾਗਣ ਕਹਾਉਣ ਦਾ ਕੋਈ ਹੱਕ ਨਹੀਂ ਹੈ। ਅਸਲ ਸੁਹਾਗਣ ਉਹ ਹੈ ਦੇਖੇ ਨਾ ਜਿਹੜੀ ਸੁਣ ਕੇ ਅੰਦਾਜ਼ਾ ਲਾ ਲੇ ਵੀ ਇਹ ਮੇਰੇ ਕੰਤ ਦੀ ਆਵਾਜ਼ ਹੈ। ਠੀਕ ਇਸੇ ਤਰ੍ਹਾਂ ਕਹਿਣ ਲੱਗੇ ਸਿੱਖ ਉਹ ਜਿਹੜਾ ਸ਼ਬਦ ਸੁਣ ਕੇ ਇਹ ਦੱਸਦੇ ਵੀ ਇਹ ਮੇਰੇ ਗੁਰੂ ਦੀ ਬਾਣੀ ਹੈ ਤੇ ਜਿਹੜੀ ਆਹ ਰਚਨਾ ਹੈ ਨਾ ਇਹ ਮੇਰੇ ਗੁਰੂ ਦੀ ਬਾਣੀ ਨਹੀਂ ਹੋ ਸਕਦੀ। ਕਹਿਣ ਲੱਗੇ ਗੁਰੂ ਨੇ ਮੇਰੇ ਤੇ ਕਿਰਪਾ ਕੀਤੀ ਹੈ। ਮੈਂ ਬੇਨਤੀ ਕਰ ਰਿਹਾ ਵੀ ਜਦੋਂ ਸਤਿਗੁਰੂ ਰਹਿਮਤ ਕਰਦੇ ਨੇ ਨਾ ਤੇ ਸਿੱਖ ਦੇ ਜੀਵਨ ਦੇ ਵਿੱਚ ਫਿਰ ਵਿਵੇਕ ਬੁੱਧ ਆ ਜਾਂਦੀ ਹੈ। ਗੁਰੂ ਰਾਮਦਾਸ ਸੱਚੇ ਪਾਤਸ਼ਾਹ ਨੇ ਬਚਨ ਕੀਤਾ, ਨਦਰ ਕਰੇ ਤਾਂ ਸਤਿਗੁਰ ਮਿਲੇ।

0: ਮਾਲਕ ਦੀ ਬਖਸ਼ਿਸ਼ ਦੇ ਪਾਤਰ ਬਣ ਜਾਂਦੇ ਨੇ ਜਿਨ੍ਹਾਂ ਨੂੰ ਗੁਰੂ ਦੇ ਨਾਲ ਸੰਬੰਧ ਜੁੜਦਾ ਹੈ, ਜਿਨ੍ਹਾਂ ਨੂੰ ਸਤ ਸੰਗਤ ਨਸੀਬ ਹੁੰਦੀ ਹੈ। ਪਰ ਦੂਜੀ ਤਸਵੀਰ ਦਾ ਦੂਜਾ ਪੱਖ ਹੈ, ਦੂਜੇ ਭਾਏ ਦੁੱਖ ਹੋਏ ਮਨਮੁਖ ਜੰਮ ਜੋਇਆ ਜੀਓ, ਜਿਹੜੇ ਇੱਕ ਪਰਮਾਤਮਾ ਦਾ ਪੱਲਾ ਛੱਡ ਕੇ, ਉਹਦਾ ਲੜ ਛੱਡ ਕੇ, ਜਿਨ੍ਹਾਂ ਦੀ ਸੁਰਤ ਕਿਸੇ ਹੋਰ ਪਾਸੇ ਜਾਂਦੀ ਹੈ। ਹਜ਼ੂਰ ਕਹਿੰਦੇ ਦੂਜੇ ਭਾਅ ਦੇ ਵਿੱਚ ਉਹ ਆਤਮਿਕ ਤੌਰ ਤੇ ਦੁਖੀ ਹੁੰਦੇ ਨੇ ਤੇ ਮਨ ਦੀ ਮਤ ਪਿੱਛੇ ਚੱਲਣ ਵਾਲਿਆਂ ਨੂੰ ਹਮੇਸ਼ਾ ਹੀ ਜੰਮ ਦੀ ਤੱਕ ਵਿੱਚ ਰਹਿੰਦੇ ਹਨ।
1: ਹਾਏ ਹਾਏ ਕਰੇ ਦਿਨ ਰਾਤ ਮਾਇਆ ਦੁੱਖ ਮੋਹਿਆ ਜੀਓ।
0: ਇਸ ਰਾਹ ਦੇ ਉੱਤੇ ਤੁਰਨ ਵਾਲਿਆਂ ਦੀ ਕਦੀ ਵੀ ਹਾਏ ਹਾਏ ਬੰਦ ਨਹੀਂ ਹੁੰਦੀ। ਹਾਏ ਹਾਏ ਕਰੇ ਦਿਨ ਰਾਤ ਮਾਇਆ ਦੁੱਖ ਮੋਹਿਆ ਜੀਓ। ਜਦੋਂ ਮਾਇਆ ਦਾ ਇਹ ਦੁੱਖ ਜਿਹਦੇ ਵਿੱਚ ਉਹ ਮੋਹ ਦੇ ਵਿੱਚ ਗਲਤਾਨ ਹੋ ਜਾਂਦੇ ਨੇ, ਉਹ ਦਿਨ ਰਾਤ ਹਾਏ ਹਾਏ ਕਰਦੇ ਨੇ, ਜਿਹਨੂੰ ਹਜ਼ੂਰ ਕਹਿੰਦੇ ਪਾਪੀ ਕਰਮ ਕਮਾਉਂਦੇ ਕਰਦੇ ਹਾਏ ਹਾਏ। ਨਾਨਕ ਜਿਉਂ ਮੱਥਣ ਮਾਧਾਣੀਆਂ ਤਿਉਂ ਮੱਥੇ ਧਰਮ ਰਾਏ।
1: ਮਾਇਆ ਦੁੱਖ ਮੋਹਿਆ ਹਉ ਮੈਂ ਰੋਹਿਆ, ਮੇਰੀ ਮੇਰੀ ਕਰਤ ਵਿਹਾਵੇ।
0: ਮਾਇਆ ਦੇ ਦੁੱਖ ਦੇ ਵਿੱਚ ਮੋਹਿਆ ਹੋਇਆ ਉਹ ਮਨਮੁਖ ਮਨੁੱਖ ਹਉਮੈ ਦਾ ਸ਼ਿਕਾਰ ਹੋ ਜਾਂਦਾ ਹੈ, ਭਾਵ ਉਹਦਾ ਕ੍ਰੋਧੀ ਸੁਭਾਅ ਹੋ ਜਾਂਦਾ ਹੈ। ਤੇ ਮੇਰੀ ਮੇਰੀ ਕਰਤ ਵਿਹਾਵੇ, ਮੇਰੀ ਮੇਰੀ ਕਰਦਿਆਂ ਮੈਂ

0: ਦੇ ਜੀਵਨ ਦਾ ਉਹ ਪਹਿਲੂ ਹਜ਼ੂਰ ਨੇ ਬਿਆਨ ਕੀਤਾ ਵੀ ਜੋ ਪ੍ਰਮਾਤਮਾ ਦਿੰਦਾ ਦੇਤੀਆਂ ਹੋਈਆਂ ਦਾਤਾਂ ਨਾਲ ਇੰਨਾ ਕੁ ਜੁੜ ਜਾਂਦਾ ਵੀ ਦੇਣ ਵਾਲਾ ਨੂੰ ਭੁੱਲ ਜਾਂਦਾ। ਇਹ ਮਨਮੁਖ ਦੀ ਨਿਸ਼ਾਨੀ ਹੈ ਵੀ ਜਿਹਨੂੰ ਦਾਤ ਪਿਆਰੀ ਵਿਸਰਿਆ ਦਾ ਤਾਰਾ ਜੋ ਪ੍ਰਭ ਦੇ ਕਹਿੰਦੇ ਤਿਸ ਚੇਤੇ ਨਾਹੀਂ, ਦੇਣ ਵਾਲੇ ਨੂੰ ਚੇਤੇ ਨਹੀਂ ਕਰਦਾ ਤੇ ਇਸ ਤਰ੍ਹਾਂ ਅੰਤ ਗਿਆ ਪਛਤਾਵੇ। ਜਦੋਂ ਜੀਵਨ ਭੋਗ ਕੇ ਜਾਂਦਾ ਉਹਦੇ ਪੱਲੇ ਕੇਵਲ ਪਛਤਾਵਾ ਪੈਂਦਾ ਹੈ।
1: ਬਿਨ ਨਾਵੈ ਕੋ ਸਾਥ ਨਾ ਚਾਲੈ, ਪੁੱਤਰ ਕਲੱਤਰ ਮਾਇਆ ਧੋਹਿਆ।
0: ਜਿਹਨੇ ਨਾਲ ਜੁੜ ਕੇ ਉਸ ਪ੍ਰਮਾਤਮਾ ਨੂੰ ਭੁਲਾਇਆ, ਹਜ਼ੂਰ ਕਹਿੰਦੇ ਬਿਨ ਨਾਵੈ ਕੋ ਸਾਥ ਨਾ ਚਾਲੈ, ਪ੍ਰਮਾਤਮਾ ਦੇ ਨਾਮ ਤੋਂ ਬਿਨਾਂ ਅੰਤ ਵੇਲੇ ਉਹਦਾ ਕੋਈ ਸਹਾਈ ਨਹੀਂ ਹੁੰਦਾ। ਪੁੱਤਰ ਕਲੱਤਰ ਮਾਇਆ ਧੋਹਿਆ, ਇਹ ਜਿੰਨਾ ਵੀ ਪਦਾਰਥਾਂ ਦੇ ਨਾਲ, ਜਿੰਨਾ ਵੀ ਚੀਜ਼ਾਂ ਨਾਲ, ਜਿੰਨਾ ਵੀ ਪਰਿਵਾਰਕ ਮੋਹ ਦੇ ਵਿੱਚ ਗਲਤਾਨ ਹੋ ਕੇ ਮਾਲਕ ਨੂੰ ਭੁਲਾਇਆ, ਕਹਿੰਦੇ ਉਹ ਛੱਡ ਖੜੋਤੇ ਖਿਣੇ ਮਾਹੇ, ਜਿਨ ਸਿਉਂ ਲੱਗਾ ਹੇਤ ਵਾਲੀ ਅਵਸਥਾ ਵਾਪਰਦੀ ਹੈ।
1: ਦੂਜੇ ਭਾਏ ਦੁੱਖ ਹੋਏ, ਮਨਮੁਖ ਜਮ ਜੋਹਿਆ ਜੀਉ।
0: ਪਰਮਾਤਮਾ ਨੂੰ ਵਿਸਾਰ ਕੇ ਦੂਜੇ ਭਾਵ ਦੇ ਵਿੱਚ ਜੀਵ ਦੁਖੀ ਹੁੰਦਾ ਹੈ ਤੇ ਮਨ ਦੀ ਮਤ ਪਿੱਛੇ ਚੱਲਣ ਵਾਲਾ ਇਸ ਤਰ੍ਹਾਂ ਹਮੇਸ਼ਾ ਜਮਾਂ ਦੀ ਤੱਕ ਵਿੱਚ ਰਹਿੰਦਾ ਹੈ।
1: ਪਰ ਕਿਰਪਾ ਲੇਹੋ ਮਿਲਾਏ, ਮਹਿਲ ਹਰ ਪਾਇਆ ਜੀਉ।
0: ਤੇ ਫਿਰ ਸਤਿਗੁਰੂ ਗੁਰੂ ਰਾਮਦਾਸ ਨੇ ਪੰਜਵੇਂ ਪਦੇ ਵਿੱਚ ਬਖਸ਼ਿਸ਼ ਕੀਤੀ, ਕਰ ਕਿਰਪਾ ਲਿਓ ਮਿਲਾਏ, ਮਹਿਲ ਹਰ ਪਾਇਆ ਜੀਉ। ਹੇ ਪ੍ਰਮਾਤਮਾ, ਜਿਹਨੂੰ ਤੁਸੀਂ ਰਹਿਮਤ ਕਰਕੇ ਆਪਣੇ ਨਾਲ ਮਿਲਾ ਲੈਂਦੇ ਹੋ, ਉਹਨਾਂ ਨੂੰ ਹੀ ਤੁਹਾਡੀ ਹਜ਼ੂਰੀ ਪ੍ਰਾਪਤ ਹੁੰਦੀ ਹੈ।
1: ਸਦਾ ਰਹਿ ਕਰ ਜੋੜ, ਪ੍ਰਭ ਮਨ ਭਾਇਆ ਜੀਉ।
0: ਉਹ ਗੁਰਮੁਖ ਪਿਆਰੇ ਹਮੇਸ਼ਾ ਹੀ ਆਪਣੇ ਹੱਥ ਜੋੜ ਕੇ ਸਦਾ ਰਹਿ ਕਰ ਜੋੜ ਤੁਹਾਡੀ ਰਜ਼ਾ ਵਿੱਚ ਰਹਿੰਦੇ ਨੇ, ਤੇ ਜਿਹੜੇ ਤੁਹਾਡੀ ਰਜ਼ਾ ਵਿੱਚ ਰਹਿੰਦੇ ਨੇ ਮੇਰੇ ਮਾਲਕ, ਉਹ ਆਪ ਜੀ ਨੂੰ ਚੰਗੇ ਲੱਗਦੇ ਨੇ। ਆਮ ਜਿਹਾ ਸਾਧ ਸੰਗਤ, ਇੱਕ ਮੁਹਾਵਰਾ ਹੈ ਵੀ ਉਹ ਰਾਣੀ ਜਿਹੜੀ ਖਸਮ ਨੂੰ ਭਾਣੀ, ਭਾਵ ਇਹ ਕਿ ਰਾਣੀਆਂ ਤਾਂ ਬਹੁਤ, ਲੇਕਿਨ ਜਿਹੜੀ ਰਾਜੇ ਦੇ ਹੁਕਮ ਚ ਚੱਲੇ ਬਸ ਉਹ ਰਾਜੇ ਨੂੰ ਚੰਗਾ ਲੱਗਦੀ ਹੈ। ਕਹਿਣ ਤੋਂ ਭਾਵ ਇਹ ਕਿ ਅਸੀਂ ਹੈ ਸਾਰੇ ਉਸੇ ਦੇ ਪੈਦਾ ਕੀਤੇ ਹੋਏ, ਇਸ ਜੱਗ ਮੈਂ ਪੁਰਖ ਏਕ ਹੈ ਔਰ ਸਗਲੀ ਨਾਰ ਸਵਾਈ, ਪਰ ਜਿਹੜੇ ਉਹਦੀ ਰਜ਼ਾ ਵਿੱਚ ਚੱਲਦੇ ਨੇ ਉਸ ਮਾਲਕ ਨੂੰ ਭਾ ਜਾਂਦੇ ਹਨ।
1: ਪ੍ਰਭ ਮਨ ਭਾਵੈ ਤਾਂ ਹੁਕਮ ਸਮਾਵੈ, ਹੁਕਮ ਮਨ ਸੁਖ ਪਾਇਆ।
0: ਜਿਨ੍ਹਾਂ ਨੂੰ ਆਪਣੇ ਮਨ ਵਿੱਚ ਪ੍ਰਮਾਤਮਾ ਪਿਆਰਾ ਲੱਗਦਾ ਹੈ, ਸੱਚ ਇਹ ਹੈ ਕਿ ਪ੍ਰਭ ਮਨ ਭਾਵੈ ਤਾਂ ਹੁਕਮ ਸਮਾਵੈ, ਉਹਦੇ ਹੁਕਮ ਵਿੱਚ ਸਮਾ ਜਾਂਦੇ ਨੇ ਤੇ ਹੁਕਮ ਨੂੰ ਮੰਨ ਕੇ ਉਹ ਆਤਮਿਕ ਆਨੰਦ ਨੂੰ ਮਾਣਦੇ ਹਨ।
1: ਮਨ ਦਿਨ ਜਪਤ ਰਹਿ ਦਿਨ ਰਾਤੀ, ਸਹਿਜੇ ਨਾਮ ਧਿਆਇਆ।
0: ਗੁਰਮੁਖ ਪਿਆਰੇ ਆਤਮਿਕ ਅਡੋਲਤਾ ਵਿੱਚ ਟਿਕ ਕੇ ਨਾਮ ਜਪਦਿਆਂ ਦਿਨ ਰਾਤ ਪਰਮਾਤਮਾ ਦੀ ਯਾਦ ਵਿੱਚ ਜੁੜੇ ਰਹਿੰਦੇ ਹਨ।
1: ਨਾਮੋ ਨਾਮ ਮਿਲੀ ਵਡਿਆਈ, ਨਾਨਕ ਨਾਮ ਮਨ ਭਾਵਏ।
0: ਮਾਲਕ ਦੀ ਰਹਿਮਤ ਦੇ ਨਾਲ ਜਦੋਂ ਪਰਮਾਤਮਾ ਦੇ ਨਾਮ ਨੂੰ ਜਪਦਿਆਂ ਉਹਨਾਂ ਨੂੰ ਵਡਿਆਈ ਪ੍ਰਾਪਤ ਹੁੰਦੀ ਹੈ, ਕਿਉਂਕਿ ਵਡਿਆਈ ਸਾਰੀ ਨਾਮ ਦੀ ਹੈ। ਜਿਹੜੇ ਭਾਵਨਾ ਵਾਲੇ ਨੇ, ਜਿਹੜੇ ਸਮਰਪਿਤ ਭਾਵਨਾ ਨਾਲ, ਜਦੋਂ ਇਹ ਪਵਿੱਤਰ ਵਚਨ ਆਉਂਦਾ ਨਾ, ਹਰ ਮਨ ਤਨ ਵਸਿਆ ਸੋਈ, ਜੈ ਜੈ ਕਾਰ ਕਰੈ ਸਭ ਕੋਈ, ਤੇ ਜਿਨ੍ਹਾਂ ਦੇ ਅੰਦਰ ਦੀ ਭਾਵਨਾ ਹੁੰਦੀ ਹੈ ਵੀ ਜੇ ਅੱਜ ਜੈ ਜੈਕਾਰ ਹੋ ਰਹੀ ਹੈ, ਪੁੱਛੋ ਵੀ ਇਹ ਜੈ ਜੈਕਾਰ ਤੁਹਾਡੀ, ਉਹ ਕਹਿੰਦੇ ਨਹੀਂ, ਗੁਰ ਪੂਰੇ ਕੀ ਵਡਿਆਈ, ਤਾਂ ਕੀ ਕੀਮਤ ਕਹੀ ਨਾ ਜਾਈ। ਇਹ ਸਾਡੀ ਨਹੀਂ, ਇਹ ਉਸ ਨਾਮ ਦੀ ਵਡਿਆਈ ਹੈ। ਭਗਤ ਰਵਿਦਾਸ ਜੀ ਨੇ ਜਿਵੇਂ ਬਚਨ ਕੀਤੇ ਨਾ, ਜਦੋਂ ਬਨਾਰਸ ਦੇ ਪਾਂਡੇ ਆ ਕੇ ਮੱਥਾ ਟੇਕਦੇ ਨੇ, ਉਹ ਕਹਿੰਦੇ ਪ੍ਰਮਾਤਮਾ ਇਹ ਮੱਥੇ ਟੇਕ ਰਹੇ ਨੇ, ਕੱਲ ਤੱਕ ਮੇਰੇ ਪਰਛਾਵੇਂ ਤੋਂ ਡਰਦੇ ਸੀ, ਪਰ ਅਬ ਵਿਪਰ ਪ੍ਰਧਾਨ ਤੇ ਕਰੇ ਡੰਡੌਤ, ਇਹ ਡੰਡੌਤ ਕਰ ਰਹੇ ਨੇ, ਪਰ ਇਹ ਡੰਡੌਤ ਮੈਨੂੰ ਨਹੀਂ, ਤੇਰੇ ਨਾਮ ਸ਼ਰਨਾਏ ਰਵਿਦਾਸ ਦਾਸਾਂ, ਮੈਂ ਤਾਂ ਤੇਰੇ ਦਾਸਾਂ ਦਾ ਦਾਸ ਆਏ, ਤੇਰੇ ਨਾਮ ਦੀ ਬਦੌਲਤ ਵਡਿਆਈ ਮਿਲ ਰਹੀ ਹੈ। ਹਜ਼ੂਰ ਕਹਿੰਦੇ ਨਾਮੋ ਨਾਮ ਮਿਲੀ ਵਡਿਆਈ, ਨਾਨਕ ਨਾਮ ਮਨ ਭਾਵੇ। ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਕਹਿੰਦੇ ਉਸ ਗੁਰਮੁਖ ਨੂੰ ਮਨ ਦੇ ਅੰਦਰ ਪਰਮਾਤਮਾ ਦਾ ਨਾਮ ਚੰਗਾ ਲੱਗਦਾ ਹੈ।
1: ਕਰ ਕਿਰਪਾ ਲੇਹੋ ਮਿਲਾਏ, ਮਹਿਲ ਹਰ ਪਾਵੇ ਜੀਉ।
0: ਤੇ ਸਤਿਗੁਰੂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਫਿਰ ਉਸੇ ਬਚਨ ਨੂੰ ਦੁਹਰਾਇਆ, ਕਰ ਕਿਰਪਾ ਲਿਓ ਮਿਲਾਏ, ਹੇ ਅਕਾਲ ਪੁਰਖ ਪਰਮੇਸ਼ਰ ਜੀਓ, ਆਪ ਤੁਸੀਂ ਰਹਿਮਤ ਕਰਕੇ ਜਿਹਨੂੰ ਆਪਣੇ ਚਰਨਾਂ ਨਾਲ ਜੋੜ ਲੈਂਦੇ ਹੋ, ਮਹਿਲ ਹਰ ਪਾਵੇ ਜੀਓ, ਉਹਨਾਂ ਨੂੰ ਹੀ ਆਪ ਜੀ ਦੀ ਹਜ਼ੂਰੀ ਪ੍ਰਾਪਤ ਹੁੰਦੀ ਹੈ। ਜੋ ਅੱਜ ਦੇ ਪਵਿੱਤਰ ਮੁੱਖ ਵਾਕ ਦੇ ਅੰਦਰ ਸਾਧ ਸੰਗਤ ਸਤਿਗੁਰੂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਬਖਸ਼ਿਸ਼ ਕੀਤੀ ਹੈ, उस पवित्र वचन नूं असीं संखेप रूप विच जिहड़ा है गुरु कृपा संगत दी असीस नाल सांझा कीता है। जिथे पवित्र वचन विचारिया है उत्थे साध संगत नाल ही जो अज दा दिहाड़ा है सिख जगत अंदर इस दिहाड़े नूं वी उस महान शहीद नूं याद करदे आ चेते कीता जांदा है। जदों आप जी भली प्रकार जाणू हो के 90वें दा दहाका चल रहा सी ते उस दौर दे विच ये पंजाब की धरती जिथे मिट के सिख नौजवानी का जिहड़ा कह लो भी कतलेआम किया जा रहा है झूठे पुलिस मुकाबलिया के अंदर साढ़े हजारा नौजवान जिहड़े सीगे जिन्हां नूं इस दुनी सुहावे बाग दे विच्चों तोड़ दिता गया शहीद कर दिता गया ते उस जुल्म की हनेरी नूं ठल पाउण वास्ते मालिक ने कृपा की सिख नौजवानों के विच्चों उदम बख्शिया ते जिन्हां ने आपा वार के इस जुल्म की हनेरी नूं रोकिया उस जुल्म की हनेरी नूं रोकण वाले कौम के महान शहीद भाई दिलावर सिंह जी जिन्हां दा अज शहीदी दिहाड़ा है उस महान शहीद नूं भी साडा कोटन कोट प्रणाम और उन्हां दे नाल दे जिन्ने साथी सिंह ने जिहड़े 30-30 सालां तों जेलां दे विच बंद कीते होए ने जिन्हां दी रिहाई ते जिन्हां दे बाहर आउण दे लई सतगुरु जी के चरणों च पिछले दिहाड़िया समुचे सिख जगत ने अरदास की गुरु कृपा करे उन्हां बंदी सिंघां नूं भी जल्दी तो जल्दी जिहड़ी है वह रिहाई जिहड़ी वह मिलनी चाहीदी है। कौम दे महान शहीद भाई दिलावर सिंह नूं जिहड़ा साडा सजदा है गुरु कृपा सदका साध संगत जो इस पवित्र अस्थान से लड़ीवार गुरु शब्द विचार का प्रवाह जारी है हुक्म है कि उस पवित्र वचन दे विच्चों भी कुछ वचना की सांझ पाई जाए। सतगुरु गुरु रामदास सच्चे पातशाह जी का ही अज का पवित्र मुख वाग ते साध संगत लड़ीवार गुरु शब्द विचार के अनुसार भी हजूर गुरु रामदास सच्चे पातशाह की ही बख्शिश हुई है।
1: तुखारी महला चौथा
0: राग तुखारी अंदर गुरु रामदास सच्चे पातशाह का यह पवित्र वचन है।
1: नावण पुरब अभीच गुर सतगुर दर्श भया
0: सन संगत इस पवित्र वचन दे जदों आप जी दर्शन करते जे तो इस पवित्र वचन अंदर गुरु रामदास सच्चे पातशाह ने तीजे गुरदेव गुरु अमरदास सच्चे पातशाह महाराज जी के जीवन के अखी डिठे हाल नूं बयान किया है। गुरबाणी मूल रूप दे विच साध संगत इतिहास नहीं है गुरबाणी के अंदर अध्यात्मवाद की सारी गल की गई है पर किते किते बाणी के अंदर साध संगत सानू इतिहासक हवाले जेड़े ने अंश मात्र मिलते ने लेकिन उन्हां हवालियां राही भी सानू जोड़िया जेड़ा एक निरंकार दे नाल गया है। उदाहरण के तौर पर धन गुरु नानक सच्चे पातशाह महाराज जदों अहमदाबाद गए तो उस वेले बाबर ने हमला किया उस हमले के दौरान सतगुरु जी अहमदाबाद मौजूद ने ते अखी डिठा हाल बाबर बाणी वाले चार शब्दों में गुरु नानक सच्चे पातशाह महाराज जी ने किया है। इस तरह असी भगत साहबाना के जीवन के विचों भी देखते हैं कि उन्होंने अपने हड्डी जो हंडाया अपना जाति तजर्बा भी बाणी रूप में अपने जीवन दियां अमोलक जिहड़ियां घटनावां ने घटनाक्रम ने उन्होंने अंश मात्र बाणी के अंदर दर्ज किया है। इस तरह अज का यह जिहड़ा पवित्र उपदेश है सतगुरु गुरु रामदास सच्चे पातशाह महाराज जी ने गुरु अमरदास सच्चे पातशाह महाराज जी के जीवन के उन्हां पलां नूं इत्थे बयान किया जदों गुरु अमरदास सच्चे पातशाह जी महाराज गुरियाई के तख्त ते विराजमान होने उपरंत सत संगत गोइंदवाल साहब तो चल के ते वख वख सनातन मत के नाल संबंधित तीर्थ अस्थानों के उत्ते गए भुली भटकी लुकाई जिहड़ी कुराहे पई होई सी उहनूं सच का उपदेश देण वास्ते उहदे पिछे क्योंकि गुरु अमरदास सच्चे पातशाह महाराज जी का मंतव तीर्थ अस्थानों ते जाण दा की है। तीर्थ अस्थानों ते आम लुकाई दे जाण दा मंतव सी भी तीर्थ इशनान नाल मन की मैल उतरदी है यानी कि साडे कीते होए पाप धुपदे ने पर गुरु अमरदास सच्चे पातशाह महाराज जिन्हां दा अपना जाति तजर्बा सी 19 वार जिंदगी च उन्होंने गंगा इशनान वास्ते गए मन की भटकना मुक्की ना अंदर की भटकना बरकरार रही पर जदों गुरु की कृपा वरती गुर शब्द सरवण किया गुरु अंगद साहब के चरण परसे सिखी कमाई ते वड्डी बख्शिश उन्होंने मिली फिर उन्होंने अपना जाति तजर्बा जिहड़ा सी ना लोकाई नाल सांझा करन वास्ते ਉਹਨਾਂ ਤੀਰਥ ਸਥਾਨਾਂ ਤੇ ਜਾ ਕੇ ਲੋਕਾਂ ਨੂੰ ਸੱਚ ਦਾ ਸੁਨੇਹਾ ਦਿੱਤਾ, ਉਹ ਭੱਲਿਓ ਤੁਸੀਂ ਭੁੱਲੇ ਹੋਏ ਜੇ, ਤੁਹਾਡੀ ਤਰ੍ਹਾਂ ਮੈਂ ਵੀ 19 ਵਾਰ ਹਰਿਦੁਆਰ ਗੰਗਾ ਦੀ ਯਾਤਰਾ ਤੇ ਗਿਆ, ਗੰਗਾ ਇਸ਼ਨਾਨ ਤੇ ਗਿਆ, ਪਰ ਆਤਮਿਕ ਭਟਕਣਾ ਮੁੱਕੀ ਨਹੀਂ ਸੀ। ਜੇ ਤੁਸੀਂ ਚਾਹੁੰਦੇ ਵੀ ਆਤਮਿਕ ਟਿਕਾ ਮਿਲੇ, ਜਿਹੜੇ ਰਾਹ ਦੇ ਉੱਤੇ ਮੈਂ ਤੁਰਿਆ, ਤੁਸੀਂ ਵੀ ਗੁਰੂ ਦੇ ਲੜ ਲੱਗੋ। ਗੁਰੂ ਦੇ ਲੜ ਲੱਗ ਕੇ ਹੀ ਤੁਹਾਡੀ ਆਤਮਿਕ ਭਟਕਣਾ ਖਤਮ ਹੋ ਸਕਦੀ ਹੈ। ਸੋ ਉਹ ਇੱਕ ਜੀਵਨ ਦੇ ਅੰਦਰ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਦੇ ਪਲ, ਜਿਨ੍ਹਾਂ ਸੰਬੰਧੀ ਇਤਿਹਾਸ ਕਹਿੰਦਾ ਵੀ 1553 ਜਨਵਰੀ ਦਾ ਮਹੀਨਾ, ਜਦੋਂ ਸਤਿਗੁਰੂ ਜੀ ਇਸ ਤਰ੍ਹਾਂ ਵੱਖ ਵੱਖ ਧਾਰਮਿਕ ਅਸਥਾਨਾਂ ਦੇ ਉੱਤੇ ਗਏ ਨੇ, ਤੇ ਆਰੰਭਕ ਬੋਲ ਗੁਰੂ ਰਾਮਦਾਸ ਜੀ ਨੇ ਦਰਜ ਕੀਤੇ ਹਨ, ਨਾਵਣ ਪੁਰਬ ਅਪੀਚ ਗੁਰ ਸਤਿਗੁਰ ਦਰਸ਼ ਭਇਆ। ਜਿਹੜੇ ਸਨਾਤਨ ਮਤ ਵਿੱਚ ਸਾਧ ਸੰਗਤ ਵੱਖ ਵੱਖ ਦਿਨ ਦਿਹਾੜੇ ਨਿਯਤ ਕੀਤੇ ਗਏ ਵੀ ਇਹਨਾਂ ਦਿਨ ਦਿਹਾੜਿਆਂ ਦੇ ਉੱਤੇ ਅਸਥਾਨਾਂ ਦੇ ਉੱਤੇ ਇਸ਼ਨਾਨ ਕਰਨ ਦਾ ਵਿਸ਼ੇਸ਼ ਮਹੱਤਵ ਹੈ, ਉਹਦੇ ਵਿੱਚੋਂ ਇੱਕ ਦਿਹਾੜਾ ਹੈ ਸੂਰਜ ਗ੍ਰਹਿਣ ਦਾ, ਜਿਹੜਾ ਕਿ ਅਪੀਚ ਨਛੱਤਰ, ਜਦੋਂ ਮੱਸਿਆ ਤੇ ਏਕਮ ਦਾ ਮੇਲ ਹੁੰਦਾ ਹੈ, ਸੂਰਜ ਗ੍ਰਹਿਣ ਹੋਵੇ। ਉਹ ਕਹਿੰਦੇ ਵੀ ਇਸ ਦਿਨ ਤੇ ਸੂਰਜ ਗ੍ਰਹਿਣ ਦੇ ਮੌਕੇ ਇਸ਼ਨਾਨ ਕਰਨ ਦਾ ਵਿਸ਼ੇਸ਼ ਮਹੱਤਵ ਹੈ। ਲੇਕਿਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਕਹਿੰਦੇ ਜਦੋਂ ਸਿੱਖ ਗੁਰੂ ਦਾ ਦਰਸ਼ਨ ਕਰ ਲੈਣਾ, ਗੁਰੂ ਦਾ ਦਰਸ਼ਨ ਕਰ ਲੈਣਾ ਹੀ ਸਿੱਖ ਵਾਸਤੇ ਅਪੀਚ ਨਛੱਤਰ ਦੇ ਅੰਦਰ ਇਸ਼ਨਾਨ ਕਰਨਾ ਹੈ। ਸਿੱਖ ਬਾਹਰੀ ਤੌਰ ਤੇ ਇਹਨਾਂ ਤੀਰਥਾਂ ਦੇ ਇਸ਼ਨਾਨ ਨੂੰ ਕੋਈ ਮਹੱਤਵ ਨਹੀਂ ਦਿੰਦਾ। ਸਿੱਖ ਦਾ ਤੀਰਥ ਕੀ ਹੈ? ਗੁਰੂ ਗ੍ਰੰਥ ਸਾਹਿਬ ਦੀ ਬਾਣੀ ਅਨੁਸਾਰ ਤੀਰਥ ਨਾਵਣ ਜਾਉ, ਤੀਰਥ ਨਾਮ ਹੈ, ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ। ਗੁਰ ਗਿਆਨ ਸਾਚਾ ਥਾਨ ਤੀਰਥ, ਦਸ ਪੁਰਬ ਸਦਾ ਦਸਾਂ ਰਾਹੋ, ਨਾਮ ਹਰਕਾ ਸਦਾ ਜਾਚੋ ਦਿਓ ਪ੍ਰਭ ਧਰਨੀ ਤਰਾ। ਹਜ਼ੂਰ ਕਹਿੰਦੇ ਗੁਰੂ ਦਾ ਦਰਸ਼ਨ ਕਰ ਲੈਣਾ ਹੀ ਸਿੱਖ ਵਾਸਤੇ ਅਪੀਚ ਨਛੱਤਰ, ਸੂਰਜ ਗ੍ਰਹਿਣ ਦੇ ਮੌਕੇ ਇਸ਼ਨਾਨ ਕਰਨ ਦੇ ਤੁਲ ਹੈ।
1: ਗੁਰਮਤ ਮੈਲ ਹਰੀ ਅਗਿਆਨ ਅੰਧੇਰ ਗਿਆ।
0: ਗੁਰੂ ਦੇ ਦਰਸ਼ਨਾਂ ਚੋਂ ਬਰਕਤ ਵਰਤਦੀ ਹੈ ਵੀ ਜੀਵਨ ਵਿੱਚੋਂ ਖੋਟੀ ਮਤ ਦਾ ਨਾਸ਼ ਹੁੰਦਾ ਹੈ। ਦੁਰਮਤ ਮੈਲ ਹਰੀ ਅਗਿਆਨ ਅੰਧੇਰ ਗਿਆ, ਤੇ ਬੇਸਮਝੀ ਦਾ ਹਨੇਰਾ ਜੀਵਨ ਵਿੱਚੋਂ ਚਲਿਆ ਜਾਂਦਾ ਹੈ।
1: ਗੁਰ ਦਰਸ ਪਾਇਆ ਅਗਿਆਨ ਗਵਾਇਆ ਅੰਤਰ ਜੋਤ ਪ੍ਰਗਾਸੀ।
0: ਗੁਰੂ ਦਰਸ਼ਨਾਂ ਦੇ ਵਿੱਚੋਂ ਇਹ ਬਖਸ਼ਿਸ਼ ਵਰਤਦੀ ਹੈ, ਗੁਰ ਦਰਸ਼ ਪਾਇਆ ਅਗਿਆਨ ਗਵਾਇਆ ਅੰਤਰ ਜੋਤ ਪ੍ਰਗਾਸੀ। ਤੇ ਜਦੋਂ ਵਿਚਾਰ ਮੰਡਲ ਦੇ ਅੰਦਰ ਰੱਬੀ ਜੋਤ ਦਾ ਪ੍ਰਕਾਸ਼ ਹੁੰਦਾ, ਗੁਰ ਸ਼ਬਦ ਦਾ ਵਾਸਾ ਹੁੰਦਾ, ਗੁਰ ਸ਼ਬਦ ਦੇ ਸਿਧਾਂਤ ਜੀਵਨ ਵਿੱਚ ਆਉਂਦੇ ਨੇ, ਤੇ ਸਤ ਸੰਗਤ ਜੀਵਨ ਦੇ ਵਿੱਚੋਂ ਅਗਿਆਨਤਾ ਖਤਮ ਹੋ ਜਾਂਦੀ ਹੈ। ਜਿਹਨੂੰ ਬਾਣੀ ਕਹਿੰਦੀ ਗਿਆਨ ਅੰਜਨ ਗੁਰ ਦੀਆ, ਅਗਿਆਨ ਅੰਧੇਰ ਬਨਾਸ ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪ੍ਰਗਾਸ।
1: ਜਨਮ ਮਰਨ ਦੁੱਖ ਖਿਨ ਮਹਿ ਬਿਨਸੇ, ਹਰ ਪਾਇਆ ਪ੍ਰਭ ਅਬਿਨਾਸੀ।
0: ਮਾਲਕ ਦੀ ਕਿਰਪਾ ਵਰਤਦੀ ਹੈ, ਜਨਮ ਮਰਨ ਦੁੱਖ ਖਿਨ ਮਹਿ ਬਿਨਸੇ, ਜੰਮਣ ਮਰਨ ਦੇ ਦੁੱਖ ਇੱਕ ਛਿਨ ਦੇ ਵਿੱਚ ਖਤਮ ਹੋ ਜਾਂਦੇ ਨੇ, ਭਾਵ ਕਿ ਜਨਮ ਤੋਂ ਲੈ ਕੇ ਮਰਨ ਤੱਕ ਜੀਵਨ ਦੇ ਤਮਾਮ ਦੁੱਖ ਪਰਮਾਤਮਾ ਦੀ ਮਿਹਰ ਵਰਤਦੀ ਹੈ। ਹਰ ਪਾਇਆ ਪ੍ਰਭ ਅਵਿਨਾਸੀ, ਤੇ ਨਾਸ਼ ਰਹਿਤ ਪਰਮਾਤਮਾ ਦੇ ਨਾਲ ਅੰਤਰਾਤਮੇ ਸਾਂਝ ਬਣਦੀ ਹੈ।
1: ਹਰ ਆਪ ਕਰਤੈ ਪੁਰਬ ਕੀਆ, ਸਤਿਗੁਰੂ ਕੁਲ ਖੇਤ ਨਾਵਣ ਗਿਆ।
0: ਧੰਨ ਸ਼੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਜ਼ਿਕਰ ਕੀਤਾ ਕਿ ਹਰ ਆਪ ਕਰਤੈ ਪੁਰਬ ਕੀਆ, ਸਤਿਗੁਰੂ ਕੁਲ ਖੇਤ ਨਾਵਣ ਗਿਆ। ਧੰਨ ਸ਼੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਮਹਾਰਾਜ ਸੂਰਜ ਗ੍ਰਹਿਣ ਦੇ ਮੌਕੇ ਤੇ ਜਦੋਂ ਲੋਕ ਉੱਥੇ ਇਸ਼ਨਾਨ ਕਰਨ ਦੀ ਮਨਸ਼ਾ ਨਾਲ ਜਾਂਦੇ ਵੀ ਸਾਡੇ ਪਾਪ ਧੋ ਜਾਣਗੇ, ਉਹਨਾਂ ਲੋਕਾਂ ਨੂੰ ਸਮਝਾਉਣ ਵਾਸਤੇ ਸਤਿਗੁਰੂ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਮਹਾਰਾਜ, ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਗਏ, ਤੇ ਇਕੱਲੇ ਨਹੀਂ ਨਾਲ ਬਹੁਤ ਸਾਰੀਆਂ ਸਿੰਘ ਸੰਗਤਾਂ ਨੂੰ ਨਾਲ ਲੈ ਕੇ ਗਏ, ਤੇ ਇਹ ਸਬੱਬ ਵੀ ਗੁਰੂ ਰਾਮਦਾਸ ਕਹਿੰਦੇ ਪਰਮਾਤਮਾ ਨੇ ਆਪ ਹੀ ਬਣਾਇਆ। ਹਰ ਆਪ ਕਰਤੈ ਪੁਰਬ ਕੀਆ, ਉਹ ਸਿਰਜਣਹਾਰ ਪਰਮਾਤਮਾ ਨੇ ਮਾਨੋ ਆਪ ਹੀ ਇਸ ਦਿਨ ਨੂੰ ਪਵਿੱਤਰ ਦਿਹਾੜਾ ਬਣਾ ਦਿੱਤਾ ਵੀ ਜਿੱਥੇ ਸੰਗਤਾਂ ਗੁਰੂ ਦੇ ਦਰਸ਼ਨ ਕਰ ਰਹੀਆਂ ਨੇ। ਸੋ ਇਸ ਸਮੁੱਚੇ ਅਗਲੇਰੇ ਵਚਨਾਂ ਦੇ ਅੰਦਰ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਮਹਾਰਾਜ ਜਿਨ੍ਹਾਂ ਜਿਨ੍ਹਾਂ ਅਸਥਾਨਾਂ ਦੇ ਉੱਤੇ ਸਾਧ ਸੰਗਤ ਗਏ, ਸਤਿਗੁਰੂ ਜੀ ਨੇ ਵਿਸਥਾਰ ਦੇ ਵਿੱਚ ਉਹਨਾਂ ਅਸਥਾਨਾਂ ਦਾ ਇੱਥੇ ਜ਼ਿਕਰ ਕੀਤਾ ਹੈ।
1: ਨਾਵਣ ਪੁਰਬ ਅਭੀਚ ਗੁਰ ਸਤਿਗੁਰ ਦਰਸ ਭਇਆ।
0: ਸਤਿਗੁਰੂ ਜੀ ਨੇ ਫਿਰ ਇਸ ਪਵਿੱਤਰ ਬਚਨ ਦੀ ਪ੍ਰੋੜਤਾ ਕੀਤੀ ਹੈ ਵੀ ਬਾਹਰੀ ਤੌਰ ਤੇ ਸਨਾਤਨੀ ਵੀਰ ਅਭੀਚ ਨਛੱਤਰ ਤੇ ਸੂਰਜ ਗ੍ਰਹਿਣ ਦੇ ਮੌਕੇ ਇਸ਼ਨਾਨ ਕਰਨ ਦਾ ਵਿਸ਼ੇਸ਼ ਮਹੱਤਵ ਮੰਨਦੇ ਨੇ, ਪਰ ਗੁਰੂ ਕੇ ਸਿੱਖ ਵਾਸਤੇ ਗੁਰੂ ਦਾ ਦਰਸ਼ਨ ਹੀ ਜਿਹੜਾ ਹੈ ਅਪੀਚ ਨਛੱਤਰ ਸੂਰਜ ਗ੍ਰਹਿਣ ਦੇ ਮੌਕੇ ਇਸ਼ਨਾਨ ਦੇ ਤੁਲ ਹੈ। ਸੋ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ अपने वड्डे सतगुरु गुरु अमरदास सच्चे पातशाह दे जीवन दे उस अखी डिटे हाल नूं बाणी रूप विच साध संगत इत्थे बयान कीता है। गुरु कृपा करे असी पवित्र बचन दी इस महानता नूं अपने जीवन दे अंदर वसाउणा है। इन्नियां बेनतियां साध संगत प्रवान करनियां शब्द विचार दे दौरान लड़ीवार गुरबचना दी सांझ पाउंदियां होईयां बेनत भुल्लां गुरु ते गुरु रूप साध संगत बख्शण योग है। इन्नियां बेनतियां प्रवान करनियां कोटन कोट धन्नवाद सतगुरु गुरु ग्रंथ साहिब सच्चे पातशाह जी दा आप समूह संगतां दा अति सत्कारयोग सिंह साहिब ज्ञानी अमरजीत सिंह समूह सिंह साहिबान दा समुचे प्रबंध दा तह दिल तों धन्नवाद। आओ आखिरी वचन पढ़ के समाप्ति करिए जी।

0: ਇਹ ਪ੍ਰੋਗਰਾਮ ਤੁਹਾਡੇ ਤੱਕ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਜ਼ ਵਾਲਿਆਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਵਿਜ਼ਿਟ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਜ਼, ਯੂਨਿਟ ਨੰਬਰ 124, 4774, ਵੈਸਟ ਵਿੰਸ ਡਰਾਈਵ, ਨਾਰਥ ਈਸਟ, ਕੈਲਗਰੀ। ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਅੱਜ ਹੀ ਕੇਅਰਿੰਗ ਤੇ ਕਾਲ ਕਰੋ 403-605-6300 ਤੇ, ਯਾਨੀ 403-605-6300 ਤੇ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਾਸਾ ਪਲੇਡੀਅਮ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਫੈਮਿਲੀ ਡਿਨਰ, ਕੇਟਰਿੰਗ, ਸਮਾਲ ਬਰਥਡੇ ਪਾਰਟੀਜ਼ ਅਤੇ ਹੋਰ ਜਾਣਕਾਰੀ ਲਈ ਕਾਲ ਕਰੋ 403-454-0347, 403-454-0347। ਰਾਸਾ ਪਲੇਡੀਅਮ ਦਾ ਪਤਾ ਹੈ 202 17th Avenue, South East, Calgary।

0: ਇਹ ਪ੍ਰੋਗਰਾਮ ਤੁਹਾਡੇ ਤੱਕ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਸ ਵਾਲਿਆਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਵਿਜ਼ਿਟ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਸ, ਯੂਨਿਟ ਨੰਬਰ 124, 4774, ਵੈਸਟ ਵਿੰਸ ਡਰਾਈਵ, ਨਾਰਥ ਈਸਟ, ਕੈਲਗਰੀ। ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਅੱਜ ਹੀ ਕੇਅਰਿੰਗ ਤੇ ਕਾਲ ਕਰੋ 403-605-6300 ਤੇ, ਯਾਨੀ 403-605-6300 ਤੇ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਾਸਾ ਪਲੇਡੀਅਮ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਫੈਮਿਲੀ ਡਿਨਰ, ਕੇਟਰਿੰਗ, ਸਮਾਲ ਬਰਥਡੇ ਪਾਰਟੀਜ਼ ਅਤੇ ਹੋਰ ਜਾਣਕਾਰੀ ਲਈ ਕਾਲ ਕਰੋ 403-454-0347, 403-454-0347। ਰਾਸਾ ਪਲੇਡੀਅਮ ਦਾ ਪਤਾ ਹੈ 202 17th Avenue, South East Calgary, near Stamp

ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਦਾ ਫੋਨ ਨੰਬਰ ਨੋਟ ਕਰੋ 403-225-1111 403-225-1111। ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦਾ ਪਤਾ ਨੋਟ ਕਰੋ, ਯੂਨਿਟ ਨੰਬਰ 144-3670 63 ਐਵੀਨਿਊ ਨਾਰਥ ਈਸਟ ਕੈਲਗਰੀ।

ਇਹ ਪ੍ਰੋਗਰਾਮ ਤੁਹਾਡੇ ਤੱਕ ਸਾਂਝਾ ਪੰਜਾਬ ਗ੍ਰੋਸਰੀ ਸਟੋਰ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਸਾਂਝਾ ਪੰਜਾਬ ਗ੍ਰੋਸਰੀ ਸਟੋਰ ਆਪਣੀਆਂ ਤਿੰਨਾਂ ਲੋਕੇਸ਼ਨਸ ਤੋਂ ਹਫ਼ਤੇ ਦੇ ਸੱਤੋ ਦਿਨ ਸੇਵਾ ਪ੍ਰਦਾਨ ਕਰਦੇ ਨੇ। ਇਹਨਾਂ ਦੀ ਪਹਿਲੀ ਲੋਕੇਸ਼ਨ ਦਾ ਫੋਨ ਨੰਬਰ ਹੈ 403-256-5200। ਇਹਨਾਂ ਦੀ ਦੂਜੀ ਲੋਕੇਸ਼ਨ ਦਾ ਪਤਾ ਹੈ 7171-80 Avenue ਨਾਰਥ ਈਸਟ ਕੈਲਗਰੀ। ਸਾਂਝਾ ਪੰਜਾਬ ਦੀ ਤੀਜੀ ਨਵੀਂ ਲੋਕੇਸ਼ਨ ਦਾ ਪਤਾ ਹੈ ਯੂਨਿਟ ਨੰਬਰ 570-65 ਫੈਲਕਨ ਬ੍ਰਿਜ ਬੁਲੇਵਰਡ ਨਾਰਥ ਈਸਟ ਕੈਲਗਰੀ। ਸਾਂਝਾ ਪੰਜਾਬ ਗ੍ਰੋਸਰੀ ਸਟੋਰ ਕੈਲਗਰੀ।

ਗੈਲਗਰੀਚ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ 102.7 FM ਜਿੱਥੇ 24 ਘੰਟੇ 7 ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6667 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM ਕੈਲਗਰੀ।

ਹਰ ਜ਼ਰੇ ਜ਼ਰੇ ਵਿੱਚ, ਹਰ ਦਿਸ਼ਾ ਵਿੱਚ ਤੇਰਾ ਵਾਸ ਹੈ। ਤੂੰ ਸਰਵ ਵਿਆਪਕ ਹੈ। ਐਸਾ ਪਰਮਾਤਮਾ, ਐਸਾ ਵਾਹਿਗੁਰੂ ਪਰਮੇਸ਼ਵਰ, ਸ੍ਰਿਸ਼ਟੀ ਦਾ ਰਚਨਹਾਰ, ਸ੍ਰਿਸ਼ਟੀ ਦਾ ਕਰਤਾ, ਜਿਹਨੂੰ ਅੱਜ ਤੱਕ ਕੋਈ ਵੇਖ ਨਹੀਂ ਸਕਿਆ, ਗਤ ਕਿਹਾ ਕੋ ਸਤਨਾਮ ਸ੍ਰੀ ਵਾਹਿਗੁਰੂ। ਗਰੀਬ ਨੂੰ ਅੱਛ, ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਪਾਤਸ਼ਾਹ ਦਾ ਉਹਨਾਂ ਮੌਲਵੀਆਂ ਨੂੰ ਸਮਝਾਉਣਾ ਸੀ ਕਿ ਤੁਸੀਂ ਜੋ ਮੈਨੂੰ ਇਹ ਗੱਲ ਕਹਿ ਰਹੇ ਹੋ ਕਿ ਮੈਂ ਲੱਤਾਂ ਕਰਕੇ ਪਿਆ ਹਾਂ ਤੁਹਾਡੇ ਮੱਕੇ ਵੱਲ, ਮਦੀਨੇ ਵੱਲ, ਤੁਹਾਡੇ ਰੱਬ ਦੇ ਘਰ ਵੱਲ, ਤੇ ਜੇ ਤੁਹਾਨੂੰ ਇਤਰਾਜ਼ ਹੈ ਮੇਰੇ ਪੈਰ ਉਧਰ ਕਰ ਦਿਓ ਜਿੱਧਰ ਤੁਹਾਡੇ ਰੱਬ ਦਾ ਘਰ ਨਹੀਂ। ਗੱਜ ਗਿਆ ਕੋ ਸਤਨਾਮ ਸ੍ਰੀ ਵਾਹਿਗੁਰੂ। ਗੁਰੂ ਨਾਨਕ ਸਾਹਿਬ ਮਹਾਰਾਜ ਪਾਤਸ਼ਾਹ ਦੇ ਸਮਝਾਉਣ ਦਾ ਇੱਕ ਤਰੀਕਾ ਬੜਾ ਅਲੱਗ ਸੀ, ਔਰ ਇਤਿਹਾਸ ਗਵਾਹ ਹੈ ਕਿ ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਪਾਤਸ਼ਾਹ ਦੇ ਚਰਨ ਪਕੜ ਕੇ ਘੁਮਾਉਣ ਲੱਗੇ ਕਿ ਗੁਰੂ ਨਾਨਕ ਸਾਹਿਬ ਦੇ ਚਰਨ ਉਧਰ ਕਰ ਦਈਏ ਜਿੱਧਰ ਮੱਕਾ ਨਹੀਂ, ਤਾਂ ਕੀ ਵੇਖ ਰਹੇ ਨੇ ਕਿ ਗੁਰੂ ਨਾਨਕ ਸਾਹਿਬ ਦੇ ਚਰਨ ਜਿਉਂ ਘੁੰਮ ਰਹੇ ਨੇ ਤੇ ਉਹੀ ਮੱਕਾ ਵੀ ਆਪਣੇ ਆਪ ਉਧਰ ਹੀ ਹੋ ਰਿਹਾ। ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਪਾਤਸ਼ਾਹ ਕਹਿੰਦੇ ਨੇ ਕਿ ਇਹ ਦੁਨੀਆਂ ਦੇ ਲੋਕੋ, ਪਰਮਾਤਮਾ ਨਾ ਲਹਿੰਦੇ ਵਾਲਾ ਨਾ ਚੜ੍ਹਦੇ ਵਾਲਾ ਹੈ, ਪਰਮਾਤਮਾ ਤਾਂ ਚਾਰੇ ਦਿਸ਼ਾ ਵਾਲਾ ਹੈ, ਪਰ ਅੰਦਰ ਵੇਖਣ ਵਾਲੀ ਗੱਲ ਹੋਣੀ ਚਾਹੀਦੀ ਹੈ। ਗਰੀਬ ਨਿਵਾਜ ਪਾਵਨ ਪਿੱਤਰ ਸ਼ਬਦ ਸਾਨੂੰ ਸਮਝਾਉਣਾ ਕਰਦੇ ਨੇ ਕਿ ਕੁਦਰਤ ਕਰਕੇ ਵਸਿਆ ਸੋਏ, ਵਕਤ ਵਿਚਾਰੇ ਸੌ ਬੰਦਾ ਹੋਏ, ਕੁਦਰਤ ਹੈ ਕੀਮਤ ਨਹੀਂ ਪਾਏ, ਜਾਂ ਕੀਮਤ ਪਾਏ ਤਾਂ ਕਹੀ ਨਾ ਜਾਏ। ਗ੍ਰੀਨ ਵਾਲ ਪਾਤਸ਼ਾਹ ਬਚਨ ਕਰਦੇ ਨੇ ਕਿ ਇਹ ਜਗਿਆਸੂ ਸਿਦਕ ਕਰ ਸਿਜਦਾ, ਮਨ ਕਰ ਮਕਸੂਦ, ਜੈ ਤਿਰ ਦੇਖਾਂ ਤੈ ਤਿਰ ਮੌਜੂਦ, ਮੈਂ ਜਿੱਧਰ ਵੀ ਵੇਖਾਂ ਉਧਰ ਹੀ ਪਰਮਾਤਮਾ ਦਾ ਪਸਾਰਾ ਹੈ। ਆਓ ਬੜੇ ਪਿਆਰ ਦੇ ਨਾਲ ਸ਼ਰਮ

ਗੈਲਗਰੀਚ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ 102.7 FM ਜਿੱਥੇ 24 ਘੰਟੇ 7 ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6867 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM।

ਇਹ ਪ੍ਰੋਗਰਾਮ ਤੁਹਾਡੇ ਤੱਕ ਸਾਂਝਾ ਪੰਜਾਬ ਗ੍ਰੋਸਰੀ ਸਟੋਰ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਸਾਂਝਾ ਪੰਜਾਬ ਗ੍ਰੋਸਰੀ ਸਟੋਰ ਆਪਣੀਆਂ ਤਿੰਨਾਂ ਲੋਕੇਸ਼ਨਸ ਤੋਂ ਹਫ਼ਤੇ ਦੇ 7 ਦਿਨ ਸੇਵਾ ਪ੍ਰਦਾਨ ਕਰਦੇ ਨੇ। ਇਹਨਾਂ ਦੀ ਪਹਿਲੀ ਲੋਕੇਸ਼ਨ ਦਾ ਫੋਨ ਨੰਬਰ ਹੈ 403-266-5200। ਇਹਨਾਂ ਦੀ ਦੂਜੀ ਲੋਕੇਸ਼ਨ ਦਾ ਪਤਾ ਹੈ 7171-80 Avenue ਨਾਰਥ ਈਸਟ ਕੈਲਗਰੀ। ਸਾਂਝਾ ਪੰਜਾਬ ਦੀ ਤੀਜੀ ਨਵੀਂ ਲੋਕੇਸ਼ਨ ਦਾ ਪਤਾ ਹੈ ਯੂਨਿਟ ਨੰਬਰ 570-65 ਫੈਲਕਨ ਬ੍ਰਿਜ ਬੁਲੇਵਰਡ ਨਾਰਥ ਈਸਟ ਕੈਲਗਰੀ। ਸਾਂਝਾ ਪੰਜਾਬ ਗ੍ਰੋਸਰੀ ਸਟੋਰ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਿਓ ਬੈਂਕੁਇਟ ਹਾਲ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਵਿਆਹ ਸ਼ਾਦੀ ਦੇ ਪ੍ਰੋਗਰਾਮ, ਬਰਥਡੇ ਪਾਰਟੀ ਜਾਂ ਹੋਰ ਫੰਕਸ਼ਨ ਸੰਬੰਧੀ ਹਾਲ ਬੁੱਕ ਕਰਨ ਦੀ ਜਾਣਕਾਰੀ ਲੈਣ ਲਈ ਤੁਸੀਂ ਰਿਓ ਬੈਂਕੁਇਟ ਹਾਲ ਨੂੰ 403-633-2000 ਯਾਨੀ 403-633-2000 ਤੇ ਸੰਪਰਕ ਕਰ ਸਕਦੇ ਹੋ। ਰਿਓ ਬੈਂਕੁਇਟ ਹਾਲ ਦਾ ਪਤਾ ਹੈ ਯੂਨਿਟ ਨੰਬਰ 2850 ਹੋਪਵੈਲ ਪਲੇਸ ਨਾਰਥ ਈਸਟ ਕੈਲਗਰੀ।

बनियो सुहाग पत सोबा भले अचार पत सोबा भले।

मेरी संगत सोच पोच दिल रात मेरा

मोहना बिसा।

रविदास परो तेरी बेग मिलो जन करना बिलाब कह रविदास

सब सुन ले हो सब ए दुनिया

जित पिंजरा मासना ते दू खा

मत शुहा।

प्रभ सबको दयालो दास अपने।

ਹਾਰਿਆ ਤਿੰਨ ਜੀਤਾ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਸਾ ਮਹਲਾ ਚੌਥਾ ਸੰਤ ਘਰ ਚੌਥਾ ਤਨ ਤਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀਓ ਮਹਾਰਾਜ ਸੋਢੀ ਸੁਲਤਾਨ ਹਰ ਅੰਮ੍ਰਿਤ ਪਿੰਨੇ ਰੋਏ ਮਨ ਪ੍ਰੇਮ ਰਤਨ ਰਾਮ ਰਾਜੇ ਮਨ ਰਾਮ ਕਸਵਤੀ ਰਾਯਾ ਕੰਚਨ

0: ਪਹਿਲਾ ਬਲਿਹਾਰੀ ਬੁਰੇ ਆਪਣੇ ਦਿਵਾੜੀ ਸਦਵਾਰ ਜਿਨ ਮਾਨਸ ਤੇ ਦੇਵਤੇ ਕੀਏ ਕਰਤਨਾ ਲਾਗੀ ਬਹਾਰ ਮਹਲਾ ਦੂਜਾ ਜੇ ਸੌ ਚੰਦਾ ਉਹ ਸੂਰੀ ਚੜੇ ਹਜ਼ਾਰ ਕੀਤੇ ਚਰਨ ਹੁੰਦਿਆਂ
1: ਨਾਨਕ ਗੁਰੂ ਨਾ ਚੇਤਨੀ ਮਨ ਆਪਣੇ ਸੁਚੇ ਛੁੱਟੇ ਤਲਵਾਰ ਜੋ ਸੁਝੇ ਅੰਦਰ ਖੇਤ ਖੇਤੇ ਅੰਦਰ ਛੁੱਟਿਆ ਕਹੋ ਨਾਨਕ ਸੋ ਨਾ ਫੁਲਗੇ ਫੁਲਗੇ ਬਾਪੜੇ।

0: ਲੋਕ ਮਹਲਾ ਪਹਿਲਾ ਸੱਚੇ ਤੇਰੇ ਖੰਡ ਸੱਚੇ ਬ੍ਰਹਿਮੰਡ ਸੱਚੇ ਤੇਰੇ ਲੋ ਸੱਚੇ ਆਕਾਰ ਸੱਚੇ ਤੇਰੇ ਕਰਨ ਸਿਰ ਵਿਚਾਰ ਸੱਚਾ ਤੇਰਾ ਅਮਰ ਸੱਚਾ ਦੀਵਾਨ ਸੱਚਾ ਤੇਰਾ ਹੁਕਮ ਸੱਚਾ ਫੁਰਮਾਨ ਸੱਚਾ ਤੇਰਾ ਕਰਮ ਸੱਚਾ ਨਿਸ਼ਾਨ ਸੱਚੇ ਤੇ ਅੱਖ ਲ ਕਰੋੜ ਸੱਚੇ ਸਬਦਾਨ ਸੱਚੇ ਸਭ ਜੋੜ ਸੱਚੀ ਤੇਰੀ ਸਿਫਤ ਸੱਚੀ ਸਲਾਹ ਸੱਚੀ ਤੇਰੀ ਕੁਦਰਤ ਸੱਚੇ ਪਾਤਸ਼ਾਹ ਨਾਨਕ ਸੱਚ ਧਿਆਨ ਸੱਚ ਜੋ ਮਰ ਜੰਮੈ ਸੁੱਤਾ ਚਲੇਗਾ ਚ ਮਹਲਾ
1: ਵੱਡੀ ਵਡਿਆਈ ਜਾਂ ਵੱਡਾ ਨਾ ਵੱਡੀ ਵਡਿਆਈ ਜਾਂ ਸੱਚ ਨਿਆ ਵੱਡੀ ਵਡਿਆਈ ਜਾਣੇ ਚਲ ਥਾਓ ਵੱਡੀ ਵਡਿਆਈ ਜਾਣੇ ਆਲਾ ਵੱਡੀ ਵਡਿਆਈ ਬੁੱਝੇ ਸਭ ਪਾਓ ਵੱਡੀ ਵਡਿਆਈ ਜਾਂ ਪੁੱਛਣਾ ਦਾਤ ਵੱਡੀ ਵਡਿਆਈ ਜਾਂ ਆਪੇ ਆਪ ਨਾਨਕ ਕਾਰਨਾ ਕਥਨੀ ਜਾਏ ਕੀਤਾ ਕਰਨਾ ਸਰਬ ਰਜਾਏ ਮਹਲਾ ਦੂਜਾ ਨਾਨਕ ਗੁਰਮੁਖ ਜਾਣੀਐ ਜਾ ਕੋ ਆਪ ਕਰੇ ਪਰਗਾਸ ਪੌੜੀ ਨਾਨਕ ਜੀ ਉਪਾਇ ਕੈ ਲਿਖਣਾ ਵੈ ਧਰਮ ਬਾਲਿਆ ਤੇ ਸੱਚੇ ਹੀ ਸੱਚ ਨਿਬੜੈ ਚੁਣ ਵਕਤ ਕੱਢੇ ਜਜ ਮਾਲਿਆ ਥਾਉ ਨਾ ਪਾਏ ਕੂੜਿਆ ਮੂੰਹ ਕਾਲੈ ਦੋਜ ਕਚਾਲਿਆ ਤੇਨਾ ਇੱਥੇ ਸਿਜਣ ਗਏ ਹਾਰ ਗਏ ਸੇ ਠੱਗਣ ਵਾਲਿਆ ਲਿਖਣਾ ਵੈ ਧਰਮ ਬਹਾਲਿਆ ਧਰਮ ਬਹਾਲਿਆ ਧਰਮ ਬਹਾਲਿਆ
2: ਪੌੜੀ ਨਾਨਕ ਜੀ ਪਾਏ ਕਹਿ ਲਿਖਣਾ ਵੈ ਧਰਮ ਬਹਾਲਿਆ ਉੱਥੇ ਸੱਚੇ ਹੀ ਸੱਚ ਨੇ ਬੜੇ ਜਨਮਕ ਕੜੇ ਜਜਮਾਲਿਆ ਆਉ ਨਾ ਪੈਣ ਕੂੜਿਆ ਮੋਹ ਕਾਲੇ ਦੁੱਜ ਕਚਾਲਿਆ ਤੇਰੇ ਨਾਇਰ ਅਤੇ ਸਜਣ ਗਏ ਹਾਰ ਗਏ ਸੇ ਠੱਗਣ ਵਾਲਿਆ ਲਿਖਣਾ ਵੈ ਧਰਮ ਬਹਾਲਿਆ ਲਿਖਣਾ ਵੈ।

ਸਮਾਦ ਰੂਪ ਸਮਾਦ ਰੰਗ ਸਮਾਦ ਨਾ ਕੇ ਫਿਰ ਜੰਤ ਸਮਾਦ ਪਾਉਣ ਸਮਾਦ ਪਾਣੀ ਸਮਾਦ ਅਗਨੀ ਖੇਡੇ ਵਿਡਾਣੀ ਸਮਾਦ ਧਰਤੀ ਸਮਾਦ ਖਾਣੀ ਸਮਾਦ ਸਾਧ ਲਗ ਹੈ ਪ੍ਰਾਣੀ ਸਮਾਦ ਸੰਜੋਗ ਸਮਾਦ ਵਿਜੋਗ ਸਮਾਦ ਭੁੱਖ ਸਮਾਦ ਭੋਗ

ਕੁਦਰਤ ਸਹਿ ਕੁਦਰਤ ਸੁਣੀਐ ਕੁਦਰਤ ਭਾਵ ਸੰਸਾਰ ਕੁਦਰਤ ਪਾਤਾਲੀ ਆਕਾਸ਼ੀ ਕੁਦਰਤ ਸਰਵਕਾਰ ਕੁਦਰਤ ਵੇਦ ਪ੍ਰਾਣ ਦੇਵਾ ਕੁਦਰਤ ਸਰਵ ਵਿਚਾਰ ਕੁਦਰਤ ਖਾਣਾ ਪੀਣਾ ਪਹਿਨਣ ਕੁਦਰਤ ਸਰਵ ਪਿਆਰ ਕੁਦਰਤ ਜਾਤੀ ਜਿਨਸੀ ਰੰਗੇ ਕੁਦਰਤ ਜੀ ਜਹਾਨ ਕੁਦਰਤ ਨੇਕੀਆਂ ਕੁਦਰਤ ਵਧੀਆਂ ਕੁਦਰਤ ਮਾਰਵਮਾਨ ਕੁਦਰਤ ਪਾਉਣ ਪਾਣੀ ਬਹਿ ਸੰਤਰ ਕੁਦਰਤ ਧਰਤੀ ਖਾਕ।

0: ਵਿੱਚ ਇੰਦ ਫਿਰੈ ਸਿਰ ਪਹਾਰ, ਪਹਿ ਵਿੱਚ ਰਾਜਾ ਧਰਮ ਦੁਆਰ, ਪਹਿ ਵਿੱਚ ਸੂਰਜ, ਪਹਿ ਵਿੱਚ ਚੰਦ, ਕੋਹ ਕਰੋੜੀ ਚਲਤਨਾਂਤ, ਪਹਿ ਵਿੱਚ ਸਿੱਧ ਬੁੱਧ ਸੁਰਨਾਥ, ਪਹਿ ਵਿੱਚ ਆਡਾਣੇ ਆਕਾਸ਼, ਪਹਿ ਵਿੱਚ ਜੋਧ ਮਹਾਵਲ ਸੂਰ, ਪਹਿ ਵਿੱਚ ਆਵੈ ਜਾਵੈ ਪੂਰ, ਸਗਲਿਆਂ ਪਾਉ ਲਿਖਿਆ ਸਿਲੇ, ਨਾਨਕ ਨਿਰਭਉ ਨਿਰੰਕਾਰ, ਸੱਚ ਏਕ ਮਹਲਾ ਪਹਿਲਾ,
1: ਨਾਨਕ ਨਿਰਭਉ।

0: ਨਜ਼ਰ ਕਰੀ ਜੀ ਆਪਣੀ ਤਾਂ ਨਦਰੀ ਸਤਿਗੁਰੂ ਪਾਇਆ ਇਹ ਜੀਓ ਬਹੁਤੇ ਜਨਮ ਭਰਮਿਆ ਤਾਂ ਸਤਿਗੁਰੂ ਸ਼ਬਦ ਸੁਣਾਇਆ ਸਤਿਗੁਰ ਜੇ ਉੜਦਾ ਤਾਂ ਕੋ ਨਹੀਂ ਸਭ ਸੁਣਿਓ ਲੋਕ ਸਭਾਇਆ ਸਤਿਗੁਰ ਮਿਲੇ ਸੱਚ ਪਾਇਆ ਜਿਨ ਵਿੱਚੋਂ ਆਪ ਗਵਾਇਆ ਜਿਨ ਸੱਚੋ ਸੱਚ ਬੁਝਾਇਆ ਜਿਨ ਸੱਚੋ ਸੱਚ ਬੁਝਾਇਆ
1: ਨਿੱਤ ਉੱਠ

ਗੁਰਮੁਖ ਟੂੰਡ ਟੁੰਡਿਆ ਹਰ ਸੱਜਣ ਲਗਾ ਰਾਮ ਰਾਜੇ ਕੰਚਨ ਖਾਇਆ ਕੋਟਗੜ੍ਹ।

0: ਭਾਗ ਵਟੇ ਹਰ ਪਾਇਆ ਨਾਨਕ ਰਸ ਗੁਠਾ।
1: ਘੜੀਆਂ ਸਭੇ ਗੋਪੀਆਂ ਪੈਰ ਕਨ ਗੋਪਾਲ ਗਹਿਣੇ ਪਾਉਣ ਪਾਣੀ ਬੈਸਨ ਤਰ ਚੰਦ ਸੂਰਜ ਅਵਤਾਰ ਸਗਲੀ ਧਰਤੀ ਮਾਲ ਧਨ ਵਰਤਨ ਸਿਰਜਨ ਜਾਲ ਨਾਨਕ ਮੂਸੇ ਗਿਆਨ ਵਿਹੂਣੀ ਖਾਇ ਗਿਆ ਜਮਕਾਰ। ਮਹਲਾ ਪਹਿਲਾ
0: ਵਾਇਨ ਚੇਲੇ ਨਚਨ ਗੁਰ ਪੈਰ ਰਾਇਨ ਫਿਰਨ ਸਿਰ ਉੜਰਾਵਾ ਝਾਟੇ ਪਾਏ ਵੇਖੇ ਲੋਕ ਹੱਸੇ ਕਰ ਜਾਏ ਟੂਟੀਆਂ ਕਾਰਨ ਪੂਰੇ ਤਾਲ ਆਪ ਛਾੜੇ ਧਰਤੀ ਨਾਲ ਗਾਵਣ ਗੋ

ਪਰ ਹਰੇ ਜਰਵੇਸ਼ ਕਰੇ ਦੀ ਆਈਏ ਹੋ ਰਹੇ ਨਾ ਭਰੀਏ ਪਾਈਏ।

0: ਤੈ ਗੁੜਿਆਰਾ ਖਰਬ ਵਿਕਾਰ।
1: ਇੱਕ ਹੁੰਦਾ ਖਾਏ ਚਲੇ ਥਾ ਉਤਨਾ ਬਿਕਾਈ ਕਾਰ, ਜਲਧਰ ਜੀਆਂ ਪੁਰੀਆਂ ਲੋਆ ਕਾਰਾ ਆਕਾਰ। ਓਏ ਜੀ ਆਖੇ ਸਿਵ ਤੁਹੇ ਜਾਣੇ ਤਿਨਾ ਵੀ ਤੇਰੀ ਸਾਰ, ਨਾਨਕ ਭਗਤਾਂ ਭੁਖਸਲਾ ਹਨ ਸਚਨਾਮ ਆਧਾਰ, ਸਦਾ ਆਨੰਦ ਰਹੇ ਦਿਨ ਰਾਤੀ ਗੁਣਵੰਤਿਆ ਪਾਸ਼ਾਰ। ਮਹਲਾ ਪਹਿਲਾ, ਮਿੱਟੀ ਮੁਸਲਮਾਨ ਕੀ ਭੇੜੇ ਪਈ ਕੁਮਿਹਾਰ, ਘੜ ਭਾਂਡੇ ਟਾਂਕੀਆਂ।

ਬਿਨ ਸਤਿਗੁਰ ਕਿਨੇ ਨਾ ਪਾਇਓ, ਬਿਨ ਸਤਿਗੁਰ ਕਿਨੇ ਨਾ ਪਾਇਆ। ਸਤਿਗੁਰ ਵਿੱਚ ਆਪ ਰੱਖੇ ਹੁਣ ਕਰ ਪ੍ਰਗਟਾਕ ਸੁਣਾਇਆ, ਸਤਿਗੁਰ ਮਿਲੇ ਸਦਾ ਮੁਕਤ ਹੈ ਜਿਨ ਵਿੱਚੋਂ ਮੋਹ ਚੁਕਾਇਆ। ਉੱਤਮ ਇਹੋ ਵਿਚਾਰ ਹੈ ਜਿਨ ਸੱਚੇ ਸੋਚ ਚਲਾਇਆ, ਜਗ ਜੀਵਨ ਦਾਤਾ ਪਾਇਆ, ਜਗ ਜੀਵਨ ਦਾਤਾ ਪਾਇਆ।

ਛਾਇਆ ਹੋ ਮੈਂ ਕਰ ਕਰ ਜੰਤੂ ਪਾਇਆ ਹੋ ਮੈਂ ਬੂਝੇ ਤਾਂ ਦਰਸੂਝੇ ਗਿਆਨ ਵੀ ਹੋਣਾ ਕਤਕ ਦੂਝੇ ਨਾਨਕ ਹੁਕਮੀ ਲਿਖਿਆ ਲੇਖ ਜਿਹਾ ਵੇਖੇ ਤੇਹਾ ਵੇਖ ਮਹਲਾ ਦੂਜਾ।

ਗੁਰ ਕਾ ਸ਼ਬਦ ਕਮਾਏ। ਨਾਨਕ ਕਹੇ ਸੁਣੋ ਜਨੋ, ਇਤ ਸੰਜਮ ਦੁਖ ਜਾਏ। ਪੌੜੀ ਸੇਵਕ।

ਭਗਤੀ ਲੱਗਿਆ ਧਿਆਨ, ਪੜ੍ਹੀਏ ਪਾਠ ਪੁਰਾਣ, ਜਿਨ ਕਰਤੇ ਕਰਨਾ ਕੀਆ ਲਿਖਿਆ ਮੁੰਜਾ, ਨਾਨਕ ਮਤੀ ਮਿੱਥੇ।

जाग रे जाग रे मन जागन हा।

0: ਹੋਰ ਹੋ ਮੈਂ ਚੱਕਣਾ ਚਾਖ ਮਹਲਾ ਪਹਿਲਾ।
1: ਲਿਖ ਲਿਖ ਪੜਿਆ ਤੀਤਾ ਕੜਿਆ ਬਹੁ ਤੀਰਤ ਪਵਿਆ ਤੇ ਤੋ ਲਵਿਆ ਬਹੁ ਪੇਕੀਆ ਦੇਹ ਦੁਖਦੀਆ ਸੁਹਾਵੇ ਜੀ ਆਪਣਾ ਕੀਆ। ਅੰਨਾ ਖਾਇਆ ਸਾਧ ਗਵਾਇਆ ਬਹੁਤ ਪਾਇਆ ਦੂਜਾ ਪਾਇਆ ਬਸਤਰ ਨਾ ਪਹਿਰੇ ਐਨਸ ਕਹਿਰੇ ਮੋਹਨ ਵੇ ਗੁੱਤਾ ਕਿਉਂ ਜਾਗੇ ਗੁਰਬਿੰਦ ਸੁੱਤਾ ਪਾਗੋ ਪਤਾਣਾ ਆਪਣਾ ਕੀਆ ਕਮਾਣਾ ਆਲਮਲ ਖਾਈ।

ਸਤਿਗੁਰ ਭੇਟੇ ਸੋ ਸੁਖ ਪਾਏ, ਹਰਿ ਕਾ ਨਾਮ ਮਨ ਵਸਾਏ। ਨਾਨਕ ਨਦਰ ਕਰੇ ਸੋ ਪਾਏ, ਆਸ ਅੰਦੇਸੇ ਤੇਰੇ ਕੇਵਲ, ਓ ਮੈਂ ਸ਼ਬਦ ਜਲਾਏ। ਪੌੜੀ ਭਗਤ ਰੇ ਮਨ।

ਮੇਲੇ ਤਾਂ ਮਸਤਕ ਲਾਈਏ, ਕੂੜਾ ਲਾਲ ਛੱਡੀ ਹੋਏ ਕਮਨ ਅਲਖ ਤੇ ਆਈਏ, ਪਾਲਤੇ ਵੇਹੋ ਪਾਈਏ ਜਿਵੇਂ ਹੀ ਘਰ ਕਮਾਈਏ, ਜੇ ਹੋਵੇ ਪੂਰਬ ਲਿਖਿਆ ਤਾਂ ਧੂੜ ਦਿਨਾਂ ਦੀ ਪਾਈਏ, ਮਤ ਥੋੜੀ ਸੇਵ ਗਵਾਈਏ, ਮਤ ਥੋੜੀ ਸੇਵ ਗਵਾਈਏ।

0: ਜੋ ਕਿਛ ਕਰਨਾ ਸੋ ਕਰ ਰਹਿਆ ਮਹਲਾ ਦੂਜਾ।
1: ਜੋਗ ਸ਼ਬਦੰ ਗਿਆਨ ਸ਼ਬਦੰ ਵੇ ਸ਼ਬਦੰ ਬ੍ਰਾਹਮਣੇ ਖੱਤਰੀ ਸ਼ਬਦੰ ਸੂਰ ਸ਼ਬਦੰ ਸ਼ੂਦਰ ਸ਼ਬਦੰ ਪ੍ਰਕ੍ਰਿਤ ਹੈ ਸਰਵ ਸ਼ਬਦੰ।

अजूनी सपन गोर प्रसाद सवैये श्री मुख बाक्या महला पांचवा।

हाद बलिहार अमृत परवाह थार अतुल पर।

0: ਸਗਲ ਭਵਨ ਤਾਰੇ ਏਕ ਥੇ ਕੀਏ ਵਿਸਥਾਰੇ ਪੂਰ ਰਿਓ ਸਰਬ ਮੇ ਆਪ ਹੈ ਨਰਾਰੇ ਹਰ ਗੁਣ ਨਾਹੀ ਅੰਤ ਪਾਰੇ ਜੀ ਜੰਤ ਸਭ ਥਾਰੇ ਸਗਲ ਕੋ ਦਾਤਾ ਏਕੈ ਅਲਖ ਮੁਰਾਰੇ ਆਪ ਹੀ ਧਾਰਨ ਤਾਰੇ ਕੁਦਰਤ ਹੈ ਦੇਖਾਰੇ ਵਰਨ ਚਹਿਨ ਨਾਹੀ ਮੁਖ ਨਾਮ ਸਾਰੇ ਜਨ ਨਾਨਕ ਭਗਤ ਦਰ ਤੁਲ ਬ੍ਰਹਮ ਸੰਸਾਰ ਏਕ ਜੀ ਕਿਆ ਬਖਾਨੈ ਹਾਂ ਕੇ ਬਲ ਬਲ ਬਲ ਬਲ ਸਦ ਬਲਿਹਾਰ ਸਰਬ ਗੁਣ ਨਿਦਾਨ ਕੀਮਤ ਨਾ ਗਿਆਨ ਧਿਆਨ ਊਚੇ ਤੇ ਊਚੋ ਜਾਨੀ ਜੈ ਪ੍ਰਭ ਤੇਰੋ ਥਾਨ ਮਨ ਧਨ ਤੇਰੋ ਪ੍ਰਾਨ ਏਕੈ ਸੂਤ ਹੈ ਜਹਾਨ ਕਮਨ ਉਪਮਾ ਦਿਓ ਬੜੇ ਤੇ ਵਡਾਨ ਜਾਨੇ ਕੌਣ ਤੇਰੋ ਪਿਓ ਅਲਖ ਅਪਾਰ ਦਿਓ ਅਕਲ ਕਲਾ ਹੈ ਪ੍ਰਭ ਸਰਬ ਕੋ ਧਨ ਜਨ ਨਾਨਕ ਭਗਤ ਦਰ ਤੁਲ ਬ੍ਰਹਮ ਸੰਸਾਰ ਏਕ ਜੀ ਕਿਆ ਬਖਾਨੈ ਹਾਂ ਕੇ ਬਲ ਬਲ ਬਲ ਬਲ ਸਦ ਬਲਿਹਾਰ ਜਨ ਨਾਨਕ ਭਗਤ ਦਰ ਤੁਲ ਬ੍ਰਹਮ ਸੰਸਾਰ ਏਕ ਜੀ ਕਿਆ ਬਖਾਨੈ ਹਾਂ ਕੇ ਬਲ ਬਲ ਬਲ ਬਲ ਸਦ ਬਲਿਹਾਰ
1: ਕਾਰ ਆਕਾਰ ਅਛਲ ਪੂਰਨ ਅਬਨਾਸੀ ਹਰ ਖਵੰਤ ਅਨੰਤ ਰੂਪ ਨਿਰਮਲ ਬੇਗਾਸੀ ਗੁਣ ਗਾਵੇ ਬੇਅੰਤ ਅੰਤ ਇਕ ਤਿਲ ਨਹੀਂ ਪਾਸੀ ਜਾਂ ਕੋ ਹੋ ਹੇ ਕਿਰਪਾਲ ਸੋ ਜਨ ਪ੍ਰਭ ਤੁਮੇ ਮਿਲਾਸੀ ਧਨ ਧਨ ਤੇ ਧਨ ਜਨ ਜੈ ਕਿਰਪਾਲ ਹਰ ਹਰ ਪਿਓ ਹਰ ਗੁਰ ਨਾਨਕ ਜਿਨ ਪਰਸਿਓ ਸੇ ਜਨਮ ਮਰਨ ਦੋ ਫਿਰ ਹੋ ਧਨ ਧਨ ਤੇ ਧਨ ਜਨ ਧਨ ਧਨ ਤੇ ਧਨ ਜਨ ਜੈ ਕਿਰਪਾਲ ਹਰ ਹਰ ਪਿਓ ਹਰ ਗੁਰ ਨਾਨਕ ਜਿਨ ਪਰਸਿਓ ਸੇ ਜਨਮ ਮਰਨ ਦੋ ਫਿਰ ਹੋ
2: ਸਤ ਸਤ ਹਰ ਸਤ ਸਤ ਸਤੇ ਸਤ ਪਾਣੀਐ ਦੂਸਰ ਆਨ ਅਵਰ ਪੁਰਖ ਪੌਰਾ ਤੁਣ ਸੁਣੀਐ ਅੰਮ੍ਰਿਤ ਹਰ ਕੋ ਨਾਮ ਲੈ ਮਨ ਸਭ ਸੁਖ ਪਾਏ ਜੇ ਰਸਨ ਚਾਖਿਓ ਤੇ ਜਨ ਤ੍ਰਿਪਤ ਅਗਾਏ ਜੈ ਠਾਕੁਰ ਸੋ ਪ੍ਰਸੰਨ ਪਿਓ ਸਤਸੰਗਤ ਤੈ ਪਿਆਰ ਹਰ ਗੁਰ ਨਾਨਕ ਜਿਨ ਪਰਸਿਓ ਤਿਨ ਸਭ ਕੁਲ ਕੀਓ ਉਧਾਰ ਜੇ ਠਾਕੁਰ ਸੋ ਪ੍ਰਸੰਨ ਪਿਓ ਸਤਸੰਗਤ ਤੈ ਪਿਆਰ ਹਰ ਗੁਰ ਨਾਨਕ ਜਿਨ ਪਰਸਿਓ ਤਿਨ ਸਭ ਕੁਲ ਕੀਓ ਉਧਾਰ
3: ਸੱਚ ਸੁਭਾਅ ਦੀਵਾਨ ਸਤ ਸੱਚੇ ਪੈ ਧਰਿਓ ਸੱਚੇ ਤਖਤ ਨਿਵਾਸ ਸੱਚ ਤਪਾਵਸ ਕਰਿਓ ਸੱਚ ਸਿਰਜਿਓ ਸੰਸਾਰ ਆਪ ਭੁੱਲ ਨਾ ਭੁੱਲੋ ਰਤਨ ਨਾਮ ਅਪਾਰ ਕੀਮ ਨਾ ਪਵੇ ਅਮੁੱਲੋ ਜੇ ਕਿਰਪਾਲ ਹੋਇਓ ਗੋਬਿੰਦ ਸਰਵ ਸੁਖ ਦਿਨੂ ਪਾਏ ਹਰ ਗੁਰ ਨਾਨਕ ਜਿਨ ਪਰਸਿਓ ਤੇ ਬਹੁਤ ਫਿਰ ਜੋੜ ਨਾ ਆਏ ਹਰ ਗੁਰ ਨਾਨਕ ਜਿਨ ਪਰਸਿਓ ਤੇ ਬਹੁੜ ਫਿਰ ਜੋੜ ਨਾ ਆਏ।
4: ਕਵਨ ਜੋਗ ਕੌਣ ਗਿਆਨ ਧਿਆਨ, ਕਵਨ ਬਿਦ ਉਸਤਤ ਕਰੀਏ ਸਿੱਧ।

ਕਰਤੀ ਜਾਉ ਇੱਕ ਓਅੰਕਾਰ ਸਤਿਗੁਰ ਪ੍ਰਸਾਦ।

नानक के अरदास। आपे साजे आपे रंगे

ਵਾਹਿ ਗੁਰੂ ਜੀ ਕੀ ਫਤਿਹ। ਤਿਲੰਗ ਮਹੱਲਾ ਪਹਿਲਾ ਘਰ ਤੀਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਇਹੋ ਤਾਨਾ ਮਾਇਆ ਪਾਹਿਆ ਪਿਆਰੇ ਲੀਤੜਾ।

जुज मै जोर छली चंद्रावल कान कृष्ण जादू भया।

ਸਚਿਆਰ, ਪੜੇ ਗੁਣੇ ਤਿੰਨ ਚਾਰ ਵਿਚਾਰ, ਆਓ ਭਗਤ ਕਾਨੀ ਸਦਾਈ, ਤਉ ਨਾਨਕ ਮੁਖ ਅੰਤਰ ਪਾਏ, ਪੌੜੀ ਸਤਿਗੁਰ ਵਿਟੋਂ ਵਾਰਿਆ।

ਕਪੜ ਰੂਪ ਸੁਹਾਵਣਾ ਛੱਡ ਦੁਨੀਆਂ ਅੰਦਰ ਜਾਵਣਾ, ਮੰਦਾ ਚੰਗਾ ਆਪਣਾ ਪੇਹ ਕੀਤਾ ਪਾਵਣਾ, ਹੁਕਮ ਕੀ ਮਨ ਭਾਵਦੇ ਰਾਹ ਭੀੜੇ ਅੱਗੇ ਜਾਵਣਾ, ਨੰਗਾ ਦੁੱਧ ਕਚਾਲਿਆ ਤਾਂ ਦਿਸੇ ਘਰਾ ਡਰਾਵਣਾ, ਕਰਿਓ ਗਣ ਪਛੋਤਾਵਣਾ, ਕਰਿਓ ਗਣ ਪਛੋਤਾਵਣਾ।

বললো দিবাহি গুরু একা ওঅঙ্কার বাহিগুরু দি কি ফতহি শ্রী ভগৌতি দি সহায় ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰ ਨਾਨਕ ਲਈ ਧਿਆਇ ਤੇਰੇ ਅੰਗਦ ਗੁਰ ਤੇ ਅਮਰਦਾਸ ਰਾਮ ਦਸੈ ਹੋਈ ਸਹਾਇ ਅਰਜਨ ਹਰ ਗੋਬਿੰਦ ਨਾਮ ਸਿਮਰਾਂ ਸ੍ਰੀ ਹਰ ਰਾਇ ਸ੍ਰੀ ਹਰ ਕ੍ਰਿਸ਼ਨ ਧਿਆਈਐ ਜਿਸ ਡਿਠੈ ਸਭ ਦੁੱਖ ਜਾਇ ਤੇਗ ਬਹਾਦਰ ਸਿਮਰੈ ਘਰ ਨਉ ਨਿਧਿ ਆਵੈ ਧਾਇ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਾਰ ਕੇ ਬੋਲੋ ਜੀ ਵਾਹਿਗੁਰੂ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬ ਜਾਦਿਆਂ ਚਾਲੀਆਂ ਮੁਕਤਿਆਂ ਹਠੀਆਂ ਜਪੀਆਂ ਤਪੀਆਂ ਜਿੰਨਾ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇ ਗਵਾਹੀ ਦੇਖ ਕੇ ਅਣ ਡਿੱਠ ਕੀਤਾ ਤਿੰਨਾਂ ਪਿਆਰਿਆਂ ਸਤਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਬੋਲੋ ਜੀ ਜਿੰਨਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜਿਆਰਿਆਂ ਨਾਲ ਚੜਾਈ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੇ ਕੇਸਾਂ ਸਵਸਣਾ ਨਿਭਾਹੀ ਕਨਾ

गुरु बोलो जे पंजा तख्ता सर्व।

ਪ੍ਰਿਥ ਮੇ ਸਰਬਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬਤ ਖਾਲਸਾ ਜੀ ਕੇ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ। ਚਿੱਤ ਆਵਣ ਕਾ ਸਦਕਾ ਸਰਬ ਸੁਖ ਹੋਵੇ, ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਚਿਆ ਰਿਆਇਤ। ਦੇਗ ਤੇਗ ਫਤਿਹ ਬਿਰਦ ਕੀ ਪੈਜ,

ਬੋਲੋ ਜੇ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਪਤ ਦਾ ਰੱਖਾਂ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵੀ ਛੋੜਿਆ ਗਿਆ ਹੈ ਖੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ਾਂ ਹੇ ਨਮਾਣਿਆਂ ਦੇ ਮਾਣ ਨੇਤਾਣਿਆਂ ਦੇ ਤਾਣ ਨੇਓਟਿਆਂ ਦੀ ਓਟ ਧੰਨ ਧੰਨ

ਕਿ ਆਨੰਦ ਸਾਹਿਬ ਜੀ ਕੀ ਅਰਦਾਸ ਕੁੱਲ ਚੁੱਪ ਮੁਆਫ ਕਰਨੀ ਸੱਚੇ ਪਾਤਸ਼ਾਹ ਜੀ ਆ ਜਿਨ੍ਹਾਂ ਜਿਨ੍ਹਾਂ ਗੁਰਮੁਖਾਂ ਪ੍ਰੇਮੀਆਂ ਵੱਲੋਂ ਕੜਾਹਾ ਪ੍ਰਸ਼ਾਦ ਭੇਟਾ ਕੀਤਾ ਗਿਆ ਹੈ ਤਿਨ੍ਹਾਂ ਦੀ ਅਰਦਾਸ ਸਮੂਹ ਸੰਗਤ ਅਤੇ ਟਹਿਲੀਆਂ ਦੀ ਅਰਦਾਸ ਸਤਿਗੁਰੂ ਜੀ ਆ ਸਰਬੱਤ ਸਾਧ ਸੰਗਤ ਨੂੰ ਆਪਣੇ ਦਰਾਂ ਘਰਾਂ ਸਿੱਖੀ ਸਿੱਧਕ ਭਰੋਸਾ ਨਾਮ ਦਾਨ ਬਖਸ਼ਣਾ ਸ਼ੁਭ ਭਾਵਨਾਵਾਂ ਪੂਰੀਆਂ ਕਰਨੀਆਂ ਆਪ ਜੀ ਦੇ ਹਜ਼ੂਰ ਕੜਾਹਾ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ ਸੁੱਖ ਹੋਵੇ ਨਾਮ ਚਿੱਤ ਆਵੇ ਸਿੱਖ ਪੜ੍ਹਦੇ ਸੁਣਦੇ ਸਰਬੱਤ

वाहे गुरु जी का खालसा, वाहे गुरु जी की फतेह।

0: ਲਾਗੁ ਹੋਵੇ ਜੂਰ ਮਹੱਲਾ ਪਹਿਲਾ।
1: ਜੈਸਾ ਲਾਹੀ ਸਤਸੂ ਦਰਗਹਿ ਅੰਦਰ ਪਾਈਐ ਤਗ ਨਾ ਟੁੱਟ ਸਪੂਤ ਮਹੱਲਾ ਪਹਿਲਾ।
0: ਤਗ ਨੇਂਦਰੀ ਤਗ ਨਾ ਨਾਰੀ ਭਲਕੇ ਧੁੱਪ ਪਵੇ ਨਿਤ ਦਾੜੀ ਤਗ ਨਾ ਪੈਰੀ ਤਗ ਨਾ ਹੱਥੀ ਤਗ ਨਾ ਜੇਵਾ ਤਗ ਨਾ ਕੀ ਵੇ ਤਗਾ ਪੇ ਬੱਤੇ ਵੜਤਾ ਕੇ ਅਵਰਾ ਕੱਤੇ ਲੈ।

0: ਮਤ ਫਿੱਟੈ ਵੇ ਮਤ ਫਿੱਟੈ ਹੋਣ ਸਾਡਾ ਫਿੱਟੈ ਤਨ ਫਿੱਟੈ ਫੇਰ ਕਰੇ ਮਨ ਝੂਠੇ ਚੁੜੀ ਭਰੇ
1: ਕਹੋ ਨਾਨਕ ਸੱਚ ਤੇ ਆਈਏ ਸੱਚ ਹੋ ਮੈਂ ਸੱਚ ਪਾਈ ਪਾਉਣ ਚਿੱਤੇ।

ਔੜੀ ਚਿੱਤੇ ਅੰਦਰ ਸਭ ਕੋ ਵੇਖ ਨਦਰੀ ਹੇਠ ਚਲਾਏ ਦਾ ਆਪੇ ਦੇਵੜਾਈ ਆਪੇ ਘਰਮ ਕਰਾਏ ਦਾ ਵਡੋ ਵੜਾ ਵੜ ਮੇਦਨੀ ਸਿਰੇ ਸਿਰ ਧੰਦੇ ਲਾਏ ਦਾ ਨਦਰੋਂ ਪੱਠੀ ਜੇ ਕਰੇ ਸੁਲਤਾਨਾ ਕਾਓ ਕਰਾਏ ਦਾ ਦਰ ਮੰਗਣ ਭਿੱਖ ਨਾ ਪਾਏ ਦਾ ਦਰ ਮੰਗ

0: ਮਹਲਾ ਪਹਿਲਾ ਜੇ ਮਹਾਕਾ ਕਰਮ ਹੈ ਕਰਮ ਹੈ ਪਿਤਰੀ ਦੇ ਅੱਗੇ ਵਸਤਿਆਣੀਏ ਪਿਤਰੀ ਚੋਰ ਕਰੇ ਪੱਟੀਏ ਹੱਥ ਦਲਾਲ ਕੇ ਮੁਸਬੀ ਉਹ ਕਰੇ ਨਾਨਕ ਅੱਗੇ ਸੁਣ ਲੈ ਜੇ ਖੱਟੇ ਕਹਲੇ ਜੇ ਮਹਲਾ ਪਹਿਲਾ
1: ਜੋ ਜੋ ਰੁਸਰਨਾਵਣੀ ਆਵੇ ਵਾਰੋ ਵਾਰ ਜੂਠੇ ਜੂਠਾ ਮੁੱਖ ਵਸੇ ਨਿਤ ਨਿਤ ਹੋਏ ਖਵਾਰ ਸੁੱਚੇ ਨਾਖੀਏ ਬੈਂਜ ਪਿੰਡਾ ਧੋਏ ਸੁੱਚੇ ਸੇ ਨਾਨਕਾ ਜਿਨ ਮਨ ਵਸਿਆ ਸੋਏ।

0: ਪੌੜੀ ਤੁਰੇ ਪੁਰਾਣੇ ਪੌਣ ਵੇਗ ਹਰ ਰੰਗੀ ਹਰਮ ਸਵਾਰਿਆ ਕੋਠੇ ਮੰਡਪ ਮਾੜੀਆਂ ਲੈ ਬੈਠੇ ਘਰ ਪਸਾਰਿਆ ਚੀਜ਼ ਗ੍ਰਹਿ ਮਨ ਭਾਵ ਦੇ ਹਰ ਪੁੱਜ ਨਾਹੀ ਹਾਰਿਆ ਕਰ ਫੁਰਮਾਇ ਸਿਖਾਇਆ ਵੇਖ ਮਹਿਲ ਤੁਲਨ ਵਿਸਾਰਿਆ ਜਰਿਆਈ ਜੋ ਬਨ ਹਾਰਿਆ ਜਰਿਆਈ ਜੋ ਬਨ ਹਾਰਿਆ
1: ਜਿੱਥੇ ਜਾਏ ਬਹਿ ਮੇਰਾ ਸਤਿਗੁਰੂ।

0: ਜੇਕਰ ਸੂਤਕ ਮੰਨੀਆ ਸਭ ਤੇ ਸੂਤਕ ਹੋਏ, ਗੋਹੇ ਅਤੇ ਲੱਕੜੀ ਅੰਦਰ ਕੀੜਾ ਹੋਏ, ਜੇ ਤੇ ਦਾਣੇ ਅੰਨ ਕੇ ਜੀਆਂ ਬਾਜ ਨਾ ਕੋਏ, ਪਹਿਲਾ ਪਾਣੀ ਜੀਓ ਹੈ ਸਭ ਕੋਏ, ਸੂਤ ਕਿਉਂ ਕਰ ਰੱਖੀਐ ਸੂਤ ਪਵੇ ਰਸੋਏ, ਨਾਨਕ ਸੂਤ ਕੇ ਬਨਾ ਉਤਰੈ ਗਿਆਨ ਤਾਰੇ ਤੋਹੀ ਮਹਲਾ ਪਹਿਲਾ।
1: ਮਨ ਕਾ ਸੂਤ ਕੋ ਲੋਭ ਹੈ ਜਿਹਵਾ ਸੂਤ ਕੂੜ, ਅੱਖੀ ਸੂਤ ਕੋ ਵੇਖਣਾ ਪਰ ਤਰੈ ਪਰਦਾ ਰੂਪ, ਕੰਨੀ ਸੂਤ ਕੰਨ ਪੈ ਲਾਇ ਦੁਬਾਰੀ ਖਾਏ, ਨਾਨਕ ਹੰਸਾ ਆਦਮੀ ਪਦੇ ਜੰਪੁਰ ਜਾਏ ਮਹਲਾ ਪਹਿਲਾ।

ਪੌੜੀ ਸਤਿਗੁਰੂ ਵੱਡਾ ਕਰ ਸਲਾਹੀਏ, ਜਿਸ ਵਿੱਚ ਵੱਡੀਆਂ ਵਡਿਆਈਆਂ ਸਹਿਬ ਮੇਰੇ ਤੋਂ ਨਦਰੀਆਈਆਂ, ਜਾਨ ਦੀ ਪਹਾੜਾਂ ਦਾ ਮਨ ਵਸਾਈਆਂ, ਕਰ ਹੁਕਮ ਮਸਤਕ ਹੱਥ ਧਰ ਵਿੱਚੋਂ ਮਾਰ ਕੱਢੀਆਂ ਵਰਿਆਈਆਂ, ਸਹਿਤ ਉੱਤੇ ਨੌਣ ਦਪਾਈਆਂ, ਸਹਿਤ ਉੱਤੇ ਨੌਣ ਦਪਾਈਆਂ।

ਸ਼ਲੋਕ ਮਹਲਾ ਪਹਿਲਾ। ਪਹਿਲਾ ਸੁੱਚਾ ਆਪ ਹੋਏ ਸੁੱਚੇ ਬੈਠਾ, ਸੁੱਚੇ ਅੱਗੇ ਰੱਖਿਓ ਕੋਈ ਨਾ ਭੇਟੇ ਹੋ ਜਾ। ਸੁੱਚਾ ਹੋਏ ਕਹਿ ਜੇਵਿਆ ਲੱਗਾ ਪੜਨ ਸ਼ਲੋਕ, ਉੱਥੀ ਜਾਈ ਸੱਟਿਆ ਕਿਸਿਓ ਲੱਗਾ ਦੋ। ਅਨ ਦੇਵਤਾ ਪਾਣੀ ਦੇਵਤਾ ਬੈਸਨ।

0: ਨਾਨਕ ਐਵੇਂ ਜਾਣੀਐ ਤੇ ਪੁੱਤ ਕਾ ਪਾਇ ਮਹਲਾ ਪਹਿਲਾ।
1: ਪੰਡ ਜੰਮੀਏ ਪੰਡ ਮੀਏ ਪੰਡ ਪੰਗੜ ਵੀ ਆਹੋ, ਪੰਡੋ ਹੋਵੇ ਦੋਸਤੀ ਪੰਡੋ ਚਲੇ ਰਾਹ। ਪੰਡ ਬੁਆ ਪੰਡ ਪਾਲੀਏ ਪੰਡੋ ਹੋਵੇ ਬੰਧਾਨ, ਸੋ ਕਮਲ ਰਾਖੀਏ ਜਿਤ ਜਮੇ ਰਾਜਾ। ਪੰਡੋ ਹੀ ਪੰਡ ਉੱਤੇ ਪੰਡੇ ਪਾਇ ਨਾ ਕੋਈ ਹਾਨ, ਕੋ ਪੰਡੇ ਬਾਹਰਾ ਕੋ ਸੱਚਾ ਸੋਏ। ਜਿਤ ਮੁਖ ਸਦਾ ਸਲਾਹੀਏ ਆਕਾਰ ਤੀ ਚਾਰ, ਨਾਨਕ ਤੇ ਮੁਖ

ਵਾਲੀ ਸਭ ਕੋ ਆਖੇ ਆਪਣਾ ਜਿਸ ਨਾਹੀ ਸੋਚਣ ਕੱਢੀਏ ਕੀਤਾ ਆਪੋ ਆਪਣਾ ਪਹਿਲੇਖਾ ਸੰਡੀਏ ਜਾਂ ਰਹਿਣਾ ਨਾ ਗੀ ਐ ਜਗਤ ਕੈਦਗਾਰ ਬਹੰਡੀਏ ਬੰਦਾ ਕਿਸੇ ਨਾ ਆਖੀਏ ਪੜਾ ਖਰੇ ਹੋ ਬੁੱਝੀਏ ਮੂਰਖੇ ਨਾ ਲੁੱਝੀਏ।

ਸਿੱਖ ਸਮਝਾਈ ਗੁਰਸਿੱਖਾਂ ਮਨ ਵਧਾਈਆਂ ਜਿਹਨੇ ਮੇਰਾ ਸਤਿਗੁਰੂ ਡਿੱਠਾ ਰਾਮ ਰਾਜੇ ਕੋਈ ਕਰ ਗੱਲ ਸੁਣਾਵੇ ਹਰ ਨਾਮ ਕੀ ਸੋ ਲੱਗੇ ਗੁਰਸਿੱਖਾਂ ਮਨ ਮਿੱਠਾ ਹਰ ਦਰ ਗਏ ਗੁਰਸਿੱਖ ਪਹਿਨਾਈਏ ਜਿਹਨਾਂ ਮੇਰਾ

ਜਾਹੇ ਪਰਵਾਹ ਨਾ ਹੈ ਕਿਸੇ ਕੇਰੀ ਪਾਸ ਸੱਚੇ ਨਾ ਦਰਬਾਰ ਉੱਪਰ ਖਰਚ ਮੰਗਾ ਜਬੇ ਦੇ ਤਾਂ ਕਾਏ ਦੀਵਾਨੇ ਕੋ ਕਰਮੇ ਕਹਾਵਾਂ ਤੁਮਾਂ ਵੇਲ ਦਰ ਲੈ ਲੇਖਾ ਪੀ ਛੁਟੇ ਨਾਨਕਾ ਜਿਉਂ ਤੇਲ ਪੌੜੀ ਆਪੇ ਹੀ ਕਰਨਾ ਕੀਓ ਕਲ ਆਪੇ ਹੀ ਤੈ ਧਾਰੀਏ ਦੇਖੇ ਕਿਤਾਬਣਾ ਹਰ ਕੱਚੀ।

ਸਵਾਰੀਏ ਸਭ ਮੈਂ ਸੱਚਾ ਇੱਕੋ ਸੋ।

ਏਕ ਨਹੀਂ ਆਸ਼ਕੀ ਦੂਜੇ ਲਗੇ ਜਾਏ, ਨਾਨਕ ਆਸ਼ਕ ਕਾਂਡੀ ਹੈ ਸਦੀ ਰੇ ਸਮਾ। ਚੰਗੇ ਚੰਗਾ ਕਰਮ ਨੇ ਮੰਦੇ ਮੰਦਾ ਹੋ, ਆਸ਼ਕੇ ਨਾ ਆਖੀਏ ਜੇ ਲਿਖਿਆ ਵਰਤੇ ਸੋਏ ਮਹਲਾ ਦੂਜਾ।

ਸੀ ਵੀ ਅਸ ਪਾਈਏ ਸੋ ਸਾਹਿਬ ਸਦਾ ਸੰਭਾਲੀਏ, ਜਿਤ ਕੀਤਾ ਪਾਈਏ ਆਪਣਾ ਸਾਹ ਘਾਲ ਬਰੀ ਕਿਉਂ ਘਾਲੀਏ, ਮੰਦਾ ਮੂਲ ਨਾ ਕੀਚੇ ਦੇ ਲੰਮੀ ਨਦਰ ਨਿਹਾਲੀਏ, ਜਿਉਂ ਸਾਹਿਬ ਨਾਲ ਨਿਹਾਰੀਏ ਤੇ ਵੇਹਾ ਪਾਸਾ ਢਾਲੀਏ, ਕਿਛਲਾ ਹੈ ਉੱਪਰ ਘਾਲੀਏ, ਕਿਛਲਾ ਹੈ ਉੱਪਰ ਘਾਲੀਏ।

0: ਵੇਚ ਸਦ ਤਖਾਵਨਾ ਜਿਸ ਕਹੀਏ ਕਹੀਏ ਸਵਾ ਸਮਾਨ ਫੁਕ ਚੱਲਈ ਨਾਲ ਕਸਮ ਚਲੇ ਅਰਦਾ ਚਲੇ ਅਰਦਾ
1: ਚਾਕਰ ਲੱਗੇ ਚਾਕਰੀ ਚ ਚੱਲੇ ਕਸਮੇ ਪਾਏ ਹੁਰਮਤ ਤਿਸਨੂੰ ਅਗਰੀ ਹੋ ਜੂ ਕਹਿ ਧੂੰਡਾ ਖਾਏ ਕਸਮੇ ਕਰੇ ਬਰਾਬਰੀ ਫਿਰ ਗੈਰ ਤੰਦਰ ਪਾਏ ਵਜੋ ਗਵਾਏ ਅਗਲਾ ਮੋਹਿਮ ਪਾਣਾ ਖਾਏ ਜਿਸ ਦਾ ਦਿੱਤਾ ਖਾਵਣਾ ਤਿਸ ਕਹੀਏ ਸਾਬਾਸ ਨਾਨਕ ਹੁਕਮ ਨਾ ਚੱਲੇ ਨਾਨਕ।

ਗਿਆਨ ਕੰਤਨਾ ਜਾਪਣੀ ਹਰਤਾ ਕੇ ਭਾਰਾਵਾਰ ਆਪ ਕਰਾਏ ਸਾਖਤੀ ਫਿਰ ਆਪ ਕਰਾਏ ਮਾਰ ਇੱਕ ਨਾ ਗਲੀ ਜੰਜੀ ਨੇ ਤੁਰੀ ਚੜੇ ਵਸਿਆਰ ਆਪ ਕਰਾਏ ਕਰਿਆ ਫੋਂ ਕੈਸੋ ਘਰੀ ਪੁਕਾਰ ਨਾਨਕ ਕਰਨਾ ਜਿਨ ਕੀਆ ਫਿਰ ਤਿਸ ਹੀ ਕਰ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਪੌੜੀ ਵੱਡੇ ਕੀਆਂ ਵਡਿਆਈਆਂ, ਕਿਛ ਕਹਿਣਾ ਕਹਿ ਨਾ ਜਾਏ। ਸੋ ਕਰਤਾ ਕਾਦਰ ਕਰੀਮ ਦੇ ਜੀਆਂ ਰਿਤ ਸੰਭਾ ਹੈ, ਸਾਈ ਕਰ ਕਮਾਵਲੀ ਤੁਰ ਛੋਟੀ ਤਿੰਨੇ ਪਾਏ। ਨਾਨਕ ਏਕੀ ਬਾਹਰੀ ਹੋਰ ਦੂਜੀ ਨਾਹੀ ਜਾਏ, ਸੋ ਕਰੇ ਜਿਤ ਸਿਰ ਜਾਏ।

ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ। ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ, ਚਰਖੜੀਆਂ ਤੇ ਚੜੇ ਆਰਿਆਂ ਨਾਲ ਚਿਰਾਏ ਗਏ। ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸੁਆਸਾਂ ਨਾਲ ਨਿਭਾਹੀ। ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ, ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ, ਬੋਲੋ ਜੀ। ਪ੍ਰਿਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ

ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ

ਅੱਖਾਂ ਨੂੰ ਸਿੱਖੀ ਦਾਨ, ਕੇਸ ਦਾਨ ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ, ਜੁਗੋ ਜੁਗ ਅਟਲ, ਧਰਮ ਕਾ ਜੈਕਾਰ, ਬੋਲੋ ਜੀ ਵਾਹਿਗੁਰੂ, ਬੋਲੋ ਜੀ।

ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ

ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀਓ, ਆਪ ਜੀ ਦੇ ਪਾਵਨ ਪਵਿੱਤਰ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ, ਆਪ ਜੀ ਦੇ ਹਜ਼ੂਰ

Nanak

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤਿਲੰਗ ਮਹੱਲਾ ਪਹਿਲਾ ਘਰ ਤੀਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਇਹੋ ਤਨ ਮਾਇਆ ਪਾਹਿਆ ਪਿਆਰੇ ਲੀਤੜਾ ਲੱਭ ਰੰਗਾਏ ਮੇਰਾ ਕੰਤ ਨ ਭਾਵੈ ਚੋਲੜਾ ਪਿਆਰੇ।

0: मिल जाने ए भी उदी बख्शिश है। बिना पुन्ना तो सुख भी नहीं मिलते, पर एक दात ऐसी है जो गुरु नानक ने अपने हाथ विच रखी है। जिन्हों ऊपर आप अपनी कृपा करे गुरु नानक सच्चे पातशाह, उन्हां नूं फिर सिमरन की भुख लगन लगती है। नाम दे नाल नेहो लग जांदा, प्यार पै जांदा। जिसनू तू प्रभ वल तिशक्या मोह शंदगी, जिसनू तेरी मेहर सो तेरी बंदगी। नाम दी भुख लग पैनी, भुख तां सानू ही है, सुखां दी भुख है। कोई घर विच खाट होवे, जितने पदार्थ वाहिगुरु ने बख्शे हन उन्हां दा शुकराना भुल के भी साडा ध्यान उत्थे ही पैंदा जिहड़ी वस्तु वाहिगुरु ने नहीं दित्ती, ते जिहड़ियां दित्तियां हन उन्हां दा असी शुकराना करन नूं भी तैयार नहीं। पर नहीं भाई, जिहड़ियां रहमतां उहदियां होईयां हन उन्हां नूं चेते करके भी जपिया कर श्री वाहिगुरु। जे ना जपिए उदियां रहमतां नूं पाके तां फिर मन ए विकारी हो जांदा है, मन हंकारी हो जांदा है, परमेश्वर दी होंद नूं भुल जांदा है। गुरु अमरदास पातशाह जी दे समय भाई मेहरू जी होए हन, जिन्हां दा पहले कर्म सी चोरी करनी, ठगियां मारनियां ते अपना गुजारा करना। बचपन में ही मां बाप सिर तो उठ गए, को संगत विच पै के चोरियां करन लग गया, ते उधर ही मन लग गया फिर चोरियां करन वल। जवान अवस्था हो गई, कोई गुरु का सिख बाणी पढ़ रहा सी, ते बाणी दी आवाज कन्ना ते पई, ते समझ पई कि निरंकार ने मनुख नूं संसार ते नाम जपन लई भेजिया, सेवा करन लई भेजिया। विच दुनिया सेव कमाइए तां दरगह बैसन पाइए। ऐसा मन ते असर होया कि ओ मेरे मन, तू तो दुनिया की सेवा की करनी है, तू तो दुनिया नू ठग रहे हैं, लुट रहे हैं। पुछन लगा कि जिन्हां गुरुआं की बाणी पढ़ रहे हो इन्हां दे दर्शन भी हो सकते हैं। तो उस गुरु के सिख ने कहा, भाई गोविंदवाल साहब गुरु अमरदास पातशाह रंग भाग ला रहे हैं, आप नारायण कलाधार जग में परवरियो, आप नारायण रूप होके संसार ते विचर रहे हैं। कहिंदा है, फिर मेरा जी करदा मैनू भी नाल लै चलना जदों जाओगे। थोड़े दिनों तक भाई मेरू सतगुरां दे दीदार करन लई गोविंदवाल साहब आया, गुरु अमरदास पातशाह जी दे दर्शन कीते, अंदर सच्चा नेहो लाया, प्रीतम आपने तन मन होए निहाल, जां गुर देखा सामन। दर्शन होए तन मन निहाल हो गया। गरीब निवाज सच्चे पातशाह बचन कर रहे सन, भाई नेक कमाई करो, जिथे अपनी किरत नू असी शुद्ध रखना, जे साडी किरत सुची होवेगी तां साडा परमार्थ भी सुचा होवेगा। जिस किरत दे विच कूड़ कुसत है, ठगी है, बेईमानी है, ते साडे जपां तपां नूं सिमरन नूं भी कदे फलीभूत नहीं कर सकदी हो। कर मन मेरे सत व्यवहार, हजूर कहिंदे ने जिथे तू अपना भाई मन सिमरन विच जोड़ना है, उत्थे व्यवहार भी विहार भी सच दा करना है। बेईमानी धोखा नहीं करना किसे नाल, क्योंकि उत्थे जाके दरगाह विच चोर दी हामा कोई नहीं भरदा। चोर की हामा परे ना कोई, ਉਹਦੀ ਹਾਮੀ ਕਿਸੇ ਨੇ ਨਹੀਂ ਭਰਨੀ। ਗੁਰੂ ਨੇ ਬਾਹ ਨਹੀਂ ਫੜਨੀ ਜਿਹੜੇ ਚੋਰੀ ਯਾਰੀ ਠੱਗੀ ਕਰਕੇ ਖਾਂਦੇ ਹਨ। ਬਾਬਾ ਈਸ਼ਰ ਸਿੰਘ ਜੀ ਮਹਾਰਾਜ ਕਲੇਰਾਂ ਵਾਲੇ ਕਿਹਾ ਕਰਦੇ ਸਨ, ਭਾਈ ਆਪਣੀ ਕਿਰਤ ਕਮਾਈ ਕਰਕੇ ਜਿਹੜਾ ਮਨੁੱਖ ਉਸ ਕਮਾਈ ਵਿੱਚੋਂ ਵੀ ਵੰਡ ਕੇ ਛਕ ਰਿਹਾ ਉਹ ਬੰਦਗੀ ਹੈ। ਜਿਹੜਾ ਆਪਣੀ ਕਿਰਤ ਕਮਾਈ ਕਰਕੇ ਵੰਡ ਕੇ ਛਕਦਾ ਹੈ ਉਹ ਬੰਦਗੀ ਕਰ ਰਿਹਾ, ਇਹ ਬੰਦਗੀ ਹੈ ਵੰਡ ਕੇ ਛਕਣਾ। ਤੇ ਲਕੋ ਕੇ ਛਕਣਾ ਇਹ ਸ਼ਰਮਿੰਦਗੀ ਹੈ, ਤੇ ਚੋਰੀ ਯਾਰੀ ਠੱਗੀ ਕਰਕੇ ਖਾਣਾ, ਮਹਾਂਪੁਰਖ ਕਿਹਾ ਕਰਦੇ ਸਨ ਭਾਈ ਇਹ ਗੰਦਗੀ ਦੇ ਬਰਾਬਰ ਖਾ ਰਿਹਾ। ਉਚਾਰਨ ਕਰੋ ਸ਼੍ਰੀ
1: ਵਾਹਿਗੁਰੂ,
0: ਕਿਉਂਕਿ ਸਤ ਦੀ ਕਿਰਤ ਕਰਨੀ, ਵਾਹਿਗੁਰੂ ਨੇ ਜੋ ਸਾਡੇ ਮਸਤਕ ਵਿੱਚ ਲਿਖਿਆ ਉਹ ਤਾਂ ਸਾਨੂੰ ਮਿਲਣਾ ਹੀ ਹੈ, ਫਿਰ ਅਸੀਂ ਕਿਉਂ ਧੋਖਾ ਦੇਈਏ ਬਈ। ਉਸ ਕਿਸੇ ਨੂੰ ਨਹੀਂ ਠੱਗਦੇ, ਅਸੀਂ ਆਪਣੇ ਪੁੰਨਾਂ ਨੂੰ ਠੱਗ ਰਹੇ ਹਾਂ, ਆਪਣੇ ਪੁੰਨ ਘਟਾ ਰਹੇ ਹਾਂ। ਜੇ ਸਾਡੀ ਕਿਰਤ ਬੇਈਮਾਨੀ ਠੱਗੀ ਦੀ ਹੈ ਤਾਂ ਉਚਾਰਨ ਕਰੋ ਸ੍ਰੀ
1: ਵਾਹਿਗੁਰੂ।
0: ਐਸੇ ਬਚਨ ਸੁਣ ਕੇ ਭਾਈ ਮੇਰੂ ਨੇ ਚਰਨਾਂ ਤੇ ਮਸਤਕ ਰੱਖ ਦਿੱਤਾ ਤੇ ਨੈਣਾਂ ਦੇ ਜਲ ਨਾਲ ਚਰਨ ਧੋ ਦਿੱਤੇ। ਤੇ ਸਤਿਗੁਰਾਂ ਨੇ ਇਤਨਾ ਹੀ ਬਚਨ ਕੀਤਾ, ਪੁਰਖਾ ਸੱਚ ਦੀ ਕਮਾਈ ਕਰਿਆ ਕਰ, ਸੱਚ ਦੀ ਕਮਾਈ ਕਰਿਆ ਕਰ। ਆ ਗਿਆ ਸੰਗਤਾਂ ਦੇ ਨਾਲ, ਮਨ ਵਿੱਚ ਸੋਚਦਾ ਕਿ ਗੁਰੂ ਨੂੰ ਮੇਰੇ ਕੁਕਰਮਾਂ ਦਾ ਪਤਾ ਸੀ, ਤਦੇ ਤਾਂ ਮੈਨੂੰ ਕਿਹਾ ਭਾਈ ਸੱਚ ਦੀ ਕਮਾਈ ਕਰ। ਹੁਣ ਘਰ ਜਦੋਂ ਆਇਆ ਜੋ ਕੁਝ ਵੀ ਨਜ਼ਰ ਆਇਆ ਸਭ ਚੋਰੀ ਦਾ ਹੈ, ਕੋਈ ਆਪਣਾ ਨਹੀਂ। ਇੱਕ ਮੈਂ ਕਿਸੇ ਦੀ ਖੋਲ ਕੇ ਲਿਆਇਆ ਸੀ, 5 ਸਾਲ ਹੋ ਗਏ ਸਨ, ਉਹਦੇ ਵਿੱਚੋਂ 2 ਕੱਟੀਆਂ ਵੀ ਹੋਈਆਂ। ਔਰ ਉਸ ਮੈਂ ਨੂੰ ਚੋਣ ਬੈਠਾ, ਜਦੋਂ ਦੁੱਧ ਚੋਇਆ ਤਾਂ ਫਿਰ ਦੁੱਧ ਰਸਨਾ ਤੱਕ ਲਿਆਇਆ, ਅੱਜ ਦੁੱਧ ਦਾ ਘੁੱਟ ਨਹੀਂ ਭਰਿਆ ਗਿਆ, ਆਖਿਆ ਇਹ ਚੋਰੀ ਦੀ ਹੈ। ਹੋਰ ਵੀ ਜੋ ਕੁਛ ਬਰਤਨ ਆਦਿਕ, ਹੋਰ ਵੀ ਜਿਹੜਾ ਸਮਾਨ ਪਿਆ ਸੀ, ਸ਼ਰਾਬੀ ਕਬਾਬੀ ਸੀ, ਸਭ ਕੁਛ ਬਾਹਰ ਸਿੱਟ ਦਿੱਤਾ। ਲੋੜਵੰਦਾਂ ਨੂੰ ਬਰਤਨ ਦੇ ਦਿੱਤੇ, ਕੱਪੜੇ ਦੇ ਦਿੱਤੇ। ਤੇ ਹੁਣ ਮਨ ਵਿੱਚ ਸੋਚਦਾ ਜਿਹਦੀ ਮੈਂ ਖੋਲ ਕੇ ਲਿਆਇਆ ਨਾ ਉਹਨੂੰ ਵਾਪਸ ਕਰ ਆਵਾਂ, ਔਰ ਉਹਦੇ ਚਰਨ ਫੜ ਕੇ ਇਸ ਭੁੱਲ ਦੀ ਮਾਫ਼ੀ ਵੀ ਮੰਗ ਆਵਾਂ। ਉਚਾਰਨ ਕਰੋ ਸ੍ਰੀ
1: ਵਾਹਿਗੁਰੂ।
0: ਭਾਈ ਮੇਰੂ ਗਿਆ ਉਸ ਪਿੰਡ ਵਿੱਚ ਜਿੱਥੋਂ ਅੱਜ ਤੋਂ 5 ਸਾਲ ਪਹਿਲਾਂ ਮੈਂ ਖੋਲ ਕੇ ਲਿਆਇਆ ਸੀ। ਇਹ ਕਿੱਥੋਂ ਖੋਲ ਕੇ ਲਿਆਇਆ? ਭਾਈ ਨੌਦ ਜੀ ਦੇ ਘਰੋਂ। ਤੇ ਜਾ ਕੇ ਮੈਂ ਬੰਨ ਦਿੱਤੀ। ਭਾਈ ਨੌਦ ਜੀ ਨੇ ਵੇਖਿਆ ਬਈ ਮੈਂ ਆਪਣੀ ਹੈ ਤੇ 5 ਸਾਲ ਬਾਅਦ ਬੰਨੀ ਹੋਈ। ਆਪਣੀ ਘਰਵਾਲੀ ਨੂੰ ਕਹਿੰਦਾ ਭਗਵਾਨ ਨੇ ਆ ਵੇਖ ਇਹ ਕੌਣ ਬਣ ਗਿਆ। ਤਾਂ ਭਾਈ ਮੇਰੂ ਨੇ ਆ ਕੇ ਚਰਨ ਪਕੜ ਲਏ, ਆਖਿਆ ਮੈਂ ਤੁਹਾਡਾ ਚੋਰ ਹਾਂ ਤੇ ਮੈਂ ਹੀ ਇਸ ਨੂੰ ਖੋਲ ਕੇ ਲੈ ਗਿਆ ਸਾਂ। 100 ਰੁਪਈਆ ਚਾਂਦੀ ਦਾ ਢੇਰ ਲਾ ਦਿੱਤਾ, ਆਖਿਆ ਮੈਂ ਜਿਤਨਾ ਇਹਦਾ ਦੁੱਧ ਪੀਤਾ ਇਹ ਆਪਣੀ ਕੀਮਤ ਲੈ ਲਓ, ਤੇ ਇੱਕ ਵਾਰ ਆਪਣੇ ਮੁਖ ਤੋਂ ਕਹਿ ਦਿਓ ਬਈ ਤੈਨੂੰ ਮਾਫ ਕੀਤਾ। ਉਚਾਰਨ ਕਰੋ ਸ੍ਰੀ ਭਾਈ, ਤੁਸੀਂ ਮੇਰੇ ਮਾਤਾ ਪਿਤਾ ਦੇ ਬਰਾਬਰ ਹੋ, ਇੱਕ ਵਾਰੀ ਮਾਫੀ ਦੇ ਦਿਓ। ਭਾਈ ਨੌਦ ਕਹਿੰਦਾ ਪੁਰਖਾ ਇਹ ਤਾਂ ਦੱਸ ਬਈ ਤੂੰ ਖੋਲ ਕੇ ਵੀ ਲੈ ਗਿਆ ਤੇ ਫਿਰ ਇੱਥੇ ਬੰਨਣ ਕਿਵੇਂ ਆ ਗਿਆ? ਕਹਿਣ ਲੱਗਾ ਮੈਂ ਪਹਿਲੇ ਅਗਿਆਨੀ ਸਾਂ, ਮੇਰੇ ਹਿਰਦੇ ਵਿੱਚ ਹਨੇਰਾ ਸੀ, ਨਾਮ ਦੀ ਜੋਤ ਨਹੀਂ ਸੀ ਜਗੀ, ਮੇਰੇ ਤੇ ਕਿਸੇ ਗੁਰੂ ਦੀ ਮਿਹਰ ਨਹੀਂ ਸੀ ਹੋਈ, ਹੁਣ ਗੁਰੂ ਨਾਨਕ ਦੀ 3ਰੀ ਗੱਦੀ ਨੇ ਮੇਰੇ ਤੇ ਮਿਹਰ ਕਰ ਦਿੱਤੀ ਹੈ। ਜਿੱਥੇ ਮਿਹਰ ਤੇਰੀ ਉੱਥੇ ਸਦਾ ਖੁਸ਼ੀ। ਹਰ ਵੇਲੇ ਮੇਰਾ ਮਨ ਚੋਰੀ ਯਾਰੀ ਠੱਗੀਆਂ ਕਰਕੇ ਸੜਦਾ ਰਹਿੰਦਾ ਸੀ, ਇਹ ਮਨ ਐ ਬਣਿਆ ਹੋਇਆ ਸੀ ਜਿਵੇਂ ਸ਼ਮਸ਼ਾਨ ਭੂਮਿਕਾ ਤੇ ਮੁਰਦੇ ਜਲਦੇ ਰਹਿੰਦੇ ਹਨ, ਇਸ ਤਰ੍ਹਾਂ ਸੜਦਾ ਸੀ। ਪਰ ਜਦੋਂ ਗੁਰੂ ਦਾ ਦੀਦਾਰ ਕੀਤਾ ਮਨ ਸ਼ਾਂਤ ਹੋ ਗਿਆ, ਹੁਣ ਜੋਤ ਜਗ ਗਈ ਹੈ ਉਸਦੇ ਨਾਮ ਦੀ, ਇਸ ਲਈ ਮੈਂ ਹੁਣ ਇਹ ਚੋਰੀ ਯਾਰੀ ਤੋਂ ਤੌਬਾ ਕਰ ਲਈ ਹੈ, ਮੈਨੂੰ ਬਖਸ਼ੋ, ਮੇਰੇ ਤੇ ਕਿਰਪਾ ਕਰੋ, ਇੱਕ ਵਾਰ ਕਹਿ ਦਿਓ ਤੈਨੂੰ ਬਖਸ਼ਿਆ। ਬੜੇ ਅਦਬ ਤੇ ਸਤਿਕਾਰ ਨਾਲ ਭਾਈ ਨੌਦ ਜੀ ਨੇ ਪ੍ਰਸ਼ਾਦਾ ਛਕਾਇਆ ਭਾਈ ਮੇਰੂ ਨੂੰ, ਤੇ ਕਹਿਣ ਲੱਗਾ ਬਈ ਜਿਸ ਗੁਰੂ ਨੇ ਤੇਰਾ ਮਨ ਫੇਰ ਦਿੱਤਾ ਮਾੜਿਆਂ ਕੰਮਾਂ ਵੱਲੋਂ ਉਸ ਗੁਰੂ ਦੇ ਮੈਨੂੰ ਹੀ ਦੀਦਾਰ ਕਰਾ। ਤੇ ਭਾਈ ਨੌਦ ਜੀ ਸ਼ਹਿਤ ਪਰਿਵਾਰ ਦੇ ਤੇ ਭਾਈ ਮੇਰੂ ਜੀ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਆ ਮੱਥਾ ਟੇਕਿਆ ਤੇ ਸਤਿਗੁਰੂ ਨੇ ਪ੍ਰਸੰਨ ਹੋ ਕੇ ਭਾਈ ਮੇਰੂ ਨੂੰ ਨਿਹਾਲ ਕੀਤਾ, ਨਦਰੀ ਨਦਰ ਨਿਹਾਲ ਕਰ ਦਿੱਤਾ। ਇਤਿਹਾਸ ਵਿੱਚ ਲਿਖਿਆ ਕਿ ਭਾਈ ਮੇਰੂ ਨੂੰ ਪੀੜੀ ਬਖਸ਼ ਦਿੱਤੀ ਤੇ ਉਹ ਗੁਰੂ ਘਰ ਦਾ ਪ੍ਰਚਾਰ ਕਰਕੇ ਅਨੇਕਾਂ ਨੂੰ ਉਸਨੇ ਗੁਰੂ ਨਾਨਕ ਦੇ ਘਰ ਨਾਲ ਜੋੜ ਦਿੱਤਾ। ਕਿਹਦੇ ਸਦਕੇ ਜੋੜਿਆ? ਜਿਨ੍ਹਾਂ ਤੇ ਗੁਰੂ ਦੀ ਮਿਹਰ ਹੋ ਜਾਵੇ। ਗੁਰੂ ਦੀ ਮਿਹਰ ਹੋਵੇ ਤਾਂ ਲੋਕ ਪਰਲੋਕ ਦੇ ਸੁੱਖ ਪ੍ਰਾਪਤ ਹੋ ਜਾਂਦੇ ਹਨ। ਪਿਆਰੀ ਸਾਧ

ਕਾਨੂੰ ਵੀ ਮੂੰਹ ਮਾਰੇਗਾ ਤੇ ਉਹ ਰੋਕਣਗੇ, ਉਚਾਰਨ ਕਰੋ ਸ੍ਰੀ ਵਾਹਿਗੁਰੂ। ਭਿਖਿਆ ਵੀ ਮੰਗੇਗਾ ਕੋਈ ਨਹੀਂ ਦੇਵੇਗਾ, ਉਹਦੀ ਕਿਰਪਾ ਵਿੱਚ ਸਾਰੇ ਹੀ ਸੁੱਖ ਹਨ। ਸਦਾ ਨਾਮ ਜਪੋ ਗੁਰੂ ਨਾਨਕ ਦਾ, ਕਿਉਂਕਿ ਲੋਕ ਪਰਲੋਕ ਦੇ ਸੁੱਖ ਪ੍ਰਾਪਤ ਹੋ ਜਾਂਦੇ ਹਨ। ਨਾਮ ਲਈਏ ਸਤਿਗੁਰ ਨਾਨਕ ਕੇ, ਦੁੱਖ ਦਰਦ ਰੋਗ ਮਿਟੇ ਸੋ ਭਿਆਨਕ। ਨਾਮ ਲਈਏ ਸਤਿਗੁਰ ਨਾਨਕ ਕੇ, ਜਗ ਕਾਗ ਚੁਗੇ ਮਿਲ ਮੋਤੀ ਮਾਨਕ। ਨਾਮ ਲਈਏ ਸਤਿਗੁਰ ਨਾਨਕ ਕੇ, ਚਾਰ ਪਦਾਰਥ ਮਿਲੇ ਅਚਾਨਕ। ਸਾਰੀ ਸੰਗਤ ਮਿਲ ਕੇ ਆਖੋ ਧੰਨ ਸ੍ਰੀ ਗੁਰੂ ਬਾਬਾ ਨਾਨਕ। ਜਿਸ ਨੇ ਇੱਕ ਵੇਰਾ ਵੀ ਪਿਆਰ ਦੇ ਨਾਲ ਕਹਿ ਦਿੱਤਾ ਧੰਨ ਗੁਰੂ ਨਾਨਕ, ਲੋਕ ਪਰਲੋਕ ਦੇ ਸੁੱਖ ਪ੍ਰਾਪਤ ਹੋ ਗਏ। ਇਸ ਲਈ ਜਿੱਥੇ ਮਿਹਰ ਦੇ, ਜਿੱਥੇ ਜਿੱਥੇ ਤੂੰ ਮਿਹਰ ਕੀਤੀ, ਸਿਰਫ ਲੋਕ ਹੀ ਨਹੀਂ ਸਵਾਰਿਆ, ਤੂੰ ਪਰਲੋਕ ਵੀ ਸਵਾਰ।

0: ਅਪਡੇਟ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਦਾ ਫੋਨ ਨੰਬਰ ਨੋਟ ਕਰੋ 403-225-1111 403-225-1111। ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦਾ ਪਤਾ ਨੋਟ ਕਰੋ। ਯੂਨਿਟ ਨੰਬਰ 144-3670 63 ਐਵੀਨਿਊ ਨਾਰਥ ਈਸਟ ਕੈਲਗਰੀ।
0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੰਘ ਸਿੱਧੂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਲਾਈਫ ਇੰਸ਼ੋਰੈਂਸ ਜਾਂ ਵਿਜ਼ਿਟਰ ਇੰਸ਼ੋਰੈਂਸ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਹਰਪਿੰਦਰ ਸਿੱਧੂ ਜੀ ਨੂੰ 403-404-3500 ਯਾਨੀ 403-404-3500 ਤੇ ਸੰਪਰਕ ਕਰ ਸਕਦੇ ਹੋ। ਪੰਜਾਬ ਇੰਸ਼ੋਰੈਂਸ ਤੋਂ ਹਰਪਿੰਦਰ ਸਿੰਘ ਸਿੱਧੂ।

0: नाए मने पत उपजय साला ही सच सूत दरगाह अंदर पाई है तग ना तूटस पूत महला पहला तग ना इंद्री तग ना नारी पलक थुक पवै नित दाड़ी तग ना पैरी तग ना हथी तग ना जिहवा तग ना अखी वे तगा आपे वत वट धागे अवरां कत लै पहाड़ करे वियाहो कड कागुल दसे राहु सुन वेखो लोका एहो विडान मन अंधा नाओ सुजान सुन वेखो लोका एहो विडान मन अंधा नाओ सुजान। आशा की वार दी पंद्रवीं पौड़ी नाल चार शलोक जो दर्ज ने इस विचों पहले दो शलोकां दी विचार आपां कर चुके हां। जेड़े दो शलोक अगलेरे ने इस पौड़ी नाल जिस दी विचार आपां अज करनी है उन्हां दो शलोकां दा पाठ आप जी ने हुण श्रवण कीता है। जो दो शलोक आपां विचारे ने उस तरतीब नूं उस लड़ी नूं आपां जोड़ सकीए। गुरु नानक साहिब महाराज जी ने तन ते पाए जाण वाले जनेऊ दे मुतलक आत्मा दा जी दा जिंद दा मनुख दी सोल दा जनेऊ कैसा होवे हजूर ने उहदे अंतरीव दैवी गुण सानू दसे कि जिस इंसान दे कोल तरस है दया है दूसरा गुण जिस इंसान दे कोल सबर संतोख है इन्हां तिन्हां गुणा तो इलावा तीसरा जिस कुल अपना करैक्टर आचरण चरित्र बहुत उच्चा है ते चौथा गुण जिस कोल सच्चाई ते खलोण दी दृढ़ता है। हजूर ने जी दा आत्मा दा जनेऊ आ चार गुण दसे दया कपा संतोख सूत जत गंढी सतवट एहो जनेऊ जी का खई तां पांडे कत। हजूर कहिंदे मैं तेरे चिन्ह ते तर्क नहीं कर रहा मैं ईरखा वस तेनू शब्द नहीं कह रहा खेद इस गल दा है कि तू जिस तन उपर जनेऊ पाया है ये तन किन्ने को पाप पिया करदा है। धर्म दा चिन्ह पा के ते रात भी मैं अर्ज कीती सी किसे भी धर्म नाल संबंधित बंदा जेड़ा लिबास धर्म दा पांदा है ते कम ओ अधर्म दे करदा है जेड़ा चिन्ह धर्म दे पहरदा है पर अंदरूनी तौर ते ओदी बिरती बिल्कुल राक्षसक है। उत्थे फिर साहिब दे बचन सी विचारे सन लख चोरियां लख जारियां लख कूड़ियां लख गाल तू जन्यू पाया है पर जनेऊ पा के भी ता तेरा अंदर लोकां दा समान चोरी कर रहे हैं तेरा अंदर चोरी विच प्रवृत्त है। दूसरा शब्द सतगुरु ने वरत्या जारियां। मैं अज आप जी दे सन्मुख एक बेनती करांगा जेड़े पाठ करन वाले हो जिथे लफज जजे नाल आवेगा ना गुरु ग्रंथ साहिब च ए अंत नहीं वाहिगुरु जी ਸਤਿਗੁਰੂ ਨੇ ਜਿੰਨੀ ਕੁ ਸੋਝੀ ਦੱਸੀ। ਮੈਂ ਅਰਜ ਕੀਤੀ ਸੀ ਇੱਕ ਸ਼ਬਦ ਹੁੰਦਾ ਯਾਰ ਯਹੀਏ ਨਾਲ, ਇੱਕ ਸ਼ਬਦ ਜੱਜੇ ਨਾਲ ਹੁੰਦਾ ਜਾਰ, ਹੁਣ ਇੱਥੇ ਲਫ਼ਜ਼ ਆਇਆ ਜਾਰੀਆਂ ਜੱਜੇ ਨਾਲ। ਇੱਕ ਪਿੱਛੇ ਵੀ ਸਤਿਗੁਰੂ ਦਾ ਸ਼ਲੋਕ ਅਸੀਂ ਪੜ੍ਹ ਕੇ ਆਏ ਸਾਂ, ਚੋਰਾਂ ਜਾਰਾਂ ਤੈ ਕੂੜਿਆਰਾਂ ਖਾਰਾਬਾਂ ਬੇਕਾਰ, ਚੋਰ ਯਾਰ ਲਫ਼ਜ਼ ਉੱਥੇ ਵੀ ਜੱਜੇ ਨਾਲ ਹੈ, ਕੂੜਿਆਰ ਚੌਥਾ ਲਫ਼ਜ਼ ਹੈ ਖਰਾਬਾਂ, ਚੋਰਾਂ ਜਾਰਾਂ ਤੈ ਕੂੜਿਆਰਾਂ ਖਾਰਾਬਾਂ। ਖਰਾਬਾਂ ਦਾ ਅਰਥ ਹੁੰਦਾ ਹੈ ਕਿ ਖਰਾਬੀ ਪੈਦਾ ਕਰਨ ਵਾਲੇ, ਟਰਬਲ ਮੇਕਰ, ਉਹ ਬੰਦੇ ਜਿਨ੍ਹਾਂ ਦਾ ਸੁਭਾਅ ਹੈ ਜਿੰਨੇ ਮਰਜ਼ੀ ਚੰਗੇ ਬਣ ਜਾਓ ਪਰ ਉਹਨਾਂ ਨੇ ਕੋਈ ਨਾ ਕੋਈ ਤੀਲੀ ਲਾ ਕੇ ਉੱਥੇ ਅੱਗ ਮਚਾ ਕੇ ਹੀ ਜਾਣੀ ਹੈ, ਕੋਈ ਨਾ ਕੋਈ ਪ੍ਰੋਬਲਮ ਖੜੀ ਕਰਨਗੇ। ਟਰਬਲ ਮੇਕਰ ਸ਼ਬਦ ਬੜਾ ਸੌਖਾ ਜਿਹਾ। ਹੁਣ ਉੱਥੇ ਵੀ ਲਫ਼ਜ਼ ਜਾਰਾਂ ਆਇਆ। ਯਾਦ ਰੱਖੋ ਜਿੱਥੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਜੱਜੇ ਨਾਲ ਲਫ਼ਜ਼ ਆਏਗਾ ਜਾਰ ਯਾਰਾਂ ਜਾਂ ਜਾਰੀਆਂ, ਉਹ ਨੈਗੇਟਿਵ ਸੈਂਸ ਵਿੱਚ ਹੈ, ਇਹਦਾ ਮਤਲਬ ਉਹ ਵਿਚਾਰ ਦੇ ਰੂਪ ਵਿੱਚ ਹੈ। ਜੇ ਜਿੱਥੇ ਯਈਏ ਨਾਲ ਗੁਰੂ ਗ੍ਰੰਥ ਸਾਹਿਬ ਸ਼ਬਦ ਆਵੇਗਾ ਯਾਰ, ਉਹ ਪੋਜ਼ਿਟਿਵ ਸੈਂਸ ਵਿੱਚ ਹੈ, ਉਹ ਜਾਂ ਗੁਰੂ ਲਈ ਹੈ ਜਾਂ ਪਰਮਾਤਮਾ ਲਈ ਹੈ, ਤੇ ਜਾਂ ਫਿਰ ਉਹ ਪਰਮਾਤਮਾ ਦੀ ਇਬਾਦਤ ਕਰਨ ਵਾਲੇ ਗੁਰਮੁਖਾਂ ਲਈ ਹੈ। ਬਸ ਇਹ ਨੁਕਤਾ ਜ਼ਰੂਰ ਚੇਤੇ ਰੱਖਿਓ ਪਾਠ ਕਰਦੇ। ਜਿੱਥੇ ਜੱਜੇ ਨਾਲ ਆਏਗਾ ਉਹ ਨੈਗੇਟਿਵ ਸੈਂਸ ਹੈ। ਨੈਗੇਟਿਵ ਸੈਂਸ ਦਾ ਅਰਥ ਇਹ ਨਹੀਂ ਕਿ ਗਲਤ ਗੁਰਬਾਣੀ, ਇਹਦਾ ਮਤਲਬ ਉਹ ਔਗਣਾ ਨਾਲ ਸੰਬੰਧਿਤ ਸ਼ਬਦ ਹੈ। ਤੇ ਜਿੱਥੇ ਯਈਏ ਨਾਲ ਆਵੇਗਾ ਸੱਚ ਇਵੇਂ ਕਿ ਉਹ ਸ਼ਬਦ ਗੁਣਾਂ ਦੇ ਨਾਲ ਸੰਬੰਧਿਤ ਹੈ। ਸਾਹਿਬ ਨੇ ਤੇ ਸ਼ਬਦ ਵਰਤਿਆ ਤੂੰ ਜਨੇਊ ਪਾਇਆ ਅਨੇਕਾਂ ਚੋਰੀਆਂ ਕਰਨੇ, ਆਪਣੇ ਪਰਿਵਾਰ ਤੋਂ ਲੁੱਕ ਕੇ ਤੂੰ ਵਿਚਾਰ ਕਰਨੇ। ਮੈਂ ਇਹਦਾ ਮਤਲਬ ਸਤਿਗੁਰੂ ਕਹਿ ਰਹੇ ਨੇ ਜਨੇਊ ਪਾ ਕੇ ਵੀ ਤੂੰ ਕੁਕਰਮੀ ਹੈ, ਨਾਲ ਸ਼ਬਦ ਕਿਹਾ ਅਨੇਕਾਂ ਤੂੰ ਝੂਠ ਬੋਲਨੇ, ਕਿੰਨੀਆਂ ਤੂੰ ਗਾਲਾਂ ਕੱਢਣਾ ਖੈ, ਤੇ ਸੱਚੇ ਪਾਤਸ਼ਾਹ ਜੀ ਸ਼ਬਦ ਵਰਤਿਆ ਕਿੰਨੀਆਂ ਠੱਗੀਆਂ ਕਰਨੇ, ਕਿੰਨੀਆਂ ਤੂੰ ਅਮਾਨਤ ਵਿੱਚ ਖਿਆਨਤ ਕਰਨੇ। ਸਤਿਗੁਰੂ ਕਹਿੰਦੇ ਨੇ ਇਹ ਜਿੰਦ ਨਾਲ ਤੇਰੇ ਤੁਰੀਆਂ ਫਿਰਦੀਆਂ ਨੇ, ਪਿੰਡੇ ਉੱਪਰ ਤੂੰ ਧਾਗਾ ਪਾਇਆ ਹੈ। ਬੇਨਤੀ ਹੈ ਇੱਥੋਂ ਤੱਕ ਆਪਾਂ ਪਹਿਲੇ ਸਲੋਕ ਵਿੱਚ ਤਾਂ ਪੜ੍ਹਿਆ ਦੈਵੀ ਗੁਣ, ਹੁਣ ਅੱਗੇ ਸਤਿਗੁਰੂ ਕੀ ਬਖਸ਼ਿਸ਼ ਕਰਦੇ। ਕਹਿੰਦੇ ਦੇਖ ਭਾਈ ਸੱਜਣਾ, ਹਜ਼ੂਰ ਕਹਿੰਦੇ ਨੇ ਕਿ ਨਾਏ ਮੰਨੇ ਪਤ ਉਪਜੈ, ਇਹ ਪਹਿਲਾ ਸ਼ਲੋਕ ਅਸੀਂ ਵਿਚਾਰਾਂਗੇ। ਤੇ ਉਸ ਦਿਨ ਵੀ ਅਰਜ਼ ਕੀਤੀ ਸੀ ਬਾਣੀ ਚ ਪਹਿਲੀ ਨਾਏ ਤੇ ਨਾਏ ਦੀ ਇੱਕੋ ਜਿਹੀ ਆਉਂਦੀ, ਪਰ ਇਹ ਅਸੀਂ ਪਾਠ ਕਰਦਿਆਂ ਦੇਖਣਾ ਵੀ ਕਿੱਥੇ ਹਾ ਹਾ ਭਾਰਾ ਕਰਕੇ ਬੋਲਣਾ ਤੇ ਕਿੱਥੇ ਆਪਾਂ ਸਿਰਫ ਨਾਏ ਬਣਨਾ। ਜਿਵੇਂ ਉਸ ਦਿਨ ਅਰਜ਼ ਕੀਤੀ ਸੀ ਕਿ ਤੀਰਥ ਨਾਵਾਂ ਜੇ ਤਿਸ ਭਾਵਾਂ ਵਿਣ ਭਾਣੇ ਕੇ ਨਾਏ ਕਰੀ, ਉਹਦਾ ਸੰਬੰਧ ਨਹਾਉਣ ਨਾਲ ਹੈ। ਤੇ ਇੱਥੇ ਲਫ਼ਜ਼ ਹੈ ਨਾਏ, ਇੱਥੇ ਨਾਏ ਦਾ ਅਰਥ ਹੈ ਨਾਮ, ਪ੍ਰਭੂ ਦਾ ਨਾਮ, ਪਰਮੇਸ਼ਵਰ ਦਾ ਨਾਮ ਨਾਏ। ਤੇ ਅਗਲਾ ਸ਼ਬਦ ਹੈ ਜੀ ਮੰਨੇ, ਇਸ ਦਾ ਪਾਠ ਮੰਨੀਏ ਨਹੀਂ ਕਰਨਾ। ਮੰਮੇ ਤੇ ਟਿੱਪੀ ਨੰਨੇ ਨੂੰ ਸਿਹਾਰੀ ਹੈ, ਐੜੇ ਤੇ ਦੁਲਾਵਾਂ ਨੇ ਮੰਨੇ। ਹੁਣ ਇਸੇ ਤਰ੍ਹਾਂ ਕਈ ਵਾਰੀ ਅਸੀਂ ਦੇਖਦੇ ਹਾਂ ਕਿ ਜਦੋਂ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਦਾ ਜ਼ਿਕਰ ਹੁੰਦਾ ਤੇ ਅਕਸਰ ਸਾਡੇ ਸੱਜਣ ਇਹ ਪੜ੍ਹਦੇ ਸੁਣੀਦੇ ਨੇ ਕਿ ਤੇਗ ਬਹਾਦਰ ਸਿਮਰੀ ਹੈ, ਪਰ ਨਹੀਂ ਪਿਆਰੇ ਉੱਥੇ ਪਾਠ ਸਿਮਰੀਏ ਨਹੀਂ, ਉੱਥੇ ਪਾਠ ਹੈ ਤੇਗ ਬਹਾਦਰ ਸਿਮਰੇ। ਇਸੇ ਤਰ੍ਹਾਂ ਪਾਠ ਹੁੰਦਾ ਸੁਣਿਆ, ਤੇ ਸੱਜਣ ਕਈ ਪਾਠ ਸੁਣੀਏ ਹੀ ਕਰੀ ਜਾਂਦੇ ਨੇ। ਹੁਣ ਇੱਥੇ ਲਫ਼ਜ਼ ਹੈ ਨਾਏ ਮੰਨੇ, ਨਾਏ ਦਾ ਅਰਥ ਹੈ ਪਰਮਾਤਮਾ ਦਾ ਨਾਮ, ਮੰਨਿਆ ਦਾ ਅਰਥ ਹੈ ਮੰਨਣ ਨਾਲ। ਮੈਂ ਅੱਜ ਬੇਨਤੀ ਕਰਨੀ ਮੰਨਣ ਦੇ ਅਰਥ ਕੀ ਨੇ ਬਾਣੀ ਚ, ਨਾਏ ਮੰਨਣਾ, ਪਤ ਦਾ ਉਪਜਣਾ, ਤੇ ਖਾਸ ਕਰਕੇ ਹਜ਼ੂਰ ਸੱਚੇ ਪਾਤਸ਼ਾਹ ਕਹਿੰਦੇ ਨੇ ਪ੍ਰਭੂ ਦੀ ਦਰਗਾਹ ਵਿੱਚ ਸਵੀਕਾਰ ਹੋ ਜਾਣ। ਪਰ ਅਸੀਂ ਇੱਕੋ ਦਿਨ ਚ ਇਹਦੇ ਅਰਥ ਕਰਾਂਗੇ, ਨਾਏ ਮੰਨਿਆ ਪਤ ਉਪਜੈ, ਪਰਮਾਤਮਾ ਦਾ ਨਾਮ ਮੰਨਣ ਦੇ ਨਾਲ। ਪਤ ਦਾ ਅਰਥ ਹੈ ਇੱਜ਼ਤ ਸ਼ੋਭਾ, ਉਪਜੈ ਦਾ ਉਪਜੇ ਨਹੀਂ, ਇੱਥੇ ਵੀ ਸਤਿਗੁਰੂ ਦੇ ਪਵਿੱਤਰ ਬੋਲ ਚ ਉਪਜੈ, ਇੱਥੇ ਊੜੇ ਥੱਲੇ ਦੁਲੰਕੜ ਹੈ ਤੇ ਜੱਜੇ ਨੂੰ ਦੋ ਲਾਵਾਂ ਲੱਗੀਆਂ ਨੇ। ਮੈਂ ਕਿਉਂਕਿ ਉਚਾਰਨ ਗਲਤ ਕਰਨ ਨਾਲ ਅਰਥਾਂ ਦੇ ਨਰਥ ਹੋ ਜਾਂਦੇ ਨੇ, ਦਾਸ ਨੇ ਕਿਹਾ ਸੀ ਇੱਕ ਤਾਂ ਆਸਾ ਕਿਵਾਰ ਵਿੱਚ ਆਉਂਦਾ ਕਿ ਲੱਕ ਸੁਰਤੀ ਲੱਕ ਗਿਆਨ ਧਿਆਨ ਪੜ੍ਹੀਏ ਪਾਠ ਪੁਰਾਣ ਉੱਥੇ ਪੱਪੇ ਨੂੰ ਔਂਕੜੇ ਪੁਰਾਣ ਇਹਦੇ ਚ ਇੱਕ ਬਚਨ ਹੁੰਦਾ ਲੱਕ ਸੁਰਤਨ ਸੰਗਰਾਮ ਰਣ ਮੈਂ ਛੁੱਟੈ ਪੁਰਾਣ ਇੱਕ ਔਂਕੜੀ ਹੈ ਨਾ ਪੜ੍ਹੀਆਂ ਪਾਠ ਪੁਰਾਣ ਇੱਥੇ ਜੇ ਔਂਕੜ ਨਹੀਂ ਲਾਵਾਂਗੇ ਅਨਰਥ ਹੋ ਜਾਣਗੇ ਪੜ੍ਹੀਆਂ ਪਾਠ ਪੁਰਾਣ ਇਹਦਾ ਮਤਲਬ ਹੋ ਜਾਏਗਾ ਸਰੀਰ ਦੇ ਚੱਲਦੇ ਹੋਏ ਪ੍ਰਾਣ ਸਵਾਸਾਂ ਦਾ ਪਾਠ ਤਾਂ ਕਦੀ ਕਿਸੇ ਨੇ ਕੀਤਾ ਨਹੀਂ ਇੱਕ ਔਂਕੜ ਅਰਥਾਂ ਦੇ ਅਨਰਥ ਕਰਦਾ ਹੈਗਾ ਪੜ੍ਹੀਆਂ ਪਾਠ ਪੁਰਾਣ ਰਣ ਮੈਂ ਛੁੱਟੈ ਪ੍ਰਾਣ ਜੇ ਉੱਥੇ ਔਂਕੜ ਲਾਵਾਂਗੇ ਤੇ ਅਰਥ ਨਹੀਂ ਬਣਨਗੇ ਇਸੇ ਤਰ੍ਹਾਂ ਲਫ਼ਜ਼ ਹੈ ਨਾਏ ਮੰਨਿਆ ਪਤ ਉਪਜੈ ਪਰਮੇਸ਼ਵਰ ਦਾ ਨਾਮ ਮੰਨਣ ਦੇ ਨਾਲ ਪ੍ਰਭੂ ਦੀ ਦਰਗਾਹ ਵਿੱਚ ਇੱਜ਼ਤ ਮਿਲਦੀ ਹੈ ਜਿੰਨਾ ਕੋਈ ਨਾਮ ਨੂੰ ਮੰਨਦਾ ਓਨੀ ਉਹਦੀ ਸ਼ੋਭਾ ਉਹਦੀ ਇੱਜ਼ਤ ਪੈਦਾ ਹੋਈ ਜਾਂਦੀ ਹੈ ਨਾਏ ਮੰਨਿਆ ਪਤ ਉਪਜੈ ਅਗਲਾ ਬਚਨ ਹੈ ਸਾ ਲਾਹੀ ਸੱਸੇ ਨੂੰ ਕੰਨਾਂ ਬੋਲਣਾ ਹੈ ਸਾ ਲਾਹੀ ਲੱਲੇ ਨੂੰ ਕੰਨਾਂ ਬੋਲਣਾ ਹੈ ਸਾ ਲਾਹੀ ਸਾਹਿਬ ਕਹਿੰਦੇ ਨੇ ਸੱਚ ਸੂਤ ਕਹਿੰਦੇ ਨੇ ਪਰਮਾਤਮਾ ਦਾ ਨਾਮ ਮੰਨਣ ਨਾਲ ਇੱਜ਼ਤ ਪੈਦਾ ਹੁੰਦੀ ਹੈ ਤੇ ਸਹੀ ਅਰਥਾਂ ਵਿੱਚ ਸੱਚਾ ਧਾਗਾ ਸੱਚਾ ਸੂਤ ਤਾਂ ਇਹ ਵੇ ਕਿ ਪਰਿਪੂਰਨ ਪਰਮਾਤਮਾ ਦੇ ਨਾਮ ਦੀ ਸਲੋਤਾ ਕਰਨੀ ਨਾ ਮੰਨਿਆ ਪਤ ਉਪਜੈ ਸਾਹ ਲਾਹੀ ਸੱਚ ਸੂਤ ਅਗਲਾ ਸ਼ਬਦ ਹੈ ਕਿਉਂ ਮੈਂ ਸਿਰਫ ਪਹਿਲਾਂ ਅੱਖਰੀ ਅਰਥ ਕਰਾਂਗਾ ਫਿਰ ਸੌਖਾ ਹੋ ਜਾਏਗਾ ਸਮਝਣਾ ਕਥਾ ਨੂੰ ਅੱਗੇ ਹੈ ਦਰਗਾਹ ਦੇਖੋ ਇੱਥੇ ਚਾਰੇ ਅੱਖਰ ਜਿਹੜੇ ਨੇ ਮੁਕਤੇ ਨੇ ਦੱਦਾ ਰਾਰਾ ਗੱਗਾ ਤੇ ਹਾਹਾ ਤੇ ਪਾਠ ਇਹਦਾ ਵੀ ਦਰਗਾਹੀ ਕਰੀ ਜਾਂਦੇ ਅਸਲ ਚ ਚਾਰੇ ਅੱਖਰ ਮੁਕਤੇ ਨੇ ਦਰਗਾਹ ਅੰਦਰ ਪਾਈਏ ਇਹਦਾ ਅਰਥ ਹੈ ਇੱਥੇ ਕਿ ਪ੍ਰਭੂ ਦੀ ਦਰਗਾਹ ਅੰਦਰ ਪਾਈਏ ਪ੍ਰਵਾਨ ਹੋ ਜਾਂਦਾ ਉਹ ਧਾਗਾ ਉਹ ਸੂਤ ਉਹ ਇੱਜ਼ਤ ਪਰਮਾਤਮਾ ਦੀ ਦਰਗਾਹ ਵਿੱਚ ਪ੍ਰਵਾਨ ਹੋ ਜਾਂਦੀ ਹੈ ਤਗ ਨਾ ਤੂਟਸ ਪੂਤ ਤਗ ਦਾ ਅਰਥ ਹੈ ਧਾਗਾ ਨਾ ਤੂਟਸ ਦਾ ਅਰਥ ਨਹੀਂ ਟੁੱਟੇਗਾ ਤੇ ਪੂਤ ਲਫ਼ਜ਼ ਜਿਹੜਾ ਆਇਆ ਹਾਲਾਂਕਿ ਬਾਣੀ ਚ ਪੂਤ ਦਾ ਅਰਥ ਬੇਟਾ ਵੀ ਹੈ ਇੱਥੇ ਪੂਤ ਦਾ ਅਰਥ ਹੈ ਪਵਿੱਤਰ ਕਹਿੰਦੇ ਨੇ ਇਹ ਧਾਗਾ ਇੰਨਾ ਕੁ ਪਵਿੱਤਰ ਹੋਵੇਗਾ ਜੇ ਤੂੰ ਨਾਮ ਨੂੰ ਮੰਨ ਲਏਗਾ ਇਹਦੇ ਵਿੱਚੋਂ ਇੱਜ਼ਤ ਨਿਕਲੇਗੀ ਪਰਮਾਤਮਾ ਦੀ ਸਲੋਤਾ ਕਰੇਗਾ ਇਹ ਸੱਚਾ ਸੂਤ ਬਣ ਜਾਏਗਾ ਪ੍ਰਭੂ ਦੀ ਦਰਗਾਹ ਦੇ ਵਿੱਚ ਤੈਨੂੰ ਇੱਜ਼ਤ ਮਿਲੇਗੀ ਤੇ ਇਹ ਪਵਿੱਤਰ ਧਾਗੇ ਨੂੰ ਦੁਨੀਆਂ ਦੀ ਕੋਈ ਤਾਕਤ ਵਿਸ਼ੇ ਵਾਸ਼ਨਾ ਤੋੜ ਹੀ ਨਹੀਂ ਸਕੇ ਅਖਰੀ ਅਰਥ ਇਹਦੇ ਇਹ ਹੁਣ ਸਭ ਤੋਂ ਪਹਿਲਾਂ ਬੇਨਤੀ ਕਰਨੀ ਚਾਹੁੰਦਾ ਸਿਰਫ ਇਹ ਤਿੰਨ ਸ਼ਬਦਾਂ ਤੇ ਚਾਰਾਂ ਤੇ ਨਾਏ ਮੰਨਿਆ ਪਤ ਉਪਜੈ ਪਰਮਾਤਮਾ ਦਾ ਨਾਮ ਮੰਨਣ ਦੇ ਨਾਲ ਹੁਣ ਮੰਨਣ ਦੇ ਅਰਥ ਕੀ ਨੇ ਵੈਸੇ ਜਦੋਂ ਵੇਦਾਂਤ ਨੂੰ ਆਪਾਂ ਪੜ੍ਹਦੇ ਹਾਂ ਤੇ ਕਿਹਾ ਜਾਂਦਾ ਮੰਨਣ ਦੇ ਅਰਥ ਨੇ ਕਿਸੇ ਚੀਜ਼ ਨੂੰ ਸੁਣਨਾ ਉਸ ਤੋਂ ਬਾਅਦ ਉਹਨੂੰ ਮੰਨਣ ਦਾ ਅਰਥ ਵਿਚਾਰਨਾ ਉਹਦਾ ਮੰਥਨ ਕਰਨਾ ਉਹਦੇ ਸ਼ੰਕੇ ਸਮਾਧਾਨ ਪ੍ਰਸ਼ਨ ਉੱਤਰ ਕਰਨੇ ਪਰ ਇੱਥੇ ਮੰਨਣ ਦਾ ਅਰਥ ਸ਼ੰਕਾ ਸਮਾਧਾਨ ਪ੍ਰਸ਼ਨ ਉੱਤਰ ਨਹੀਂ ਗੁਰੂ ਗ੍ਰੰਥ ਸਾਹਿਬ ਦੇ ਪਾਠ ਅਸੀਂ ਕਰਾਂਗੇ ਪ੍ਰਮਾਣ ਚਲੋ ਅਬ ਮੈਂ ਸਿਰਫ ਆਮ ਜੋ ਰੋਜ਼ ਅਸੀਂ ਪੜ੍ਹਨੇ ਉਹੀ ਦੇਖਾਂਗੇ ਇੱਥੇ ਮੰਨਣ ਦਾ ਅਰਥ ਬੜਾ ਡੂੰਘਾ ਹੈ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚ ਸੁਣਨ ਤੇ ਬੜਾ ਵੱਡਾ ਜ਼ੋਰ ਦਿੱਤਾ ਹੈ ਦਾਸ ਨੇ ਇੱਕ ਵਾਰ ਅਰਜ਼ ਕੀਤੀ ਸੀ ਕਿ ਪਰਮਾਤਮਾ ਨੇ ਸਾਨੂੰ ਨੇਤਰ ਦੋ ਦਿੱਤੇ ਨੇ ਪਰ ਕਰਮ ਅੱਖਾਂ ਦਾ ਸਿਰਫ ਇੱਕੋ ਹੀ ਦੇਖਣਾ ਇਹ ਸੁਣ ਨਹੀਂ ਸਕਦੀਆਂ ਕੰਨ ਪਰਮਾਤਮਾ ਨੇ ਦੋ ਦਿੱਤੇ ਨੇ ਪਰ ਇਹ ਬੋਲ ਨਹੀਂ ਸਕਦੇ ਸੁਣ ਸਕਦੇ ਨੇ ਨਾਸਕਾਵਾਂ ਦੋ ਦਿੱਤੀਆਂ ਨੇ ਇਹ ਇਸ ਸਾਡੇ ਗਲੇ ਤੋਂ ਉੱਪਰ ਪਰਮਾਤਮਾ ਨੇ ਸੱਤ ਸੁਰਾਖ ਪੈਦਾ ਕੀਤੇ ਨੇ ਨੌ ਦੁਆਰਿਆਂ ਵਿੱਚੋਂ ਸੱਤ ਸਾਡੇ ਗਲੇ ਤੋਂ ਉੱਪਰ ਨੇ ਦੋ ਨੇਤਰ ਦੋ ਕੰਨ ਦੋ ਨਾਸਕਾਵਾਂ ਤੇ ਇੱਕ ਸਾਡਾ ਮੂੰਹ ਗਲਾ ਸ਼ਬਦ ਵਰਤੋਂ ਮੁੱਖ ਪਰਮਾਤਮਾ ਨੇ ਕੰਨ ਦੋ ਦਿੱਤੇ ਅੱਖਾਂ ਦੋ ਦਿੱਤੀਆਂ ਨੱਕ ਦੋ ਦਿੱਤੇ ਤੇ ਸੂਝਵਾਨ ਪੁਰਸ਼ ਕਹਿੰਦੇ ਸਨ ਕਿ ਪਰਮਾਤਮਾ ਨੇ ਤੇਰੇ ਤਨ ਦੇ ਬਣਤਰ ਬਣਾਉਂਦਿਆਂ ਤੈਨੂੰ ਇਹ ਕਿਹਾ ਸੀ ਕਿ ਦੋ ਵਾਰੀ ਕਿਸੇ ਬਾਰੇ ਚੰਗੀ ਤਰ੍ਹਾਂ ਦੇਖੀ ਦੋ ਵਾਰੀ ਸੁਣੀ ਤੇ ਇੱਕ ਵਾਰੀ ਬੋਲੀ ਇਹਦਾ ਮਤਲਬ ਸੁਣ ਦੋ ਵਾਰੀ ਤੇ ਬੋਲ ਇੱਕ ਵਾਰੀ ਪਰਮਾਤਮਾ ਨੇ ਦਿੱਤੀ ਇਸ ਕਰਕੇ ਦੂਸਰੀ ਬੇਨਤੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚ ਬੋਲਣ ਨੂੰ ਇੰਨੀ ਤਰਜੀਹ ਨਹੀਂ ਦਿੱਤੀ ਗਈ ਜਿੰਨੀ ਸੁਣਨ ਨੂੰ ਦਿੱਤੀ ਗਈ। ਜਦੋਂ ਕੋਈ ਇਨਸਾਨ ਸੁਣਦਾ, ਕਿਉਂਕਿ ਮੈਂ ਮੰਨੇ ਲਫ਼ਜ਼ ਦੇ ਅਰਥ ਥੋੜੇ ਜਿਹੇ ਵੱਖ ਅੱਜ ਕਰਨੇ ਚਾਹੁੰਦਾ, ਪਰ ਵੱਖ ਦਾ ਅਰਥ ਨਹੀਂ, ਕੋਈ ਨਵੀਂ ਗੱਲ ਅਸੀਂ ਕਰਨ ਲੱਗੇ। ਜੋ ਗੁਰਬਾਣੀ ਨੇ ਕਿਹਾ ਭਾਈ, ਮੰਨੇ ਦਾ ਅਰਥ ਕੇਵਲ ਜ਼ਬਾਨੀ ਕਲਾਮੀ ਨਹੀਂ ਕਿ ਜਿਨ੍ਹਾਂ ਨੇ ਮੰਨ ਲਿਆ। ਹੁਣ ਆਪਾਂ ਸਾਰੇ ਇਹ ਰੋਜ਼ ਹੀ ਪੜ੍ਹਨੇ ਕਿ ਆਗਿਆ ਭਈ ਅਕਾਲ ਕੀ ਤਬਹਿ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਕਹਿ ਗੁਰੂ ਮਾਨਿਓ ਗ੍ਰੰਥ। ਅਸੀਂ ਕਹਿੰਦੇ ਮੈਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਣਾ ਸਰੀਰਕ ਤੌਰ ਤੇ, ਪਰ ਜਿਹੜਾ ਇੱਥੇ ਨਾ ਮੰਨਿਆ ਵੇ ਇਹਦੇ ਅਰਥ ਕੁਝ ਹੋਰ ਨੇ। ਪਹਿਲੀ ਗੱਲ, ਸੁਣਨ ਦੀ ਬੜੀ ਵੱਡੀ ਮਹਾਨਤਾ। ਸਤਿਗੁਰੂ ਤਹਿਤੋਂ ਤੱਕ ਸ਼ਬਦ ਵਰਤਦੇ ਨੇ ਕਿ ਸਿਆਣਾ ਪੁਰਸ਼ ਉਹ ਵੇ ਅਧਿਆਤਮਕ ਜੀਵਨ ਵਾਲਾ, ਜਿਹੜਾ ਕਿਤੇ ਵੀ ਜਾਏ ਕਿਸੇ ਗੁਰਮੁਖ ਨੂੰ ਮਿਲੇ ਉਹਨੂੰ ਸੁਣੇ ਜ਼ਿਆਦਾ ਤੇ ਬੋਲੇ ਘੱਟ। ਸਤਿਗੁਰੂ ਦਾ ਇਹ ਬੋਲ ਕਹਿ ਜੀ, ਜਬ ਲਗ ਦੁਨੀਆ ਰਹੀ ਹੈ ਨਾਨਕ, ਕਿਛ ਸੁਣੀਐ ਕਿਛ ਕਹੀਏ। ਸੁਣੀਐ ਲਫ਼ਜ਼ ਪਹਿਲਾਂ ਆਇਆ, ਕਹੀਏ ਬਾਅਦ ਵਿੱਚ ਆਇਆ। ਪਹਿਲਾਂ ਸੁਣ ਫਿਰ ਬੋਲ। ਜਬ ਲਗ ਦੁਨੀਆ ਰਹੀ ਹੈ ਨਾਨਕ, ਕਿਛ ਸੁਣੀਐ ਕਿਛ ਕਹੀਏ। ਜਾਂ ਸਤਿਗੁਰੂ ਦੇ ਇਹ ਪਵਿੱਤਰ ਬਚਨ, ਸੰਤ ਮਿਲੈ ਕਿਛ ਸੁਣੀਐ ਬਾਅਦ ਚ ਕਹਿ। ਸੰਤ ਮਿਲੈ ਕੁਛ ਸੁਣੀਐ ਕਹੀਏ, ਮਿਲੈ ਅਸੰਤ ਮਸਟ ਕਰੀ। ਬੜੀ ਸੌਖੀ ਜ਼ਿੰਦਗੀ ਲੱਗੇ ਜੀ ਜੇ ਆਹ ਦੋ ਤੁਕਾਂ ਸੁਣ ਲਈ। ਬਾਬਾ ਜੀ ਕਹਿੰਦੇ ਨੇ ਅਸੰਤ ਬੰਦਾ ਮਿਲੇ, ਅਨਾੜੀ ਮਿਲੇ, ਸਾਕਤ ਮਿਲੇ, ਬਿਲਕੁਲ ਖਮੋਸ਼ ਹੋ ਜਾ, ਰੱਬ ਦਾ ਪਿਆਰਾ ਸੰਤ ਜਨ ਮਿਲੇ ਉਹਨੂੰ ਸੁਣ। ਸੁਣ ਤੋਂ ਬਾਅਦ ਇੰਟਰਵਿਊ ਨਾ ਲੈ, ਜਿਹੜੀ ਤੈਨੂੰ ਸਮਝ ਨਹੀਂ ਪਈ ਉਹਦੇ ਬਾਰੇ ਕੁਛ ਬੋਲ ਕੇ ਪੁੱਛ ਲੈ, ਪਰ ਸੁਣ ਪਹਿਲਾਂ। ਸੁਣੇ ਦੀ ਵੱਡੀ ਵੱਡੀ ਮਹਾਨਤਾ ਹੈ। ਅੰਮ੍ਰਿਤ ਬਾਣੀ ਹਰ ਹਰ ਤੇਰੀ, ਸੁਣ ਸੁਣ ਹੋਵੇ ਪਰਮਗਤ ਮੇਰੀ। ਸੁਣ ਨਾਲ ਕੀ ਤਾਕਤ ਮਿਲਦੀ, ਜਲਨ ਬੁੱਝੀ ਸੀਤਲ ਹੋਏ ਮਨਵਾ, ਸਤਿਗੁਰੂ ਕਾ ਦਰਸ਼ਨ ਪਾਏ ਜੀਓ। ਦਾਸ ਨੇ ਇੱਕ ਵਾਰ ਅਰਜ਼ ਕੀਤੀ ਸੀ ਕਿ ਸਰੋਤ ਵੀ ਚੇਤੇ ਰੱਖੋ, ਜਪਣ ਤੋਂ ਬਿਨਾਂ ਸੁਣ ਦੀ ਜਾਂਚ ਵੀ ਨਹੀਂ ਆਉਂਦੀ ਤੇ ਸੁਣ ਤੋਂ ਬਿਨਾਂ ਮੰਨਣ ਦੀ ਜਾਂਚ ਨਹੀਂ ਆਉਂਦੀ। ਬੋਲਾਂਗੇ ਆਪਣੇ ਸ਼ਬਦ ਬੋਲ ਕੇ ਗੁਰੂ ਦਾ ਸੁਣਾਂਗੇ। ਸਤਿਗੁਰੂ ਕਹਿੰਦੇ ਨੇ ਇੱਕ ਦਿਨ ਐਸੀ ਕਿਰਪਾ ਹੋਵੇਗੀ ਕਿ ਜ਼ਬਾਨ ਦੇ ਬੋਲੇ ਕੋਈ ਬੋਲ, ਜ਼ਬਾਨ ਤੇਰੀ ਬੰਦ ਹੋ ਜਾਏਗੀ ਪਰ ਤੇਰਾ ਅੰਦਰ ਵਾਲਾ ਮਨਵਾ ਸੁਣੇਗਾ। ਪਰ ਜਦੋਂ ਸੁਣਦਿਆਂ ਸੁਣਦਿਆਂ ਉਹ ਨਾਮ ਤੁਰ ਅੰਦਰ ਚਲਾ ਗਿਆ, ਚੇਤੇ ਰੱਖੀ ਉਦੋਂ ਮੰਨੇ ਦੀ ਅਵਸਥਾ ਸ਼ੁਰੂ ਹੋਵੇਗੀ। ਸੁਣ, ਪਰ ਅੱਜ ਸਾਡੀ ਸਰੋਤ ਕੀ ਹੈ? ਮੈਨੂੰ ਯਾਦ ਹੈ ਗੁਰੂ ਨਾਨਕ ਪ੍ਰਕਾਸ਼ ਗੁਰੂ ਸਾਹਿਬ ਨੇ ਸਰੋਤੇ ਦੇ ਗੁਣ ਕਹੇ ਸਨ। ਕਹਿਣ ਲੱਗੇ, ਸਰੋਤਾ ਜਗ ਮੈਂ ਪੰਚ ਪ੍ਰਕਾਰਾ, ਸੋ ਹੁਣ ਤੁਮਸੋਂ ਕਰੂੰ ਉਚਾਰਾ, ਰਾਗ ਰਾਗਨੀ ਸਮਝੈ ਏਕਾ, ਦੂਜੇ ਸੁਰ ਕੋ ਲਖੈ ਬਬੇਕਾ, ਤੀਜੋ ਸੁਣੈ ਤਾਲਿਤ ਦਇਆ, ਚਤੁਰਥ ਬਾਦਤ ਕੋ ਰਸਲਇਆ, ਪੰਚਮ ਸ਼ਬਦ ਅਰਥ ਕੋ ਚੀਨਾ, ਸੋ ਸਰੋਤਾ ਸਭਨ ਮੈਂ ਪ੍ਰਵੀਨਾ। ਥੋੜੇ ਜਿਹੇ ਦੇ ਅਰਥ ਕਰ ਦੇਣਾ ਮੈਂ। ਇਹ ਸਾਡੀ ਸਰੋਤ ਹੈ ਅੱਜ ਕੱਲ੍ਹ। ਸਤਿਗੁਰੂ ਕਹਿੰਦੇ ਨੇ ਪੰਜ ਤਰ੍ਹਾਂ ਦੇ ਸਰੋਤੇ ਨੇ, ਹਰ ਥਾਂ ਤੇ ਗੁਰੂ ਕਰ ਕਿਤੇ ਵੀ ਜਾਓਗੇ ਮਿਲਣਗੇ। ਇੱਕ ਸਰੋਤੇ ਉਹ ਨੇ ਜਿਹੜੇ ਰਾਗ ਰਾਗਨੀ ਸਮਝੈ ਏਕਾ, ਇੱਕ ਸਰੋਤੇ ਉਹ ਨੇ ਜਿਹਨਾਂ ਨੂੰ ਪਤਾ ਲੱਗਦਾ ਫਲਾਣਾ ਅੱਜ ਰਾਗੀ ਕੀਰਤਨੀਆਂ ਆ ਰਿਹਾ, ਉਹਨੂੰ ਰਾਗਾਂ ਦੀ ਬੜੀ ਸਮਝ ਹੈ। ਯਾਦ ਰੱਖਿਓ, ਬੜੇ ਸਰੋਤੇ ਉਹ ਸਿਰਫ ਰਾਗ ਸੁਣਨ ਆਉਂਦੇ ਨੂੰ ਸ਼ਬਦ ਦੀ ਸਮਝ ਨਹੀਂ ਰੱਖਦੇ, ਕੈਸੀ ਸੁਰ ਲਾਈ। ਇੱਕ ਸਰੋਤਾ ਉਹ ਵੀ ਜਿਹੜਾ ਰਾਗ ਰੋਗ ਰਾਗ ਨਹੀਂ ਸਮਝਦਾ, ਦੂਜਾ ਸਰੋਤਾ ਉਹ ਵੀ ਜਿਹੜਾ ਦੇਖਣ ਆਉਂਦਾ ਸੁਰ ਕਿੰਨੀ ਕੁ ਉੱਚੀ ਲਾਉਂਦਾ ਹੈ, ਤੀਸਰਾ ਸਰੋਤਾ ਉਹ ਵੀ ਜਿਹੜਾ ਵੱਜਦੇ ਹੋਏ ਤਬਲੇ ਦੇ ਤਾਲ ਨੂੰ ਦੇਖਦਾ ਕਹਿੰਦਾ ਕਮਾਲ ਕਰ ਦਿੱਤੀ ਤਬਲਾ ਵਜਾਉਣ ਚ, ਤੇ ਚੇਤੇ ਰੱਖਿਓ ਚੌਥਾ ਸਰੋਤਾ ਉਹ ਵੀ ਜਿਹਨੂੰ ਨਾ ਸੁਰ ਦਾ ਪਤਾ ਹੈ, ਨਾ ਤਾਲ ਦਾ ਪਤਾ ਹੈ, ਨਾ ਰਾਗ ਦਾ ਪਤਾ ਹੈ, ਉਹ ਕਹਿੰਦਾ ਜਦੋਂ ਬਾਬੇ ਖੜਤਾਲਾਂ ਚਿਮਟੇ ਵਾਜੇ ਵਜਾਉਂਦੇ ਨੇ ਸਵਾਦ ਬੜਾ ਆਉਂਦਾ, ਸਮਝ ਉਹਨੂੰ ਕੁਛ ਨਹੀਂ। ਸਤਿਗੁਰੂ ਕਹਿੰਦੇ ਨੇ ਐਸਾ ਹਾਲ ਹੈ ਸੰਗਤ ਦਾ, ਰਾਗ ਰਾਗਨੀ ਸਮਝੈ ਏਕਾ, ਦੂਜੇ ਸੁਰ ਕੋ ਲਖੈ ਬਬੇਕਾ, ਤੀਜੋ ਸੁਣੈ ਤਾਲਿਤ ਦਇਆ, ਚਤੁਰਥ ਬਾਦਤ ਕੋ ਰਸ ਲਇਆ, ਪੰਚਮ ਸ਼ਬਦ ਅਰਥ ਕੋ ਚੀਨਾ। ਪੰਜਵਾਂ ਸਰੋਤਾ ਜਿਹੜਾ ਸੰਗਤ ਵਿੱਚ ਬੈਠ ਕੇ ਸ਼ਬਦ ਸੁਣਦਾ ਤੇ ਸੁਣ ਤੋਂ ਬਾਅਦ ਉਹਨੂੰ ਚੀਣਦਾ, ਉਹਨੂੰ ਪੜਚੋਲਦਾ ਕਿ ਮੇਰਾ ਗੁਰੂ ਕਹਿ ਕੀ ਰਿਹਾ। ਪੰਚਮ ਸ਼ਬਦ ਅਰਥ ਕੋ ਚੀਨਾ, ਸੋ ਸਰੋਤਾ ਸਭਨ ਮੈਂ ਪ੍ਰਵੀਨਾ। ਉਹ ਸਰੋਤਾ ਸਭ ਤੋਂ ਚੰਗਾ, ਕਿਉਂਕਿ ਸ਼ਬਦ ਅਸੀਂ ਹੁਣ ਨਏ ਮੰਨੇ, ਡਾਕਟਰ ਨੇਕੀ ਸਾਹਿਬ ਚਲਾਣਾ ਕਰ ਗਏ, ਬਹੁਤ ਚੰਗੇ ਵਿਦਵਾਨ ਪੁਰਸ਼ ਸਨ। ਮੈਨੂੰ ਇਹ ਖਬਰ ਮਿਲੀ ਵੀ ਉਹ ਪਿਆਨਾ ਕਰ ਗਏ, ਕਿਉਂਕਿ ਉਹ ਬੁਲਾਰੇ ਵੀ ਚੰਗੇ, ਉਹਨਾਂ ਦੀ ਲਿਖਤ ਵਿੱਚ ਵੀ ਬੜਾ ਰਸ। ਮੈਨੂੰ ਯਾਦ ਹੈ ਉਹਨਾਂ ਦੇ ਸੰਸਕਾਰ ਵਾਲੇ ਦਿਨ ਕਿਸੇ ਨੇ ਉਹਨਾਂ ਦੀ ਤਸਵੀਰ ਭੇਜੀ ਤੇ ਰੁੱਖ ਦੇ ਬਾਰੇ ਉਹਨਾਂ ਲਿਖਿਆ, ਮੇਰੇ ਘਰ ਦੇ ਸਾਹਮਣੇ ਇੱਕ ਰੁੱਖ ਹੈ ਜਿਹੜਾ ਮੇਰੇ ਦਾਦੇ, ਮੇਰੇ ਪੜਦਾਦੇ, ਮੇਰੇ ਵੱਡੇ ਵਡੇਰਿਆਂ ਤੋਂ ਵੇਲੇ ਦਾ ਵੀ ਸੀ। ਕਹਿੰਦਾ ਸਾਨੂੰ ਛਾਂ ਦਿੰਦਾ, ਸਾਨੂੰ ਫਲ ਦਿੰਦਾ, ਪਰ ਇੰਨਾ ਚੰਗਾ ਹੈ ਕਿ ਸਾਡੇ ਸਾਹਗਣ ਵੇਖਦਾ ਪਰ ਕਦੀ ਕਿਸੇ ਨੂੰ ਦੱਸਦਾ ਨਹੀਂ ਪਿਆ। ਰੁੱਖ ਬਾਰੇ ਉਹਨਾਂ ਸ਼ਬਦ ਵਰਤਿਆ। ਉਹਨਾਂ ਨੇ ਸਰਵਣ ਉੱਤੇ ਇੱਕ ਲੇਖ ਲਿਖਿਆ ਸੀ ਸੁਣਨ ਬਾਰੇ, ਮੈਨੂੰ ਥੋੜ੍ਹੀ ਜਿਹੀ ਅਰਜ਼ ਕਰ ਦੇਣ। ਉਜੈਨ ਦੇ ਵਿੱਚ ਰਾਜਾ ਬਿਕਰਮਾਦਿੱਤਿਆ ਦਰਬਾਰ ਸਜਿਆ ਹੈ, ਉੱਥੇ ਇੱਕ ਸੱਜਣ ਆਇਆ ਮੂਰਤੀਕਾਰ, ਉਹ ਤਿੰਨ ਮੂਰਤੀਆਂ ਲੈ ਕੇ ਆਇਆ। ਬੜੀ ਸਰਲ ਜੀ ਮੈਂ ਸ਼ਬਦ ਵਰਤਾਂਗਾ, ਕਹਿ ਕੀ ਹੈ ਸਾਡੀ ਸਰੋਤ। ਉਹਨੇ ਤਿੰਨੇ ਮੂਰਤੀਆਂ ਰਾਜੇ ਦੇ ਸਾਹਮਣੇ ਰੱਖ ਕੇ ਕਿਹਾ, ਇਹ ਤਿੰਨਾਂ ਮੂਰਤੀਆਂ ਦੀ ਮੈਂ ਕੀਮਤ ਤੇਰੇ ਦਰਬਾਰ ਚੋਂ ਪਵਾਉਣੀ ਚਾਹੁੰਦਾ। ਇਹ ਤਿੰਨੇ ਮੂਰਤੀਆਂ ਵੱਖ ਵੱਖ ਨੇ। ਰਾਜੇ ਨੇ ਦੇਖ ਕਿਹਾ, ਸ਼ਕਲ ਤਾਂ ਇੱਕੋ ਜਿਹੀ, ਭਾਰ ਵੀ ਇੱਕੋ ਜਿਹਾ, ਵੱਖ ਕਿਵੇਂ? ਉਹ ਕਹਿੰਦਾ ਨਹੀਂ, ਸੱਚ ਇਹ ਵੇ ਕਿ ਤਿੰਨੇ ਵੱਖ ਨੇ। ਇੰਨੀ ਦੇਰ ਨੂੰ ਕਾਲੀਦਾਸ ਆਇਆ, ਉਹਨੇ ਮੂਰਤੀਆਂ ਦੇਖੀਆਂ ਧਿਆਨ ਨਾਲ। ਦੇਖਣ ਤੋਂ ਬਾਅਦ ਉਹਨੇ ਰਾਜੇ ਨੂੰ ਕਿਹਾ, ਹਾਂ ਇਹ ਤਿੰਨੇ ਮੂਰਤੀਆਂ ਵੱਖ ਵੱਖ ਨੇ। ਕਹਿੰਦਾ ਤੂੰ ਇੰਨਾ ਵਿਦਵਾਨ, ਸਾਹਮਣੇ ਦੇਖਣ ਨੂੰ ਇੱਕੋ ਜੈਸੀਆਂ ਨੇ। ਉਹਨੇ ਇੱਕ ਤੀਲਾ ਮੰਗਾਇਆ ਜੀ, ਪਹਿਲੀ ਮੂਰਤੀ ਦੇ ਕੰਨ ਚ ਪਾਇਆ ਤੇ ਉਹ ਮੂਰਤੀ ਦੀ ਅੰਦਰੋਂ ਬਣਤਰ ਇਸ ਤਰ੍ਹਾਂ ਸੀ, ਇੱਕ ਕੰਨ ਚੋਂ ਪਾਇਆ ਦੂਜੇ ਚੋਂ ਨਿਕਲ ਗਿਆ। ਤੇ ਕਾਲੀਦਾਸ ਨੇ ਕਿਹਾ, ਇਸ ਮੂਰਤੀ ਨੂੰ ਚੁੱਕ ਕੇ ਬਾਹਰ ਰੱਖ ਦਿਓ। ਦੂਸਰੀ ਮੂਰਤੀ ਦੇ ਕੰਨ ਚ ਤੀਲਾ ਪਾਇਆ, ਉਹਦੀ ਬਣਤਰ ਇਸ ਤਰ੍ਹਾਂ ਬਣਾਈ ਸੀ ਵੀ ਕੰਨ ਵਿੱਚੋਂ ਤੀਲਾ ਪਿਆ ਤੇ ਮੂੰਹ ਚੋਂ ਬਾਹਰ ਆ ਗਿਆ, ਦੂਜੇ ਕੰਨ ਚੋਂ ਨਹੀਂ ਨਿਕਲਿਆ। ਉਹਨੇ ਕਿਹਾ ਇਹਨੂੰ ਥੋੜਾ ਜਿਹਾ ਦੂਰ ਰੱਖ ਦਿਓ। ਤੀਸਰੀ ਮੂਰਤੀ ਦੇ ਕੰਨ ਚ ਤੀਲਾ ਪਾਇਆ, ਉਹ ਬਾਹਰ ਹੀ ਨਿਕਲਿਆ, ਨਾ ਮੂੰਹ ਚੋਂ ਬਾਹਰ ਨਾ ਕੰਨ ਚੋਂ। ਕਾਲੀਦਾਸ ਹੱਸ ਪਿਆ ਤੇ ਮੂਰਤੀ ਬਣਾਉਣ ਵਾਲਾ ਵੀ ਸਮਝ ਗਿਆ ਮੇਰੇ ਹੁਨਰ ਦਾ ਕਦਰਦਾਨ ਆ ਗਿਆ। ਮੂਰਤੀ ਵਾਲਾ ਵੀ ਮੁਸਕਰਾਇਆ। ਰਾਜਾ ਕਹਿੰਦਾ ਮੈਨੂੰ ਸਮਝ ਨਹੀਂ ਪਈ, ਤੁਸੀਂ ਆਪਸ ਚ ਮੁਸਕਰਾ ਰਹੇ ਹੋ। ਕਾਲੀਦਾਸ ਨੇ ਇੱਕ ਸ਼ਬਦ ਕਿਹਾ, ਕਹਿਣ ਲੱਗਾ, ਰਾਜਨ ਇਹ ਮੂਰਤੀਕਾਰ ਬਹੁਤ ਸਿਆਣਾ ਹੈ। ਕਹਿੰਦਾ ਇਹਨੇ ਅਸਲ ਚ ਇਹ ਮੂਰਤੀ ਕਿਸੇ ਦੇਵਤੇ ਦੀ ਨਹੀਂ ਬਣਾਈ, ਕਿਸੇ ਦੇਵੀ ਦੀ ਨਹੀਂ ਬਣਾਈ, ਇਹਨੇ ਧਰਮ ਅਸਥਾਨ ਤੇ ਬਹਿਣ ਵਾਲੇ ਸਰੋਤਿਆਂ ਦੀ ਮੂਰਤੀ ਬਣਾਈ। ਕਹਿੰਦਾ ਜੀ ਕਿਵੇਂ? ਕਹਿੰਦਾ ਇੱਕ ਪਹਿਲੀ ਮੂਰਤੀ ਜਿਹਦੇ ਕੰਨ ਵਿੱਚ ਤੀਲਾ ਪਾਇਆ, ਦੂਜੇ ਕੰਨ ਚੋਂ ਨਿਕਲ ਗਿਆ, ਇਸ ਮੂਰਤੀ ਦਾ ਧੇਲਾ ਮੁੱਲ ਨਹੀਂ ਹੋ, ਕੌਡੀ ਨਹੀਂ ਹੋ। ਕਹਿੰਦਾ ਕਿਉਂ? ਕਹਿੰਦਾ ਇਹ ਉਹ ਸਰੋਤਾ ਹੈ ਜਿਹਦੇ ਇੱਕ ਕੰਨ ਚੋਂ ਪੈਂਦੀ, ਦੂਜੇ ਕੰਨ ਚੋਂ ਬਾਹਰ ਨਿਕਲ ਜਾਂਦੀ, ਅੰਦਰ ਖਲੋਂਦਾ ਹੀ ਕੁਝ ਨਹੀਂ। ਇਹਨੂੰ ਵੈਸੇ ਬਾਬਾ ਜੀ ਨੇ ਬਾਣੀ ਚ ਬੰਸਰੀ ਨਾਲ ਤੁਲਨਾ ਦਿੱਤੀ, ਬਾਂਸ ਨਾਲ ਤੁਲਨਾ ਦਿੱਤੀ। ਕਬੀਰ, ਸਾਚਾ ਸਤਿਗੁਰ ਕਿਆ ਕਰੇ ਜੋ ਸਿੱਖਾਂ ਮੈਂ, ਚੂਕ ਅੰਧੇ ਏਕ ਨਾ ਲਾਗੀ ਜੋ ਬਾਂਸ ਵਜਾਈਏ ਹੂਕ। ਇੱਕ ਪਾਸੇ ਸੁਣਿਆ ਸੱਚੀ ਜੇ, ਮੈਂ ਇਹ ਨਿੰਦਿਆ ਨਹੀਂ ਕਰ ਰਿਹਾ, ਬੜੇ ਬੰਦੇ ਐਸੇ ਨੇ ਜਿਹੜੇ ਤਿੰਨ ਤਿੰਨ ਘੰਟੇ ਬੈਠੇ ਰਹਿੰਦੇ ਆ ਗੁਰਦੁਆਰੇ ਤੇ ਤਿੰਨ ਮਿੰਟ ਦਾ ਸ਼ਬਦ ਚੇਤੇ ਨਹੀਂ ਹੁੰਦਾ ਉਹਨਾਂ ਕਿ ਕੀ ਬੋਲਿਆ। ਇਹਦਾ ਮਤਲਬ ਇੱਕ ਕੰਨ ਚੋਂ ਪਿਆ ਦੂਜੇ ਚੋਂ ਨਿਕਲ ਗਿਆ। ਕਹਿਣ ਲੱਗਾ ਜਿਹੜੀ ਦੂਸਰੀ ਮੂਰਤੀ ਸੀ ਜਿਹਦੇ ਇੱਕ ਕੰਨ ਵਿੱਚ ਪਾਇਆ ਤੇ ਦੂਸਰੇ ਚੋਂ ਬਾਹਰ ਆ ਗਿਆ ਮੂੰਹ ਚੋਂ, ਕਹਿੰਦਾ ਇਹ ਉਹ ਸਰੋਤਾ ਜਿਹੜਾ ਸੁਣਦਾ ਧਿਆਨ ਨਾਲੇ ਪਰ ਪਛਾਣਦਾ ਕੋਈ ਨਹੀਂ। ਸ਼ਬਦ ਕਿਸੇ ਤੋਂ ਸੁਣਦਾ, ਵਿਦਵਤਾ ਕਿਸੇ ਦੀ ਸੁਣਦਾ ਤੇ ਲੋਕਾਂ ਤੇ ਪ੍ਰਭਾਵ ਬੋਲ ਕੇ ਆਪਣਾ ਪਾਈ ਜਾਂਦਾ, ਨਕਲ ਮਾਰਦਾ। ਤੇ ਸੱਚੀ ਮੁੱਚੀ ਅੱਜ ਕੱਲ੍ਹ ਸਾਡੇ ਕਥਾ ਵਾਚਕਾਂ ਦਾ ਕਾਫ਼ੀ ਇਹ ਹਾਲ ਹੈ, ਸੁਣਦੇ ਵੀ ਨੇ। ਮੈਂ ਤਾਂ ਇੱਕ ਦਿਨ ਕਿਹਾ ਸੀ, ਚਲੋ ਸ਼ਿਵ ਕੁਮਾਰ ਬਟਾਲਵੀ ਨੇ ਲਿਖਿਆ, ਵਾਹਿਗੁਰੂ ਕਰੇ ਮੈਂ ਸੱਚ ਕਹਾਂਗਾ, ਤੁਸੀਂ ਬਹੁਤ ਚੰਗੇ ਹੋ ਜਿਹੜੇ ਆਪਣੇ ਘਰ ਗ੍ਰਿਸਤ ਰਹਿ ਕੇ ਬਾਣੀ ਪੜ੍ਹਦੇ ਹੋ, ਸਿਮਰਨ ਕਰਦੇ ਹੋ। ਸੱਚ ਹੈ ਜੇ ਇੱਧਰ ਤੁਸੀਂ ਝਾਤੀ ਮਾਰ ਕੇ ਦੇਖੋਗੇ ਤੇ ਅੱਗ ਹੀ ਤਪਦੀ ਦਿਸੇਗੀ। ਉਹ ਸ਼ਿਵ ਕੁਮਾਰ ਬਟਾਲਵੀ ਦੀ 2 ਸਤਰਾਂ ਨੇ, ਉਹ ਕਹਿੰਦਾ ਗੀਤ ਵੀ ਮੇਰੇ ਭੜੀਂਦੇ ਨੇ ਤੇ ਕਾਫਰ ਵੀ ਮੈਨੂੰ ਸਦੀਂਦੇ ਨੇ। ਸੁਣ ਕੇ ਬੋਲਦੇ ਵੀ ਆ ਤੇ ਪਰਤ ਕੇ ਨਿੰਦਿਆ ਵੀ ਰੱਜ ਕੇ ਕਰਦੇ। ਗੀਤ ਵੀ ਮੇਰੇ ਭੜੀਂਦੇ ਆ ਤੇ ਕਾਫਰ ਵੀ ਮੈਨੂੰ ਸਦੀਂਦੇ। ਕਹਿੰਦਾ ਇਹ ਉਹ ਸਰੋਤਾ ਹੈ ਜਿਹਦੇ ਇੱਕ ਕੰਨ ਚ ਪੈਂਦਾ ਤੇ ਮੂੰਹ ਚੋਂ ਬਾਹਰ ਨਿਕਲਾਉਂਦਾ, ਪਚਦਾ ਕੋਈ ਨੀ। ਉਹਨੇ ਕਿਹਾ ਵੀ ਚੱਲ ਇਹਦਾ ਘੱਟੋ ਘੱਟ ਕੁਝ ਪੈਸੇ ਮੁੱਲ ਪਾ ਦੇ, ਯਾਦ ਤਾਂ ਰੱਖਦਾ ਬੋਲਣ ਵਾਸਤੇ। उन्हें कहा जेड़े तीसरी मूर्ति से दे कान च पाया अंदर ही उतर गए तीले। ये ओ श्रोता है जेड़ा सुनदा है ते बस अपने अंदर ही वसा लेंदा। मैं बेनती करांगा सब तो पहला सुनिए, सुन के बोलन दी जा चाहुंदी है। उंज वैसे परमार्थ विच भी कई सज्जन जपदे आ फिर सुनदे आ। अज शब्द है नाए मन्ने है पत उपजे, ते मन्ने दे अर्थ मैं बेनती करनी, मैं आम नहीं करने चाहता कि जिन्हें मन लिया। हजूर कहिंदे ने सुनना बोलना मनना ते गाउणा, यह सारियां बख्शां ने वाहगुरु दे घर दियां। हुण गुरु नानक साहब जी दा पवित्र शब्द है श्री राग च, वह शब्द का एक पदा मैं आप जी नूं सुनाना चाहना। वह पदा है मनन नाल, सुन नाल, बोलन नाल, प्रेम नाल ते कीर्तन करना। सतगुरु ने ओदी उदाहरण दित्ती है किचन दी, रसोई दी। महाराज कहिंदे ने रसोई विच मिठे पदार्थ भी बनते ने, सलूणा भी बनता है। चलो अज असी दाल भाजी सब्जी कहन लग पए, साडा पुराना पंजाबी दा शब्द सी जी सलूणा। मिठा भी बनता है, सलूणा भी बनता है, खट तुरशी भी बनता है, खट्टा मिठा भी बनता है, कई तरह के मसाले भी पाए जाते हैं। सच्चे पातशाह कहिंदे ने बाहर दी रसोई विच जीव दे चस्के पूरे करन वालिया, आ मैं तेनू इन्हां किचन दे स्वादां विचों नाम दे स्वाद विच लै जा। ओ किवें क्या कहिंदे ने, पहला मिठा सब नू प्यारा लगदा सी, ते सच्ची गल मिठे शब्द की महानता भी बड़ी। साडे घर च तां गुरु दे चरण भी मिठे ने, माई चरण गुर मिठे, गुरु का शब्द भी मिठा। मिठे खरगुण गाओ जिंदू तू मिठे हरगुण गाओ, जां सतगुरु दे शब्द असी पढ़ने खां कि परमात्मा दे नाम तो मिठा कुछ नहीं। हजूर ने बाणी च भी कहा चरण कमल मिठे, शब्द मिठा, बाणी मिठी। इथों तक शब्द वरत्या, शब्द विच जुड़े नाल कोई भी घटना वापरे वह कहिंदा तेरा भाणा भी मिठा है। हुण भाणा खाण वाली चीज ते नहीं ना, भाणा भी मिठास। सतगुरु ने कहा सब तो पहली गल जिवें मिठे दी विशेषता महानता बहुत है, जिस बंदे ने गुरु दे बचन नूं मन लिया समझो वह मिठास दा रस लै गया। मनना मिठास है। गुरु साहब अज कह रहे ने पंडित जी मैं तैनूं सच दसना चाहना, मैं तेरे ते तर्क नहीं कर रहा, केवल लखां चोरियां कूड़ियां गालां तू कढ रहे, मैं तैनूं सच दसना चाहना, जे नाम नूं मन लेंगा ते रब दी दरगाह विच तेरी इज्जत होवेगी। साहब ने कहा नाम नूं मन लेना मिठास है, नाम नूं सुन लेना सब्जी सलूणा है, जबान तो बोलना ए खट तुरशी है, कीर्तन करना ए मसाले पाना है, ते प्रेम च भिज के किते अखां चो पानी आ जाना, ए 36 प्रकार दे भोजन दा स्वाद है। ये सतगुरु दे शब्द दियां 17 तुकां ने जी, कि सब रस मिठा है मन्ने ना मन्ने पत उपजे, मिठास है मनन विच, सब रस मिठा है मन्ने सुनिए सालोने, सलूणा जिन्हों कहने, सुनना इस तरह जिमें नमकीन कह, सब रस मिठा है मन्ने सुनिए सालोने, खट तुरसी मुख बोलना, जबान तो बोलना इस तरह जिमें खट तुरशी है। मारन नाद किए, इथे मारन लफज का अर्थ हिंसा करना नहीं, गुरु ग्रंथ साहब की बाणी विच मारन लफज का अर्थ मसाला भी आया है। मारन नाद किए, जदो तू नाद दर ते कीर्तन करेगा, धुन लाएगा शब्द की, सच एवे के उदो मानो मसाला पै रहा है। ते पंजवां शब्द क्या, 36 अमृत भाओ एक, एक नाल मुहब्बत बन जाए 36 प्रकार दा भोजन है। 36 अमृत भाओ एक, जा को नदर करे जिस उपर उदी नदर हो गए। अज सी जी नाए मन्ने, नाए दा अर्थ हो गया नाम, मन्ने असल च इक अंदर दी अवस्था है। मन्ने अवस्था किवें, मैं चलो थोड़ा जिहनूं समझा सकां। मान लो एक पानी दा समुंदर भरिया पिया है, जां पानी दा दरिया है, एक बंदा ओवे जिहड़ा पानी दी तह उपर तर रहा है, एक बंदा ओवे जिहड़ा पानी दी डूंघाई विच डुब रहा है। ਹੈਨ ਦੋਨੋਂ ਪਾਣੀ ਚ, ਤਰ ਰਿਹਾ ਉਹ ਵੀ ਪਾਣੀ ਚ, ਜਿਹੜਾ ਟੁੱਬੀ ਮਾਰ ਰਿਹਾ ਉਹ ਵੀ ਪਾਣੀ ਚ ਖੈ। ਸੱਚ ਇਹ ਵੇਖ ਕੇ ਸੁਣਨਿਆਂ ਖਿਮਾ ਕਰਿਓ, ਮੰਨਣ ਦੀ ਇੱਕ ਅਵਸਥਾ ਉਹ ਵੇ ਜਿਹਦੇ ਪਾਣੀ ਉੱਤੇ ਤਰਨ ਦੀ, ਜੀ ਮੈਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਣਾ, ਮੈਂ ਬਾਣੀ ਨੂੰ ਮੰਨਣਾ, ਪਰ ਟੁੱਬੀ ਕੋਈ ਨਹੀਂ, ਅੰਦਰ ਅੰਦਰ ਰਸ ਕੋਈ ਨਹੀਂ, ਜਜ਼ਬਾਤ ਵਿੱਚ ਭਾਵਨਾ ਵਿੱਚ ਬੱਝਾ ਹੋਇਆ, ਮੇਰੇ ਪੂਰਵਜ ਮੰਨਦੇ ਨੇ, ਮੇਰਾ ਧਰਮ ਮੰਨਦਾ, ਮੈਂ ਮੰਨ ਰਿਹਾ। ਯਾਦ ਰੱਖੋ, ਪਾਣੀ ਉੱਤੇ ਤਰਨਾ ਵੀ ਪਾਣੀ ਵਿੱਚ ਰਹਿਣਾ ਤੇ ਪਾਣੀ ਵਿੱਚ ਟੁੱਬੀ ਮਾਰ ਜਾਣੀ, ਦੋਨਾਂ 'ਚ ਬੜਾ ਫਰਕ ਹੈ। ਜਿਹੜਾ ਮੰਨਣਾ ਹੈ ਉਹ ਗਹਿਰੀ ਟੁੱਬੀ ਮਾਰਨਾ ਹੈ, ਤੇ ਜਿੰਨੀ ਕੋਈ ਗਹਿਰੀ ਟੁੱਬੀ ਮਾਰੇਗਾ ਓਨੇ ਖਜ਼ਾਨੇ ਤੱਕ ਪਹੁੰਚੇਗਾ। ਮੰਨਣ ਦਾ ਅਰਥ ਮੈਂ ਦੁਨਿਆਵੀ ਨਹੀਂ ਕਰਨਾ ਵੀ ਮੈਂ ਮੰਨ ਲਿਆ ਜੀ, ਮੰਨਣਾ ਇੱਕ ਅੰਦਰ ਦੀ ਅਵਸਥਾ ਹੈ। ਇਹਨੂੰ ਸ਼੍ਰੀਮਾਨ ਗੁਰਮੁਖ ਪਿਆਰੇ ਭਾਈ ਵੀਰ ਸਿੰਘ ਹੋਣਾ ਨੇ, ਮੈਂ ਕਿਉਂਕਿ ਪੌੜੀਆਂ ਤੁਹਾਨੂੰ ਚਾਰੇ ਮੰਨੇ ਦੀਆਂ ਜਪਜੀ ਸਾਹਿਬ ਦੀਆਂ ਵੀ ਅਰਜ਼ ਕਰਨੀ ਚਾਹੁੰਦਾ। ਬਾਬਾ ਜੀ ਨੇ ਤੇ ਬਾਣੀ ਵਿੱਚ ਕਿਹਾ, ਜਿੰਨੀ ਸੁਣ ਕੇ ਮੰਨਿਆ ਤਿੰਨਾ ਨਿੱਜ ਘਰ ਵਾਸ, ਜਿੰਨਾ ਸੁਣ ਕੇ ਮੰਨ ਲਿਆ ਉਹਨਾਂ ਦਾ ਨਿੱਜ ਘਰ ਦੇ ਵਿੱਚ ਟਿਕਾਣਾ ਹੋ ਗਿਆ। ਗੁਰਮੁਖ ਪਿਆਰੇ ਭਾਈ ਸਾਹਿਬ ਕਹਿੰਦੇ ਸਨ, ਕਹਿੰਦੇ ਜਦੋਂ ਆਪਾਂ ਰਸਨਾ ਨਾਲ ਨਾਮ ਜਪਨੇ ਖਾਂ, ਮੰਨੇ ਕੀ ਹੈ ਉਹ ਨਾਮ, ਜਪਦਿਆਂ ਜਪਦਿਆਂ ਐਸਤਾ ਐਸਤਾ ਸਾਡੀ ਜ਼ਬਾਨ ਨੂੰ ਖਮੋਸ਼ੀ ਦਿੰਦਾ ਹੈ। ਸੱਚ ਇਹ ਵੇ ਕਿ ਅਸਲ ਚ ਉਹ ਨਾਮ ਜਿੰਨਾ ਕੁ ਜ਼ਿਆਦਾ ਬੋਲਦਾ ਹੈ ਓਨਾ ਕੁ ਇੱਕ ਦਿਨ ਖਮੋਸ਼ ਹੋਵੇਗਾ। ਪਰ ਖੇਦ ਇਸ ਗੱਲ ਦਾ, ਇੰਨੇ ਇੰਨੇ ਸਾਲ ਹੁੰਦੇ ਨੇ ਬੋਲਦਿਆਂ ਪਰ ਖਮੋਸ਼ੀ ਦਾ ਪਤਾ ਨਹੀਂ ਹੁੰਦਾ। ਚੁੱਪ ਸਿਮਰਨ ਦੀ ਜਿਹੜੀ ਬਰਕਤ ਹੈ ਕਿਸੇ ਟਾਵੇਂ ਟਾਵੇਂ ਨੂੰ ਸਮਝ ਪੈਂਦੀ। ਮੈਂ ਇੱਕ ਦਿਨ ਕਿਹਾ ਸੀ, ਭਾਈ ਗੁਰਦਾਸ ਸਾਹਿਬ ਜੀ ਨੇ ਕਿਹਾ, ਕਹਿੰਦੇ ਲੋਕ ਮੂੰਹ ਖੋਲ ਕੇ ਪਿਆਲਿਆਂ ਵਿੱਚੋਂ ਕੁਝ ਪੀਂਦੇ ਨੇ, ਪਰ ਜਿਹਨੂੰ ਗੁਰੂ ਮੰਨੇ ਦੀ ਦਾਤ ਦੇ ਦੇ ਉਹਦੇ ਬੁੱਲ ਮੀਟੇ ਹੁੰਦੇ ਨੇ, ਉਹ ਲਬ ਮੀਟਿਆਂ ਵਿੱਚੋਂ ਵੀ ਪਿਆਲੇ ਭਰ ਕੇ ਪੀ ਜਾਂਦਾ ਹੈ। ਦੁਨੀਆਂ ਦੀ ਕੋਈ ਚੀਜ਼ ਉਹ ਪੀਣ ਵਾਸਤੇ ਮੂੰਹ ਖੋਲਣਾ ਪੈਂਦਾ, ਪਰ ਯਾਦ ਰੱਖਿਓ ਨਾਮ ਇੱਕ ਐਸੀ ਬਰਕਤ ਕਹਿ, ਜਦੋਂ ਕਿਸੇ ਦਾ ਰਸ ਬਣ ਲੱਗਦਾ ਉਹਦਾ ਮੂੰਹ ਬੰਦ ਹੋ ਜਾਂਦਾ, ਬੰਦ ਮੂੰਹ ਵਿੱਚੋਂ ਵੀ ਪੀ ਜਾਂਦਾ। ਇਹਨੂੰ ਭਾਈ ਸਾਹਿਬ ਨੇ ਲਿਖਿਆ ਕਿ ਗੁਰਸਿੱਖੀ ਗੁਰਸਿੱਖ ਸੁਣ, ਅੰਦਰ ਸਿਆਣਾ ਬਾਹਰ ਭੋਲਾ, ਸ਼ਬਦ ਸੁਰਤ ਸਾਵਧਾਨ ਹੋਏ, ਬਿਨ ਗੁਰ ਸ਼ਬਦ ਨਾ ਸੁਣੀ ਬੋਲਾ, ਸਤਿਗੁਰ ਦਰਸ਼ਨ ਦੇਖਣਾ, ਸਾਧ ਸੰਗਤ ਬਿਨ ਅੰਨਾ ਖੋਲਾ। ਅਗਲੇ ਬਚਨ ਨੇ ਵਾਹਿਗੁਰੂ ਗੁਰ ਸ਼ਬਦ ਲੈ ਪਿਰਮ ਪਿਆਲਾ, ਚੁੱਪ ਚ ਬੋਲਾ, ਚੁੱਪ ਚ ਬੋਲਾ। ਅਸਲ ਚ ਉਹ ਮੰਨਣ ਦੀ ਇੱਕ ਅਵਸਥਾ ਹੈ, ਚੁੱਪ ਚ ਬੋਲਾ, ਜ਼ਬਾਨ ਨਹੀਂ ਬੋਲਦੀ, ਜਿਹਨੂੰ ਆਪਾਂ ਕਹਿੰਦੇ ਹਾਂ ਅਜਪਾ ਜਾਪ। ਮੈਨੂੰ ਯਾਦ ਇੱਕ ਗੁਰਮੁਖ ਪਿਆਰੇ, ਧੰਨ ਗੁਰੂ ਨਾਨਕ ਸਾਹਿਬ ਜੀ ਦੀ ਚਰਨਾਂ ਦੀ ਛੂ ਮਾਣੀ, ਜਦੋਂ ਹਜ਼ੂਰ ਬਗਦਾਦ ਗਏ, ਇੱਥੇ ਸਤਿਗੁਰਾਂ ਦੇ ਚਰਨਾਂ ਜਿੰਨੇ ਦਿਨ ਕੀਰਤਨ ਹੋਇਆ, ਇੱਕ ਫਕੀਰ ਰੋਜ਼ ਕੀਰਤਨ ਸੁਣਦਾ ਸੀ, ਉਹਦਾ ਨਾਮ ਤਵਾਰੀਖ ਦੇ ਵਿੱਚ ਬਹਿਲੋਲ ਦਿੱਤਾ ਹੈ, ਸ਼ੇਖ ਬਹਿਲੋਲ ਵੀ ਲਿਖਿਆ ਹੈ। ਉਹਨੇ ਆਉਣਾ ਹਜ਼ੂਰ ਦੇ ਚਰਨਾਂ 'ਚ, ਕੀਰਤਨ ਸੁਣਨਾ, ਉੱਠ ਕੇ ਚਲੇ ਜਾਣਾ। ਜਦੋਂ ਹਜ਼ੂਰ ਜਾਣ ਲੱਗੇ, ਅੱਜ ਉਹ ਫਕੀਰ ਬੋਲਿਆ, ਉਸਨੇ ਕਿਹਾ, ਮਹਾਰਾਜ ਇਹ ਫਕੀਰ ਖਿੰਦ ਪੀਰ, ਖਿੰਦੀ ਪੀਰ ਸ਼ਬਦ ਵਰਤੇ, ਜਿਹੜੀ ਚਿੰਗਾਰੀ ਤੁਸੀਂ ਲਾ ਦਿੱਤੀ ਇੰਨੇ ਦਿਨਾਂ 'ਚ, ਹੁਣ ਤੇਰੇ ਸ਼ਬਦ ਤੋਂ ਬਿਨਾਂ, ਤੇਰੇ ਬੋਲ ਤੋਂ ਬਿਨਾਂ ਰਿਹਾ ਨਹੀਂ, ਜਾਂ ਨਾਲ ਲੈ ਜਾਓ ਜਾਂ ਫਨਾ ਕਰ ਦਿਓ। ਸਤਿਗੁਰਾਂ ਨੇ ਹੱਸ ਕੇ ਕਿਹਾ, ਮੇਰੇ ਸਰੀਰ ਦੀ ਗੈਰ ਹਾਜ਼ਰੀ ਕਦੀ ਗੈਰ ਹਾਜ਼ਰੀ ਨਾ ਸਮਝਿਓ, ਸਰੀਰ ਹੈ, ਅੱਜ ਇੱਥੇ ਵੀ ਕੱਲ੍ਹ ਨੂੰ ਉੱਥੇ, ਪਰਸੋਂ ਉੱਥੇ। ਕਹਿੰਦੇ ਜੋ ਕੁਝ ਤੂੰ ਇੰਨੇ ਦਿਨਾਂ 'ਚ ਸੁਣਿਆ, ਇਸ ਸੁਣੇ ਹੋਏ ਨੂੰ ਅੰਦਰ ਰੋਜ਼ ਪੀ ਜਾ, ਚੇਤੇ ਰੱਖੀ ਇਹ ਪੀਤਾ ਹੋਇਆ ਸਾਰੀ ਜ਼ਿੰਦਗੀ ਤੈਨੂੰ ਰਸ ਦਈ ਜਾਏਗਾ। ਸ਼ੇਖ ਬਹਿਲੋਲ ਗੁਰੂ ਨਾਨਕ ਸਾਹਿਬ ਤੋਂ ਬਾਅਦ 60 ਸਰਦੀਆਂ ਦਾ ਅਰਥ ਹੋ ਗਿਆ 60 ਸਾਲ ਉਸ ਥਾਂ ਤੇ ਬੈਠਾ ਰਿਹਾ। ਬੋਲਦਾ ਕਦੀ ਕਦੀ, ਪਰ ਅੰਦਰ ਦੇ ਰਸ ਵਿੱਚ ਮਗਨ ਹੈ। ਇਹਨੂੰ ਕਰਮ ਕਾਂਡ ਚ ਨਾ ਲਿਆ ਜੀ, ਕਿਉਂਕਿ ਮੰਨਣਾ ਇੱਕ ਅੰਦਰ ਦੀ ਅਵਸਥਾ ਹੈ। ਜਦੋਂ ਅਸੀਂ ਬੋਲਨੇ ਹਾਂ ਸਾਡੇ ਕੰਨ ਸੁਣਦੇ ਨੇ। ਮੰਨੇ ਦਾ ਅਰਥ ਹੈ ਜਦੋਂ ਅੰਦਰ ਵਾਲਾ ਮਨਵਾ ਮੰਨ ਜਾਏ ਵੀ ਨਾਮ ਵਿੱਚ ਰਸ ਹੈ, ਤੇ ਇਹ ਪੌੜੀਆਂ ਤੁਸੀਂ ਰੋਜ਼ ਪੜ੍ਹਦੇ ਹੋ ਜਿਹਦੇ ਮਰਥ ਕਰਨ ਚੱਲਿਆ, ਨਾ ਹੀ ਮੰਨਿਆ ਪਾਤ ਉਪਜੇ। ਹੁਣ ਜਦੋਂ ਮੰਨ ਜਾਏ, ਕੋਈ ਐਸਤਾ ਐਸਤਾ ਨਾਮ, ਪਹਿਲਾਂ ਕੌਂਸ਼ੀਅਸ ਵਿੱਚ, ਫਿਰ ਸਭ ਕੌਂਸ਼ੀਅਸ ਵਿੱਚ ਉਹ ਨਾਮ ਚਲਾ ਜਾਂਦਾ, ਫਿਰ ਸੱਚ ਇਹ ਵੇ ਜਦੋਂ ਅਨਕੌਂਸ਼ੀਅਸ ਵਿੱਚ, ਜਿਹਨੂੰ ਤਲ ਗੀਲ ਬਾਣੀ ਨੇ ਕਿਹਾ ਜਦੋਂ ਉੱਥੇ ਨਾਮ ਜਾਂਦਾ ਹੈ, ਉਦੋਂ ਬੰਦਾ ਜੋ ਮਰਜ਼ੀ ਬਾਰਮੁਖੀ ਕਰਦਾ ਹੋਵੇ, ਨਾਮ ਆਪਣੇ ਆਪ ਚੱਲੀ ਜਾਂਦਾ ਹੈ। ਉਹਨੂੰ ਕਿਹਾ ਜਾਂਦਾ ਨਾਮ ਦਾ ਮੰਨਣਾ, ਕਿ ਨਾਮ ਮੰਨ ਲਿਆ ਹੈ। ਬਾਕੀ ਤਾਂ ਐਵੇਂ ਗੱਲਾਂ ਨੇ ਜੀ, ਮੈਂ ਮੰਨਣਾ ਪਿਆ ਜੀ, ਜੇ ਮੰਨਦਾ ਹਾਂ ਤੇ ਮੇਰਾ ਮਨ ਇੱਥੇ ਟਿਕੇ ਨਾ। ਮੰਨਣ ਦਾ ਸੰਬੰਧ ਮਨ ਨਾਲ ਹੈ, ਮੰਨਣ ਦਾ ਸੰਬੰਧ ਕੱਲਾ ਜ਼ਬਾਨ ਨਾਲ ਨਹੀਂ। ਜਦੋਂ ਤੁਰ ਅੰਦਰ ਚ ਨਾਮ ਚਲਾ ਜਾਏ, ਫਿਰ ਉਦੋਂ ਮੰਨਿਆ ਜਾਂਦਾ ਹੈ, ਤੇ ਜਿਉਂ ਜਿਉਂ ਉਹ ਨਾਮ ਦੀ ਕਿਰਪਾ ਅੰਦਰ ਵਾਪਰਦੀ, ਤਿਉਂ ਤਿਉਂ ਜ਼ਿੰਦਗੀ ਬਦਲੀ ਜਾਂਦੀ ਹੈ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਫੇਅਰ ਡੀਲ ਫਰਨੀਚਰ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਕਿਸੇ ਵੀ ਤਰ੍ਹਾਂ ਦੇ ਮਾਡਰਨ, ਟ੍ਰੈਡੀਸ਼ਨਲ, ਕਸਟਮਾਈਜ਼ਡ ਫਰਨੀਚਰ ਦੀ ਜਾਣਕਾਰੀ ਲਈ ਪਿਛਲੇ 33 ਸਾਲਾਂ ਤੋਂ ਕੈਲਗਰੀ ਵਿੱਚ ਸੇਵਾਵਾਂ ਦੇ ਰਹੇ ਫੇਅਰ ਡੀਲ ਫਰਨੀਚਰ ਨੂੰ ਕਾਲ ਕਰੋ 403-250-5646, 403-250-5546। ਇਹਨਾਂ ਦਾ ਪਤਾ ਹੈ 2023 34th Street, ਨੌਰਥ ਈਸਟ, ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਕਿਸੇ ਵੀ ਤਰ੍ਹਾਂ ਦੀ ਸਾਈਡਿੰਗ, ਰੂਫਿੰਗ, ਸੌਫਟ ਫੇਸ਼ੀਆ, ਜੇਮਸ ਹਾਰਡੀ, ਈਵ ਸਟ੍ਰੌਫ ਅਤੇ ਸਮਾਰਟ ਬੋਰਡ ਦੇ ਕੰਮ ਕਰਾਉਣ ਦੀ ਜਾਣਕਾਰੀ ਲਈ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਨੂੰ ਕਾਲ ਕਰ ਸਕਦੇ ਹੋ 403-710-0007, 403-710-0007।
2: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੰਘ ਸਿੱਧੂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਲਾਈਫ ਇੰਸ਼ੋਰੈਂਸ ਜਾਂ ਵਿਜ਼ਿਟਰ ਇੰਸ਼ੋਰੈਂਸ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਹਰਪਿੰਦਰ ਸਿੱਧੂ ਜੀ ਨੂੰ 403-404-3500 ਯਾਨੀ 403-404-3500 ਤੇ ਸੰਪਰਕ ਕਰ ਸਕਦੇ ਹੋ। ਪੰਜਾਬ ਇੰਸ਼ੋਰੈਂਸ ਤੋਂ ਹਰਪਿੰਦਰ ਸਿੰਘ ਸਿੱਧੂ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਲੰਬਰ ਇੰਡਸਟਰੀਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਤੁਸੀਂ ਫੁੱਲ ਹਾਊਸ ਲੰਬਰ ਪੈਕੇਜ, ਬੇਸਮੈਂਟ ਤੇ ਗਰਾਜ ਮਟੀਰੀਅਲ ਦੇ ਨਾਲ ਨਾਲ ਸੀਟਰ ਤੇ ਫੈਂਸ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ 403-433-5555 ਯਾਨੀ 403-433-5555 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਲੰਬਰ ਇੰਡਸਟਰੀਜ਼ ਦਾ ਪਤਾ ਹੈ 3501 23rd Street, ਨੌਰਥ ਈਸਟ, ਕੈਲਗਰੀ।

आओ साध संगत जी, अज सतगुरु गुरु नानक देव महाराज जी की कृपा होवे, हजूर बख्शिश वरतान आप विच वरत के इस अमृत बचन दे अखरी अर्थ इस दी कथा व्याख्या और भाव अर्थां दी सांझ आपां कर सकीए। सतगुरां दी बख्शिश हुई फतेह, अदब सहित बुलाओ जी। वाहे गुरु जी का खालसा, वाहे गुरु जी की फतेह। जो कल अर्थ आपां कीते सन ओदी संखेप जई पंची चार अर्थ विचार जरूर कर लईए। कल आप संगत नूं बेनती कीती सी कि सतगुरु साहिबान जी ने इह तीन शब्द इकट्ठे ही दर्ज कीते ने। इन्हां विचों दो शब्द सतगुरु गुरु नानक साहिब महाराज जी दे उचारण कीते ने, ते एक शब्द जो है पंजवें सतगुरु धन गुरु अर्जुन देव महाराज जी का उचारण किया है। पहले शब्द का जो सरलेख है वो कुचजी है, दूसरे शब्द का सरलेख जो है वो सुचजी है, ते तीसरा जो शब्द है उसका सरलेख सतगुरां ने गुणवंती लिखिया है। असी कुचजी दे कल अर्थ किए सन कि जिस नूं जीवन जीण दा तरीका नहीं, जिस कोल जीवन जीण दा कोई ढंग नहीं, कोई सलीका नहीं, एक तां बाहरमुखी अर्थ ने, एक अंदरूनी ने। बाहरमुखी अर्थां च आपां कहिंदे आ जिस नूं घर साडे जो घरां च वरदे शब्द सन, जिस बीबी नूं परिवार संभालना हुंदा होवे, चौंका चुल्हा संभालदी होवे, उहनूं सीणा कढ़णा परूणा आउंदा होवे, ਉਹ ਰਿਸ਼ਤੇ ਨੂੰ ਬੰਨ ਕੇ ਰੱਖਦੀ ਹੋਵੇ, ਆਏ ਗਏ ਦਾ ਸਨਮਾਨ ਔਰ ਪ੍ਰਸ਼ਾਦ ਪਾਣੀ ਦੀ ਸੇਵਾ ਕਰੇ, ਤੇ ਸਾਡੇ ਸ਼ਬਦ ਕਹਿੰਦੇ ਸਨ ਇਹ ਧੀ ਇਹ ਬੀਬੀ ਬੜੀ ਸੁਚੱਜੀ ਹੈ। ਦੂਸਰਾ ਪੱਖ ਸੀ ਕਿ ਜਿਸ ਨੂੰ ਬੋਲਣ ਦੀ ਤਮੀਜ਼ ਨਹੀਂ, ਜਿਸ ਨੂੰ ਕੋਈ ਚੀਜ਼ ਗੁਣ ਪੱਲੇ ਕੋਈ ਨਹੀਂ, ਸਿਰਫ ਹੰਕਾਰ ਹੈ, ਉਸ ਲਈ ਸ਼ਬਦ ਵਰਤਦੇ ਸਨ ਛੱਡੋ ਪਰਾਂ, ਇਹ ਤਾਂ ਖਾਈ ਨਰੀ ਕੁਚੱਜੀ। ਸਿੱਧੀ ਮੈਂ ਬੇਨਤੀ ਕਰਾਂ ਬਾਹਰਮੁਖੀ ਅਰਥ ਨੇ ਕਿ ਜਿਸ ਨੂੰ ਜੀਵਨ ਜੀਣ ਦਾ ਢੰਗ ਆ ਗਿਆ ਦੁਨਿਆਵੀ, ਉਹਨੂੰ ਕਹਿ ਦਿੱਤਾ ਸੁਚੱਜੀ, ਜਿਹਨੂੰ ਨਹੀਂ ਆਇਆ ਦੁਨਿਆਵੀ ਸ਼ਬਦ ਵਰਤ ਦਿੱਤੇ ਇਹ ਕੁਚੱਜੀ ਹੈ। ਪਰ ਸਤਿਗੁਰਾਂ ਨੇ ਕੁਚੱਜੀ ਦੀ ਵਿਆਖਿਆ ਬਹੁਤ ਕਮਾਲ ਦੀ ਕੀਤੀ। ਇਸ ਵਿੱਚ ਮੈਂ ਕੱਲ ਆਪ ਜੀ ਨੂੰ ਬੇਨਤੀ ਕੀਤੀ ਸੀ ਵੀ ਸ਼ਬਦ ਨੂੰ ਜਿਉਂ ਜਿਉਂ ਆਪਾਂ ਪੜ੍ਹ ਰਹੇ ਹਾਂ, ਵਿਚਾਰ ਰਹੇ ਹਾਂ, ਸੱਚ ਇਵੇਂ ਸਰਲੇਖ ਕੁਚੱਜੀ ਜ਼ਰੂਰ ਹੈ ਨਿਮਰਤਾ ਵਿੱਚ, ਪਰ ਪਰਮਾਤਮਾ ਸਾਹਮਣੇ ਤਾਂ ਬੇਨਤੀਆਂ ਕੀਤੀਆਂ ਜਾ ਰਹੀਆਂ। ਕੁਚੱਜੀ ਔਰਤ, ਕੁਚੱਜਾ ਬੰਦਾ ਕਦੀ ਆਪਣੇ ਕੁਚੱਜ ਨੂੰ ਸਵੀਕਾਰਦਾ ਨਹੀਂ। ਮੈਂ ਫਿਰ ਬੇਨਤੀ ਕਰਾਂਗਾ, ਜੇ ਉਹ ਮਾੜਾ ਕਰਮ ਕਰ ਰਿਹਾ ਉਹ ਆਪਣੇ ਹੱਥ ਨੂੰ ਨਹੀਂ ਤਿਆਗਦਾ। ਉਹ ਕਹਿੰਦਾ ਮੈਂ ਜੋ ਕੁਝ ਕੀਤਾ ਚੰਗਾ ਕੀਤਾ, ਮੈਂ ਠੀਕ ਕੀਤਾ, ਤੁਹਾਨੂੰ ਅਕਲ ਕੋਈ ਨਹੀਂ। ਪਰ ਕਮਾਲ ਦੀ ਗੱਲ, ਜਿਹੜਾ ਆਪਣੇ ਆਪ ਨੂੰ ਨਿਮਰਤਾ ਸਹਿਤ ਗੁਰਦੇਵ ਕੁਚੱਜੀ ਕਹਿ ਰਹੇ ਆ, ਇਸ ਕੁਚੱਜੀ ਵਿੱਚ ਵੀ ਸੁਚੱਜ ਗੁਣਾ ਹੈ। ਇਸ ਨੂੰ ਫਿਰ ਥੋੜੀ ਜਿਹੀ ਬੇਨਤੀ ਵੀ ਸੁਣਿਓ। ਹੁਣ ਆਪਣੇ ਲਈ ਇੰਨੇ ਨਿਮਰਤਾ ਵਾਲੇ ਸ਼ਬਦ ਵਰਤੇ, ਮੰਝ ਕੁਚੱਜੀ ਅਮਾਵਣ ਡੋਸੜੇ। ਮੈਨੂੰ ਬੇਨਤੀ ਹੈ ਕੋਈ ਕੁਚੱਜਾ ਬੰਦਾ ਇਹ ਸਵੀਕਾਰ ਕਰੇਗਾ? ਮੈਂ ਕੁਚੱਜਾ ਬਾਰਮੁਖੀ ਨਹੀਂ ਕਰਦਾ, ਪਰ ਸੱਚ ਇਹ ਵੇ ਤੇ ਸਤਿਗੁਰਾਂ ਨੇ ਤਦਬ ਸਹਿਬ ਸ਼ਬਦ ਵਰਤੇ ਕਿ ਮੈਂ ਕੁਚੱਜੀ ਕਾ ਉੱਤਮ ਪੁਰਖ ਚ ਕਹਿ ਰਹੇ, ਮੇਰੇ ਚ ਇੰਨੇ ਦੋਸ਼ ਨੇ ਕਿ ਮੇਰੇ ਅੰਦਰ ਦੋਸ਼ ਸਮਾ ਹੀ ਨਹੀਂ ਸਕਦੇ, ਇੰਨੇ ਕੁ ਔਗਣ ਨੇ। ਮੈਂ ਕੱਲ ਵੀ ਬੇਨਤੀ ਕੀਤੀ ਕਿ ਸਤਿਗੁਰਾਂ ਨੇ ਬਹੁਤ ਸਾਡੇ ਤੇ ਕਿਰਪਾ ਕੀਤੀ, ਹਜ਼ੂਰ ਨੇ ਸੰਸਾਰੀ ਉਦਾਹਰਨਾਂ ਲੈ ਕੇ ਸਾਨੂੰ ਇਹ ਸੁਮਤ ਦਿੱਤੀ, ਇਹ ਸਮਝਾਉਣ ਦਾ ਯਤਨ ਕੀਤਾ ਕਿ ਬੰਦਾ ਜੇ ਔਗਣਾਂ ਨਾਲ ਭਰਿਆ ਹੈ ਤੇ ਉਹ ਆਪਣੇ ਜੀਵਨ ਨੂੰ ਕਿਸ ਢੰਗ ਨਾਲ ਸਹੀ ਕਰ ਸਕਦਾ ਹੈ। ਇੱਥੇ ਸਤਿਗੁਰਾਂ ਨੇ ਕਿਹਾ ਅਸੀਂ ਮੈਂ ਕੁਚੱਜੀ ਔਗਣਾਂ ਨਾਲ ਭਰੀ ਖਾਂ, ਮੇਰੇ ਔਗਣ ਮੇਰੇ ਵਿੱਚ ਸਮਾਉਂਦੇ ਨਹੀਂ ਪਏ, ਤੇ ਇੰਨੇ ਔਗਣ ਹੋਣ ਦੇ ਬਾਵਜੂਦ ਮੈਂ ਆਪਣੇ ਪਿਆਰੇ ਪਰਮੇਸ਼ਵਰ ਵਾਹਿਗੁਰੂ ਨੂੰ ਕਿਵੇਂ ਮਾਣ ਸਕਦੀ ਹਾਂ, ਕਿਉਂਕਿ ਮੇਰੇ ਪੱਲੇ ਤਾਂ ਔਗਣ ਹੀ ਔਗਣ ਨੇ। ਮੈਂ ਅੱਜ ਫਿਰ ਸੋਚ ਰਿਹਾ ਸਾਂ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਬਾਣੀ ਚੋਂ ਸਤਿਗੁਰੂ ਨਿਮਰਤਾ ਸਹਿਤ ਇਹ ਬੇਨਤੀ ਪੈ ਕਰਦੇ ਨੇ, ਗੁਰਮੁਖੋ
ਆਓ ਥੋੜਾ ਜਿਹਾ ਇਸ ਵਿਸ਼ੇ ਨੂੰ ਆਪਾਂ ਫਿਰ ਲੈ ਲਈਏ, ਅਰਥ ਫਿਰ ਕਰਾਂਗੇ। ਦੇ ਇਹ ਮੰਨ ਲੈਣਾ ਕਿ ਮੇਰੇ ਚ ਔਗਣ ਨਹੀਂ, ਸੱਚ ਇਵੇਂ ਇਹ ਬਹਾਦਰ ਦਾ ਕੰਮ ਹੈ, ਯੋਧੇ ਦਾ ਕੰਮ ਹੈ। ਸੂਰਮਾ ਆਪਣੀ ਗਲਤੀ ਮੰਨਦਾ ਹੈ। ਅਕਸਰ ਲੋਕ ਗਲਤੀਆਂ ਕਰਕੇ ਗਲਤੀ ਨੂੰ ਵੀ ਸਹੀ ਸਿੱਧ ਕਰਨ ਵਾਸਤੇ ਫਿਰ ਗਲਤੀਆਂ ਕਰੀ ਜਾਂਦੇ। ਬੰਦੇ ਗਲਤੀ ਕਰਦੇ ਆ, ਹੁਣ ਉਸ ਗਲਤੀ ਨੂੰ ਲੋਕਾਂ ਵਿੱਚ ਸਹੀ ਸਿੱਧ ਕਿਵੇਂ ਕੀਤਾ ਜਾਏ? ਬੜੇ ਹੱਥ ਕੰਡੇ ਵਰਤਦੇ ਆ, ਭਾਵੇਂ ਉਹ ਧਰਮ ਦਾ ਖੇਤਰ ਹੋਵੇ, ਖਿਮਾ ਕਰਿਓ, ਰਾਜਨੀਤੀ ਦਾ ਖੇਤਰ ਹੋਵੇ, ਬਿਜ਼ਨਸ ਦਾ ਖੇਤਰ ਹੋਵੇ। ਬੰਦਾ ਜਦੋਂ ਗਲਤੀ ਕਰ ਲੈ ਤੇ ਜਿਹੜਾ ਗਲਤੀ ਕਰਕੇ ਆਪਣੀ ਗਲਤੀ ਨੂੰ, ਆਪਣੇ ਗੁਨਾਹ ਨੂੰ, ਆਪਣੇ ਔਗਣ ਨੂੰ ਖਿੜੇ ਮੱਥੇ ਸਵੀਕਾਰ ਕਰ ਲੈ, ਯਾਦ ਰੱਖੋ ਉਹਦੀ ਨੀਯਤ ਸਾਫ ਹੈ। ਜਿਹੜਾ ਬੰਦਾ ਗਲਤੀ ਕਰਕੇ, ਗੁਨਾਹ ਕਰਕੇ ਆਪਣੇ ਔਗਣ ਨੂੰ ਵੀ ਗੁਣ ਦੇ ਰੂਪ ਵਿੱਚ ਸਿੱਧ ਕਰਨ ਦਾ ਯਤਨ ਕਰੇ, ਯਾਦ ਰੱਖੋ ਸੱਚੀ ਮੁੱਚੀ ਕੁਚੱਜਾ ਹੈ। ਇੱਥੇ ਸਤਿਗੁਰਾਂ ਨੇ ਸ਼ਬਦ ਵਰਤਿਆ, ਮੰਝ ਕੁਚੱਜੀ ਆ ਮਾਵਣ ਡੋਸਰੇ, ਸੌ ਕਿਉ ਸੌ ਰਾਵਣ ਜਾਉ ਜੀਓ। ਮੈਂ ਔਗਣਾਂ ਨਾਲ ਭਰੀ ਹਾਂ, ਔਗਣ ਇਤਨੇ ਨੇ ਕਿ ਮੇਰੇ ਵਿੱਚ ਸਮਾ ਹੀ ਨਹੀਂ ਸਕਦੇ ਜੀ। ਸੱਚ ਇਹ ਵੇ ਕਿ ਮੈਂ ਕਿਵੇਂ ਉਸ ਪਾਰ ਬ੍ਰਹਮ ਪਰਮੇਸ਼ਵਰ ਨੂੰ ਪਾਣ ਜਾਵਾਂ। ਮੈਂ ਆਪ ਨੂੰ ਇੱਥੇ ਇੱਕ ਹੋਰ ਅਰਜ਼ ਕਰ ਦੇਣਾ। ਸਤਿਗੁਰਾਂ ਨੇ ਆਪਣੇ ਲਈ ਬਹੁਤ ਨਿਮਰਤਾ ਵਾਲੇ ਸ਼ਬਦ ਵਰਤੇ ਆ। ਗੁਰੂ ਨਾਨਕ ਸਾਹਿਬ ਵਰਗੀ ਨਿਰਮਾਣਤਾ ਕਿਤੇ ਨਹੀਂ ਮਿਲਣੀ ਜੀ। ਮੈਂ ਇਹ ਤਾਂ ਪਰਮਾਤਮਾ ਦੇ ਵਾਹਿਗੁਰੂ ਜੀ ਦੇ ਘਰੋਂ ਸੱਚਖੰਡ ਵਿੱਚੋਂ ਲੈ ਕੇ ਆਏ। ਬਾਬਾ ਪਹਿਦਾ ਸੱਚਖੰਡ ਨੌਨਿਦ ਨਾਮ ਗਰੀਬੀ ਪਾਈ ਨਿਮਰਤਾ ਲੈ ਕੇ ਆਏ। ਸਤਿਗੁਰਾਂ ਦਾ ਸ੍ਰੀ ਰਾਗ ਵਿੱਚ ਇੱਕ ਸ਼ਬਦ ਹੈ, ਬਿਲਕੁਲ ਇਸੇ ਨਾਲ ਮਿਲਦਾ ਹੈ। ਉਹ ਸ਼ਬਦ ਹੈ, ਏਕ ਸਵਾਨ ਦੋਇ ਸਵਾਨੀ ਨਾਲ, ਭਲਕੇ ਭੌਂਕੈ ਸਦਾ ਬਿਆਲ, ਕੂੜ ਛੁਰਾ ਮੁੱਠਾ ਮੁਰਦਾਰ, ਧਾਨਕ ਰੂਪ ਰਹਾ ਕਰਤਾਰ। ਦੇਖੋ ਆਪਣੇ ਆਪ ਤੇ ਸ਼ਬਦ ਟੁਕਾਇਆ, ਜਿਵੇਂ ਇੱਥੇ ਕਿਹਾ ਮੰਝ ਕੁਚੱਜੀ ਆ ਮਾਵਣ ਡੋਸੜੇ, ਉੱਥੇ ਮਹਾਰਾਜ ਕਹਿੰਦੇ ਏਕ ਸਵਾਨ ਦੋਇ ਸਵਾਨੀ ਨਾਲ, ਇੱਕ ਕੁੱਤਾ ਹੈ ਹਰ ਵਕਤ ਮੇਰੇ ਨਾਲ। ਦੂਸਰਾ ਸ਼ਬਦ ਵਰਤਿਆ ਦੋ ਸਵਾਨੀ ਦਾ ਅਰਥ ਆਪਾਂ ਸਮਝਦੇ ਹਾਂ ਕੁੱਤੀ ਇਸਤਰੀ ਲਿੰਗ, ਲਾਲਚ ਰੂਪ ਕੁੱਤਾ ਹੈ ਤੇ ਆਸਾ ਤੇ ਮਨਸਾ, ਕਈ ਸੱਜਣ ਆਸਾ ਤੇ ਤ੍ਰਿਸ਼ਨਾ ਅਰਥ ਕਰਦੇ। ਏਕ ਸਵਾਨ ਦੋ ਸਵਾਨੀ ਨਾਲ, ਲਾਲਚ ਕੁੱਤਾ ਹੈ ਆਸਾ ਤੇ ਤ੍ਰਿਸ਼ਨਾ ਹੈ। ਤੇ ਮਹਾਰਾਜ ਕਹਿੰਦੇ ਜਦੋਂ ਭਲਕੇ, ਭਲਕੇ ਦਾ ਅਰਥ ਸਵਕਤਾ ਅੰਮ੍ਰਿਤ ਵੇਲਾ, ਜਦੋਂ ਅੰਮ੍ਰਿਤ ਵੇਲੇ ਪਰਮੇਸ਼ਵਰ ਦੀ ਇਬਾਦਤ ਦਾ ਵੇਲਾ ਹੁੰਦਾ ਹੈ, ਸੱਚ ਇਵੇਂ ਤਿੰਨੇ ਅੰਦਰੋਂ ਭੌਂਕਣਾ ਸ਼ੁਰੂ ਕਰ ਦਿੰਦੇ ਨੇ। ਏਦੋ ਵੱਡੀ ਨਿਮਰਤਾ ਦੇ ਸ਼ਬਦ ਕਿਤੇ ਮਿਲਣਗੇ ਜੀ? ਏਕ ਸਵਾਨ ਦੋ ਸਵਾਨੀ ਨਾਲ, ਸਵਾਨੀ ਨਾਲ ਭਲਕੇ ਭੌਂਕੈ, ਭਲਕੇ ਦਾ ਅਰਥ ਅੰਮ੍ਰਿਤ ਵੇਲੇ, ਭੌਂਕੈ ਸਦਾ ਬਿਆਲ, ਕੂੜ ਛੁਰਾ ਆਮ ਤੌਰ ਤੇ ਲੁਟੇਰਾ, ਲੁੱਟਣ ਵਾਲਾ ਬੰਦਾ ਹੱਥ ਤੇ ਛੁਰਾ ਪਕੜਦਾ। ਸਤਿਗੁਰੂ ਕਹਿੰਦੇ ਝੂਠ ਦਾ ਛੁਰਾ ਪਕੜਿਆ, ਕੂੜ ਛੁਰਾ ਮੁੱਠਾ ਮੁਰਦਾਰ, ਧਾਨਕ ਰੂਪ ਰਹਾ ਕਰਤਾਰ। ਇਸ ਵਿੱਚ ਇੱਕ ਹੋਰ ਬਚਨ ਕਿ ਮੈਂ ਵਿੱਚੋਂ ਸ਼ਬਦ ਲੈ ਰਿਹਾ, ਫਾਹੀ ਸੁਰਤ ਮਲੂਕੀ ਵੇਸ਼। ਸੁਰਤ ਦਾ ਅਰਥ ਆਪਾਂ ਸਮਝਦੇ ਸੁਰਤੀ, ਫਾਹੀ ਦਾ ਅਰਥ ਹੁੰਦਾ ਫੰਦਾ ਪਾਉਣਾ, ਕਿਸੇ ਦੇ ਗਲ ਚ ਕਿਸੇ ਨੂੰ ਪਸਾਣ ਵਾਸਤੇ ਰੱਸਾ ਪਾ ਦੇਣਾ, ਫੰਦਾ। ਫਾਹੀ ਸੁਰਤ ਮਲੂਕੀ ਵੇਸ, ਮਲੂਕੀ ਦਾ ਅਰਥ ਸ਼ਰੀਫਾਂ ਵਾਲਾ ਵੇਸ। ਫੇ ਵਾਹਿਗੁਰੂ ਜੀ, ਮੇਰੀ ਸੁਰਤ ਮੇਰੇ ਅੰਦਰ ਹਰ ਵੇਲੇ ਕਿਸੇ ਦੇ ਗਲ ਵਿੱਚ ਫੰਦੇ ਫਾਨ ਦੀ ਫੁਰਨੇ ਉੱਠਦੇ ਪਏ। ਇਹਨੂੰ ਕਿਵੇਂ ਪਸਾਣਾ ਹੈ, ਇਵੇਂ ਕਿਵੇਂ ਸੱਟਣਾ ਹੈ, ਇਹਨੂੰ ਕਿਵੇਂ ਥੱਲੇ ਲਾਣਾ। ਪਰ ਕਹਿੰਦੇ ਨੇ ਲੋਕਾਂ ਨੂੰ ਪਤਾ ਨਹੀਂ ਲੱਗਦਾ, ਕਿਉਂਕਿ ਬਾਹਰ ਵਾਲਾ ਜਿਹੜਾ ਲਿਬਾਸ ਹੈ ਉਹ ਮਲੂਕੀ ਦਰ ਤੇ ਸ਼ਰੀਫਾਂ ਵਾਲਾ, ਦਰਵੇਸ਼ਾਂ ਵਾਲਾ। ਮੇਰੀ ਫਿਰ ਬੇਨਤੀ, ਜਿੰਨੇ ਵੀ ਆਤਮਕ ਗਿਆਨੀ, ਇਹ ਤਾਂ ਸਮਰੱਥ ਸਤਿਗੁਰੂ ਨਾ ਆਪ ਨਾਰਾਇਣ ਕਲਾ ਧਾਰ ਜਗਮੈ ਪਰਵਰਿਓ, ਸੱਚ ਇਵੇ ਪਰਮਾਰਥ ਵਿੱਚ ਜਿਸ ਵਕਤ ਔਗਣ ਨਾ ਵੀ ਹੋਣ ਤੇ ਆਪਣੇ ਅੰਦਰ ਔਗਣ ਸਵੀਕਾਰ ਕੇ ਬੇਨਤੀਆਂ ਕਰਨੀਆਂ, ਪਰਮਾਤਮਾ ਦੀ ਕਿਰਪਾ ਹੈ। ਮਹਾਰਾਜ ਜੀ ਨੇ ਫਰਮਾਇਆ, ਫਾਹੀ ਸੁਰਤ ਮਲੀਕੀ ਵੇਸ, ਹਉ ਠਗਵਾੜਾ ਠੱਗੀ ਦੇਸ਼, ਮੈਂ ਠੱਗਾਂ ਦਾ ਵਾੜਾ ਹਾਂ, ਠੱਗਾਂ ਦੇਸ਼ ਚ ਰਹਿੰਦਾ ਹਾਂ। ਫਾਹੀ ਸੁਰਤ ਮਲੂਕੀ ਵੇਸ, ਹਉ ਠਗਵਾੜਾ ਠੱਗੀ ਦੇਸ਼, ਖਰਾ ਸਿਆਣਾ, ਆਪਣੇ ਆਪ ਨੂੰ ਬਹੁਤ ਸਿਆਣਾ ਸਮਝਣਾ, ਬਹੁਤ ਚਲਾਕ ਸਮਝਣਾ। ਪਰ ਸਤਿਗੁਰੂ ਕਹਿੰਦੇ ਜਿੰਨੀ ਸਿਆਣਪ ਵਰਤਣਾ ਸਿਰ ਦੇ ਉੱਤੇ ਭਾਰ ਪੈ ਰਿਹਾ, ਖਰਾ ਸਿਆਣਾ ਬਹੁਤਾ ਭਾਰ, ਧਾਨਕ ਰੂਪ ਰਹਾ ਕਰਤਾਰ। ਅਖੀਰ ਵਾਲੇ ਬਚਨ, ਮੈਂ ਕੀਤਾ ਨਾ ਜਾਤਾ ਹਰਾਮ ਖੋਰ, ਮੰਝ ਕੁਚੱਜੀ ਅਮ ਮਾਵਣ ਡੋਸਰੇ, ਕਿਉਂ ਸ਼ੋ ਰਾਵਣ ਜਾਉ ਜੀਓ। ਮੈਂ ਤਾਂ ਬੇਨਤੀ ਕੀਤੀ, ਇਹ ਕੋਈ ਵਿਖਾਵੇ ਦੀ ਨਿਮਰਤਾ ਥੋੜੀ,
ਹਰ ਚੀਜ਼ ਦੇ ਦੋ ਪੱਖ ਨੇ, ਯਾਦ ਰੱਖੋ। ਗੁਰੂ ਗ੍ਰੰਥ ਸਾਹਿਬ ਜੀ ਨੇ ਦੋਨੋਂ ਪੱਖ ਰੱਖੇ। ਕੋਈ ਵੀ ਬਸ ਆਪ ਗੁਣ ਵੀ ਲਓਗੇ ਉਹਦਾ ਦੂਜਾ ਪੱਖ ਵੀ ਰੱਖ ਦਿੱਤਾ ਕਿ ਜੇ ਇਸ਼ਨਾਨ ਦਾ ਇੱਕ ਪੱਖ ਖੰਡਨ ਹੈ ਨਾ ਤੇ ਦੂਜਾ ਇਸ਼ਨਾਨ ਦਾ ਮੰਡਨ ਵੀ ਹੈ। ਜਲ ਕੇ ਮੱਜਣ ਜੇਗਤ ਹੋਵੇ ਨਿਤ ਨਿਤ ਮੇਂਢਕ ਨਹਾਵੇ ਜੈਸੇ ਮੇਂਢਕ ਤੈਸੇ ਉਹ ਨਰ ਫਿਰ ਫਿਰ ਜੋਨੀ ਆਵੇ ਹੈ, ਇਹ ਖੰਡਨ ਹੈ। ਪਰ ਦੂਜੇ ਪਾਸੇ ਕਰ ਇਸ਼ਨਾਨ ਸਿਮਰ ਪ੍ਰਭ ਆਪਣਾ ਮਨ ਤਨ ਭੈ ਅਰੋਗਾ, ਦੂਜਾ ਪੱਖ ਆ ਗਿਆ ਨਾ। ਕਿਉਂਕਿ ਇੱਕ ਪਾਸੜ ਹੋ ਕੇ ਅਰਥ ਨਾ ਕਰੀਏ। ਮਹਾਰਾਜ ਜੀ ਨੇ ਇੱਕ ਪਾਸੇ ਗੁਰੂ ਦੀ ਬੜੀ ਸਿਫਤ ਕੀਤੀ, ਐਸੀ ਗੁਰ ਕੋ ਬਲ ਬਲ ਜਾਈਐ ਆਪ ਮੁਕਤ ਮੋਹੇ ਤਾਰੈ। ਜਾਂ ਅਸੀਂ ਪੜ੍ਹਦੇ ਹਾਂ ਕਹੁ ਨਾਨਕ ਪ੍ਰਭ ਇਹ ਜਨਾਈ ਬਿਨ ਗੁਰ ਮੁਕਤ ਨਾ ਪਾਈਐ ਭਾਈ। ਇੱਥੋਂ ਤੱਕ ਸ਼ਬਦ ਵਰਤੇ ਗੁਰ ਕਰਤਾ ਗੁਰ ਕਰਨਾ ਜੋਗ ਗੁਰ ਪਰਮੇਸ਼ਰ ਹੈ ਕੀ ਹੈ ਭੀ ਹੋਗ, ਏਡਾ ਵੱਡਾ। ਪਰ ਦੂਜੇ ਪਾਸੇ ਗੁਰੂ ਸ਼ਬਦ ਲਈ ਇਹ ਵੀ ਵਰਤਿਆ, ਕਬੀਰ ਮਾਏ ਮੁੰਡੋ ਤੇ ਗੁਰੂ ਕੀ ਲਵੇ ਤਾਂ ਗੁਰੂ ਹੈ ਨਾ। ਹੁਣ ਦੂਜੇ ਪਾਸੇ ਗੁਰੂ ਸ਼ਬਦ ਇੱਥੇ ਪਖੰਡੀ ਦੇ ਅਰਥ ਕਰ ਰਿਹਾ, ਕਬੀਰ ਮਾਏ ਮੁੰਡੋ ਤੇ ਗੁਰੂ ਕੀ ਜੇ ਜਾਤੇ ਭਰਮ ਨਾ ਜਾਏ। ਮੈਂ ਕਿਹਾ ਜਦੋਂ ਆਪਾਂ ਇੱਕ ਪਾਸੇ ਨਾਮ ਦਾ ਬਹੁਤ ਮੰਡਨ ਕਿ ਨਾਮ ਤੋਂ ਬਿਨਾਂ ਜੀਆ ਨਹੀਂ ਜਾ ਸਕਦਾ, ਨਾਮ ਜਪੋ ਮੇਰੇ ਸਾਜਨ ਸੈਨਾ ਰਚਨਾ ਜਪੀਏ ਏਕ ਨਾਮ, ਆਪਾਂ ਕਹਿੰਦੇ ਮਹਾਰਾਜ ਇਹ ਵੀ ਕਹਿੰਦੇ ਨੇ ਰਾਮ ਰਾਮ ਕਰਤਾ ਜਗ ਬਿਰੈ ਰਾਮ ਨਾ ਪਾਇਆ ਜਾਏ ਨਹੀਂ। ਕਿਉਂਕਿ ਅਸੀਂ ਜਿਹੋ ਜੀ ਸਾਡੀ ਬਿਰਤੀ ਹੁੰਦੀ ਖਿਮਾ ਕਰਿਓ, ਕੱਲਾ ਸੰਸਾਰ ਦੇ ਅਰਥ ਉਹ ਨਹੀਂ ਹੁੰਦੇ। ਸੱਚ ਇਹ ਵੇ ਰੱਬ ਮੇਰ ਕਰੇ ਅੰਦਰ ਦੀ ਬਿਰਤੀ ਸ਼ਬਦ ਵਾਲੇ ਪਾਸੇ ਝੁਕ ਜਾਏ, ਨਹੀਂ ਤੇ ਬੰਦੇ ਸ਼ਬਦ ਦੇ ਅਰਥ ਵੀ ਆਪਣੀ ਬਿਰਤੀ ਨਾਲ ਕਰਦੇ। ਜੇ ਅੰਦਰ ਨਿੰਦਿਆ ਹੈ ਤੇ ਨਿੰਦਿਆ ਵਾਲੇ ਪ੍ਰਮਾਣ ਆਉਣਗੇ। ਮੈਂ ਤਾਂ ਬੇਨਤੀ ਕੀਤੀ ਦੋ ਪੱਖ ਨੇ ਜੀ, ਹੁਣ ਆਹ ਦੇਖੋ ਸ਼ਬਦ ਕਹਿ ਮੈਂ ਕੀਤਾ ਨਾ ਜਾਤਾ ਹਰਾਮ ਖੋਰ। ਹੇ ਪਾਰ ਬ੍ਰਹਮ ਪਰਮੇਸ਼ਵਰ ਜੀ, ਮੈਂ ਆਪ ਜੀ ਦੇ ਕੀਤੇ ਨੂੰ ਬਿਲਕੁਲ ਨਹੀਂ ਜਾਣਿਆ, ਇੱਥੋਂ ਤੱਕ ਮੈਂ ਪਰਾਇਆ ਮਾਲ ਖਾ ਰਿਹਾ ਹਰਾਮ ਦਾ ਮਾਲ ਖਾ ਰਿਹਾ। ਮੈਂ ਕੀਤਾ ਨਾ ਜਾਤਾ ਹਰਾਮ ਖੋਰ, ਹਾਂ ਕਿਆ ਮੂੰਹ ਦੇਸਾਂ, ਕਿਹੜੇ ਮੂੰਹ ਨਾਲ ਤੁਹਾਡੇ ਕੋਲ ਆਵਾਂ, ਕਿਹੜਾ ਚਿਹਰਾ ਲੈ ਕੇ ਤੁਹਾਡੇ ਕੋਲ ਆਵਾਂ। ਗੁਰਮੁਖੋ ਇਹ ਅਸਲ ਚ ਅੰਦਰੂਨੀ ਨਿਮਰਤਾ ਹੈ, ਇਹ ਵਿਖਾਵੇ ਦੀ ਨਹੀਂ। ਫਿਰ ਬੇਨਤੀ ਸੁਣਿਓ, ਇੱਕ ਮੈਂ ਫਿਰ ਕਹਿੰਦਾ ਰੋਜ਼ ਆਪ ਜੀ ਇੱਕ ਪੜ੍ਹਦੇ, ਇੱਕ ਪਾਸੇ ਹੈ ਸੱਚੀ ਮੁੱਚੀ ਅੰਦਰੋਂ ਉਂਝ ਸਿਮਰਨ ਵਿੱਚੋਂ ਸਾਰਾ ਜੀਵਨ ਨਿਕਲਦਾ ਜੀ। ਜੋ ਮਰਜ਼ੀ ਗੱਲਾਂ ਕਰੀ ਜਾਈਏ ਵੀ ਨਿਮਰਤਾ ਸਿੱਖੋ ਜੀ, ਮਿੱਠਾ ਬੋਲਣਾ ਸਿੱਖੋ ਜੀ, ਝੁਕਣਾ ਸਿੱਖੋ ਜੀ, ਸੱਚ ਇਹ ਵੇ ਕਿ ਸਿਮਰਨ ਹੀ ਇੱਕ ਉਹ ਜੜ ਹੈ ਜਿਹੜੀ ਸਾਰੇ ਗੁਣਾਂ ਦੇ ਪੌਦੇ ਨੂੰ ਜਨਮ ਦਿੰਦੀ ਹੈ। ਸਿਮਰਨ ਵਿੱਚੋਂ ਨਿਮਰਤਾ ਹੈ, ਸਿਮਰਨ ਵਿੱਚੋਂ ਮਿੱਠ ਬੋਲੜਾ ਪੰਖ ਹੈ, ਸਿਮਰਨ ਦੇ ਵਿੱਚੋਂ ਹੀ ਸਭ ਕੁਝ। ਤਾਂ ਪ੍ਰਭ ਕਹਿ ਸਿਮਰਨ ਰਿੱਧ ਸਿੱਧ ਨੌ ਨਿਧ, ਪ੍ਰਭ ਕਹਿ ਸਿਮਰਨ ਗਿਆਨ ਧਿਆਨ ਤਤ ਬੁੱਧ, ਪ੍ਰਭ ਕਹਿ ਸਿਮਰਨ ਤੀਰਥ ਇਸ਼ਨਾਨੀ ਕਿਆ ਮਹਾਰਾਜ ਜੀ। ਹਰ ਚੀਜ਼ ਜਿਹੜੀ ਉਹ ਸਿਮਰਨ ਵਿੱਚੋਂ ਨਿਕਲਦੀ ਹੈ, ਜਾਂ ਸਿਮਰਨ ਵਿੱਚੋਂ ਨਿਕਲੀ ਕੋਈ ਨਿਮਰਤਾ ਹੈ, ਦਰਅਸਲ ਉਹ ਹੀ ਅਸਲੀ ਨਿਮਰਤਾ ਹੈ। ਵਿਖਾਵੇ ਦੀ ਨਿਮਰਤਾ ਤਾਂ ਮਹਾਰਾਜ ਜੀ ਨੇ ਇੱਕ ਬਚਨ ਕਿਹਾ, ਧਰ ਤਰਾਜੂ ਤੋਲੀਐ ਨਿਵੈ ਸੋ ਗੌਰਾ ਹੋਏ, ਸਤਿਗੁਰਾਂ ਦਾ ਸ਼ਬਦ ਕਿ ਜਦੋਂ ਤਰਾਜੂ ਵਿੱਚ ਤੱਕੜੀ ਵਿੱਚ ਆਪਾਂ ਕੋਈ ਚੀਜ਼ ਪਾਉਂਦੇ ਹਾਂ ਤੇ ਜਿਹੜਾ ਪਲੜਾ ਭਾਰੀ ਹੋਵੇਗਾ ਨਾ ਉਹਨੂੰ ਖਿੱਚਣ ਦੀ ਲੋੜ ਨਹੀਂ ਪੈਣੀ, ਭਾਰੀ ਪਲੜਾ ਆਪਣੇ ਆਪ ਹੀ ਜ਼ਮੀਨ ਵਾਲੇ ਪਾਸੇ ਝੁਕ ਜਾਂਦਾ ਹੈ। ਇਹ ਹੈ ਅਸਲੀ ਦੀ ਨਿਮਰਤਾ, ਦਿਖਾਵੇ ਦੀ ਨਹੀਂ ਅਸਲੀਅਤ ਨਿਮਰਤਾ। ਧਰ ਤਰਾਜੂ ਤੋਲੀਐ ਨਿਵੈ ਸੋ ਗੌਰਾ ਹੋਏ, ਹੁਣ ਹਰ ਨਿਮਣਾ ਥੋੜਾ ਨਿਮਰਤਾ ਹੈ, ਅਪਰਾਧੀ ਦੂਣਾ ਨਿਵੈ। ਮਹਾਰਾਜ ਜੀ ਨੇ ਕਿਹਾ ਨਹੀਂ, ਇੱਕ ਵਿਖਾਵੇ

0: ਦੀ ਨਿਮਰਤਾ ਹੈ। ਅਪਰਾਧੀ ਦੂਣਾ ਨਿਵੈ ਜਿਉ ਹੰਤਾ ਮਿਰਗਾਹ ਸੀਸ ਨਵਾਏ ਕਿਆ ਥੀਏ ਜਾਂ ਰਿਦੈ ਸੁਧੇ ਜਾਏ। ਹੁਣ ਉੱਥੇ ਪੱਲਣਾ ਜਿਹੜਾ ਝੁੱਕ ਰਿਹਾ ਉਹ ਅਸਲੀ ਨਿਮਰਤਾ ਹੈ। ਇਹਦਾ ਅਰਥ ਹੈ ਜਿਸ ਬੰਦੇ ਕੋਲ ਗੁਲ ਹੋਣਗੇ ਉਹ ਆਪਣੇ ਆਪ ਹੀ ਝੁੱਕ ਜਾਏਗਾ, ਰੁੱਖ ਨੂੰ ਫਲ ਲੱਗ ਜਾਏ, ਉਹਦੀ ਟਾਹਣੀ ਆਪਣੇ ਆਪ ਜ਼ਮੀਨ ਵੱਲ ਝੁੱਕ ਜਾਂਦੀ ਏ। ਜਿਹਨੂੰ ਪਰਮੇਸ਼ਵਰ ਰੂਹਾਨੀਅਤ ਦਾ ਫਲ ਆਦੈ ਉਹਨੂੰ ਸਿਖਾਉਣਾ ਨਹੀਂ ਪੈਂਦਾ, ਸੱਚ ਏਵੇ ਸਿਮਰਨ ਬੰਦਗੀ ਹੀ ਉਹਨੂੰ ਝੁਕਣ ਦੀ ਜਾਚ ਦੱਸ ਦਿੰਦੀ ਹੈ। ਇਸ ਕਰਕੇ ਮੈਂ ਬੇਨਤੀ ਕੀਤੀ, ਜਿਹੜਾ ਸ਼ਬਦ ਹੈ ਮੈਂ ਕੀਤਾ ਨਾ ਜਾਤਾ ਹਰਾਮ ਖੋਰ, ਵਾਹਿਗੁਰੂ ਜੀ ਮੈਂ ਆਪ ਜੀ ਦੇ ਕੀਤੇ ਨੂੰ ਜਾਣਿਆ ਨਹੀਂ, ਹਉ ਕਿਆ ਮੂੰਹ ਦੇਸਾ ਦੁਸ਼ਟ ਚੋਰ, ਨਾਨਕ ਨੀਚ ਕਹੇ ਵਿਚਾਰ। ਏਡੇ ਨਿਮਰਤਾ ਵਾਲੇ ਸ਼ਬਦ, ਨਾਨਕ ਨੀਚ ਕਹੇ ਵਿਚਾਰ, ਧਾਨਕ ਰੂਪ ਰਹਾ ਕਰਤਾਰ। ਦਾਸ ਨੇ ਇੱਕ ਵਾਰੀ ਬੇਨਤੀ ਕੀਤੀ ਸੀ, ਇਹ ਤਾਂ ਕੇਵਲ ਵਿਖਾਵੇ ਦੇ ਕਹਿਣ ਮਾਤਰ ਸ਼ਬਦ ਨਹੀਂ, ਇਹ ਤਾਂ ਬੰਦੇ ਦੀ ਆਪਣੀ ਨਿੱਜੀ ਅਰਦਾਸ ਹੈ ਜੀ। ਜੇ ਮੈਂ ਬਾਹਰ ਇੱਕ ਲੋਕਾਂਗਾ ਪ੍ਰਮਾਣ ਦੇ ਦੇ ਕਿ ਮੇਰੇ ਚ ਆਹ ਉਗਣ ਆਹ ਉਗਣ, ਸ਼ਾਇਦ ਉਹਦੇ ਵਿੱਚੋਂ ਵੀ ਖੌਮੇ ਡੰਗ ਮਾਰ ਜਾਏ। ਹਉਮੈ ਕਹਿ ਗਈ ਇੰਨੀ ਸੰਗਤ ਤੇਰਾ ਪ੍ਰਭਾਵ ਪੈ ਜਾਣਾ, ਤੂੰ ਬੜੀ ਨਿਮਰਤਾ ਵਾਲਾ ਹੈ। ਇਹ ਤਾਂ ਸੁਰਤ ਵਿੱਚ ਆਪਣੇ ਮਾਲਕ ਦੇ ਸਾਹਮਣੇ ਨਿੱਜੀ ਬੇਨਤੀਆਂ ਕਰਨੀਆਂ ਨੇ, ਜਿਵੇਂ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਨੇ ਕੀਤੀ। ਦੇਖੋ ਵੀ ਵਿਖਾਵੇ ਦੀ ਨਿਮਰਤਾ ਨੇ, ਪਰ ਉਹਨਾਂ ਚ ਔਗਣ ਕੋਈ ਹੈ ਨਹੀਂ। ਉਹ ਬਚਨ ਕਹਿ ਖਾਉ ਅਪਰਾਧੀ ਗੁਨਾਹਗਾਰ ਖਾਉ ਬੇਮੁਖ ਮੰਦਾ, 20-21 ਔਗਣ ਦੱਸੇ ਨੇ ਇਸ ਪੌੜੀ ਦੇ ਵਿੱਚ, ਤੇ ਬੱਜਰ ਪਾਪ ਜਿਹੜੇ ਬਾਅਦ ਵਿੱਚ ਬਣ ਗਏ, ਜਿਹੜੀ ਬੱਜਰ ਕਰਹਿਤ ਬਣ ਗਏ। ਹਾਉ ਅਪਰਾਧੀ ਪੰਜਾਬੀ ਦੇ ਸ਼ਬਦ ਨੇ ਜੀ। ਹਾਉ ਅਪਰਾਧੀ ਗੁਨਾਹਗਾਰ ਖਾਉ ਬੇਮੁਖ ਮੰਦਾ, ਚੋਰ ਯਾਰ ਜੁਆਰ ਖਾਉ ਭਰ ਘਰ ਜੋ ਖਾਂਦਾ, ਨਿੰਦਕ ਦਿਸ਼ਟ ਹਰਾਮ ਖੋਰ ਤੱਕ ਦੇਸ਼ ਤਗੰਦਾ। ਹੁਣ ਦੇਖੋ ਕਾਮ ਕ੍ਰੋਧ ਮਦ ਲੋਭ ਮੋਹ ਅਹੰਕਾਰ ਕਰਨ ਦਾ, ਵਿਸ਼ਵਾਸ ਘਾਤੀ ਅਕਿਰਤ ਕਣ ਮੈਂ ਕੋ ਨਾ ਰਖੰਦਾ, ਮੰਝ ਕੁਚੱਜੀ ਅਮਾਵਨ ਡੋਸੜੇ। ਜੇ ਇਸ ਤਰ੍ਹਾਂ ਪਰਮਾਤਮਾ ਸਾਹਮਣੇ ਬੇਨਤੀ ਕਰੀਏ ਵੀ ਵਾਕਈ ਮੈਂ ਉਗਨਾ ਨਾਲ ਭਰਿਆ। ਮਹਾਰਾਜ ਦੇ ਸ਼ਬਦ ਫਿਰ ਆਪਾਂ ਪੜ੍ਹ ਲਈਏ। ਹਉ ਅਪਰਾਧੀ ਗੁਨਾਹਗਾਰ ਹੋ ਬੇਮੁਖ ਮੰਦਾ, ਚੋਰ ਯਾਰ ਜੁਆਰ ਹੋ ਭਰ ਕਰ ਜੋ ਖੰਦਾ, ਨਿੰਦਕ ਦੁਸ਼ਟ ਹਰਾਮ ਖੋਰ ਠੱਗ ਦੇਸ਼ ਗੰਦਾ, ਕਾਮ ਕ੍ਰੋਧ ਮਦ ਲੋਭ ਮੋਹ ਅਹੰਕਾਰ ਕਰਨ ਦਾ, ਵਿਸ਼ਵਾਸ ਘਾਤੀ ਅਕਿਰਤ ਕਣ ਮੈਂ ਕੋ ਨਾ ਰਖਾਂਦਾ। ਇੰਨੇ ਨਿਮਰਤਾ ਵਾਲੇ ਸ਼ਬਦ, ਮੈਂ ਕੋ ਨਾ ਰਖਾਂਦਾ। ਅਖੀਰ ਤੇ ਕਹਿੰਦੇ ਜੇ ਇਹ ਕੁਝ ਸਵੀਕਾਰ ਕਰ ਲੈ ਮੈਂ ਵਾਕਈ ਕੁਛ ਅੱਜਾ ਹਾਂ, ਫਿਰ ਮਹਾਰਾਜ ਕਹਿੰਦੇ ਸਿਮਰ ਮੁਰੀਦਾ ਢਾਡੀਆ ਸਤਿਗੁਰ ਬਖਸ਼ਣ ਦਾ। ਏਡੇ ਨਿਰਮਾਨਤਾ ਵਾਲੇ ਸ਼ਬਦ, ਕਿਤੇ ਜਦੋਂ ਇਹ ਬੇਨਤੀ ਵਾਲੇ ਸ਼ਬਦ ਆਉਣ, ਸੱਚ ਏਵੇ ਨਾਮ ਰਸੀ ਗੁਰਮੁਖ ਪਿਆਰੇ ਜਿੱਥੇ ਉਹ ਮਰਿਆਦਿਤ ਜੀਵਨ ਜੀਂਦੇ ਆ, ਜੋ ਪੰਥ ਦਾ ਜੀਵਨ ਹੈ ਉਹਨੂੰ ਜੀਂਦੇ ਆ, ਉੱਥੇ ਆਪਣੇ ਨਿੱਜੀ ਜੀਵਨ ਨੂੰ ਕਮਾਉਣ ਵਾਸਤੇ ਵੀ ਆਪਣਾ ਨਿੱਜੀ ਜੀਵਨ ਜੀਂਦੇ। ਫਿਰ ਅਰਜ ਹੈ ਮਰਿਆਦਾ ਵਿੱਚ ਉਹਨਾਂ ਨੇ ਨਿਤਨਿਮ ਕਰਨਾ, ਮਰਿਆਦਾ ਵਿੱਚ ਹੈ ਕਿ ਉਹਨਾਂ ਨੇ ਇਹ ਰਹਿ ਰਸ ਦਾ ਪਾਠ ਕਰਨਾ, ਗੁਰੂ ਗ੍ਰੰਥ ਸਾਹਿਬ ਨੂੰ ਮੰਨਣਾ। ਮੰਝ ਕੁਚੱਜੀ ਅਮਾਵਣ ਡੋਸੜੇ ਖਾਉ ਕਿਉਂ ਸੋ ਰਾਵਣ ਜਾਉ ਜੀਓ, ਜੇ ਆਪਣੇ ਤੇ ਟੁਕਾ ਕੇ ਰੋਜ਼ ਨਿਤਨਿਮ ਤੋਂ ਬਾਅਦ ਇੱਕ ਤੋਕੀ ਕਹਿ ਦਈਏ, ਸੱਚੇ ਪਾਤਸ਼ਾਹ ਮੇਰੇ ਚ ਇੰਨੇ ਕੁ ਔਗਣ ਨੇ, ਔਗਣ ਸਮਾ ਹੀ ਨਹੀਂ ਸਕਦੇ, ਤੁਸੀਂ ਕਿਰਪਾ ਕਰੋ ਤੇ ਮਿਲ ਸਕਣਾ, ਮੇਰੇ ਕੋਲ ਕੋਈ ਗੁਣ ਮਿਲਣ ਵਾਲਾ ਨਹੀਂ। ਇਹ ਤੁਕ ਵੀ ਤਾਂ ਇੱਕ ਅਰਦਾਸ ਹੈ ਨਾ ਜੀ। ਦੋ ਤੁਕਾਂ ਮੈਂ ਅਰਜ਼ ਕਰਾਂਗਾ ਮੈਂ। ਮਹਾਰਾਜ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਫਰਮਾਇਆ ਕਿ ਨਾ ਹਉ ਜਤੀ ਸਤੀ ਨਹੀਂ ਪੜਿਆ, ਸਤਿਗੁਰੂ ਗੁਰੂ ਨਾਨਕ ਸਾਹਿਬ ਜੀ, ਨਾ ਹੋ ਜਤੀ ਸਤੀ ਨੇ ਪੜਿਆ, ਮੂਰਖ ਮੁਗਦਾ ਜਨਮ ਭਇਆ, ਪਰਮਤ ਨਾਨਕ ਤਿਨ ਕੀ ਸਰਨਾ ਜਿਨ ਤੋਂ ਨਾ ਹੀ ਵਿਸਰਿਆ। ਇਸ ਤੋਂ ਅਗਲਾ ਜਿਹੜਾ ਬਚਨ ਹੈ, ਜਪ ਤਪ ਸੰਜਮ ਧਰਮ ਨਾ ਕਮਾਇਆ ਮੰਝ ਕੁਚੱਜੀ, ਮੈਂ ਕੁਛ ਵੀ ਨਹੀਂ ਕਮਾਇਆ, ਨਾ ਜਪ ਕੀਤਾ ਨਾ ਸੇਵਾ ਦਾ ਤਪ ਕੀਤਾ, ਮੇਰੇ ਤਾਂ ਆ ਜੀਵ ਹੀ ਮਾਸ ਦਾ ਟੁਕੜਾ ਸੰਜਮ ਚ ਨਹੀਂ ਆਇਆ। ਜਪ ਤਪ ਸੰਜਮ ਧਰਮ ਨਾ ਕਮਾਇਆ, ਸੇਵਾ ਸਾਧ ਨਾ ਜਾਣਿਆ ਹਰ ਰਾਇਆ, ਕਹੋ ਨਾਨਕ ਹਮ ਨੀਚ ਕਰਮਾ ਮੰਝ ਕੁਚੱਜੀ, ਕਹੋ ਨਾਨਕ ਹਮ ਨੀਚ ਕਰਮਾ ਸਰਨ ਪਰੇ ਕੀ ਰਾਖੋ ਸਰਮਾ। ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਦੇ ਇੱਕ ਕਵੀ ਦੀ ਮੈਂ ਅਕਸਰ ਉਦਾਹਰਨ ਦੇਣਾ, 52 ਕਵੀਆਂ ਵਿੱਚੋਂ ਹਜ਼ੂਰ ਦਾ ਕਵੀ ਬਿਹਾਰੀ ਹੈ। ਗੁਰੂ ਸਾਹਿਬ ਜੀ ਦੇ ਸਨਮੁਖ ਬੇਨਤੀ ਦੀਆਂ ਬੜੀਆਂ ਰਚਨਾਵਾਂ ਲਿਖੀਆਂ। ਇੱਕ ਥਾਂ ਤੇ ਉਹਨੇ ਆਪਣੇ ਜੀਵਨ ਦੀ ਤੁਲਨਾ ਇੱਕ ਚਿੱਟੀ ਚਾਦਰ ਨਾਲ ਦਿੱਤੀ ਹੈ। ਕਈ ਸੱਜਣ ਕਹਿੰਦੇ ਲੱਖੀ ਜੰਗਲ ਹੀ ਹਜ਼ੂਰ ਨੂੰ ਸੁਣਾਈ ਕਵਿਤਾ ਉਹਨੇ, ਤੇ ਬਿਲਕੁਲ ਆ ਢੁਕਦੀ ਉਹ ਕਵਿਤਾ ਹੈ, ਬੜੀ ਲੰਬੇਰੀ ਹੈ ਜੀ ਕਵਿਤਾ, ਤੇ ਵਿੱਚੋਂ ਮੈਂ ਚਾਰ ਕੁ ਸਤਰਾਂ ਅਰਜ ਕਰਨੀਆਂ ਨੇ, ਚਾਦਰ ਮੈਲੀ ਤੇ ਸਾਬਣ ਥੋੜਾ, ਆਹ ਹੈ ਕੁਚੱਜਾਪਨ, ਚਾਦਰ ਮੈਲੀ ਤੇ ਸਾਬਣ ਥੋੜਾ, ਜਦ ਦੇਖਾਂ ਤਦ ਰੋਵਾਂ, ਬਹੁਤੇ ਦਾਗ ਲੱਗੇ ਤਨ ਮੇਰੇ ਮੈਂ ਕਿਹੜਾ ਕਿਹੜਾ ਧੋਵਾਂ। ਦੇਖੋ ਆਹ ਹੈ ਨਿਮਰਤਾ ਜਿਹੜੀ ਧੁਰ ਅੰਦਰੋਂ ਨਿਕਲੇ, ਮੇਰੇ ਜੀਵਨ ਦੀ ਚਾਦਰ, ਜੀਵਨ ਦੀ ਚਾਦਰ ਦਾ ਅਰਥ ਭਵਿੱਖ ਨਹੀਂ, ਜਿਹੜਾ ਬੀਤਿਆ ਹੋਇਆ ਜੀਵਨ ਹੈ, ਜਿਸ ਦਿਨ ਦੀ ਮੈਨੂੰ ਸੋਝੀ ਅੱਜ ਤੋਂ ਲੈ ਕੇ, ਹੇ ਧੰਨ ਗੁਰੂ ਗੋਬਿੰਦ ਸਿੰਘ ਜੀ, ਮੇਰੇ ਬਾਰੇ ਕਿਸੇ ਨੂੰ ਕੋਈ ਪਤਾ ਨਹੀਂ। ਸੱਚ ਇਹ ਸਾਡੇ ਅੰਦਰ ਕੀ ਹੈ, ਜਾਂ ਅਸੀਂ ਜਾਣਦੇ ਹਾਂ ਤੇ ਜਾਂ ਸਮਰੱਥ ਗੁਰੂ ਜਾਣਦਾ, ਜਾਂ ਕੋਈ ਆਤਮਦਰਸ਼ੀ ਮਹਾਂਪੁਰਖ ਜਾਣਦਾ। ਇੱਥੋਂ ਤੱਕ ਕਿ ਬੰਦਾ ਆਪਣੇ ਅੰਦਰ ਦੇ ਦਾਗ ਆਪਣੇ ਜੀਵਨ ਸਾਥੀ ਨਾਲ ਵੀ ਸਾਂਝੇ ਨਹੀਂ ਕਰਦਾ, ਕਹਿੰਦਾ ਪੜਦਾ ਪਿਆ ਪਿਆ ਰਹਿੰਦੇ। ਮੈਂ ਕਹਿੰਦਾ ਦੇਖੋ ਇਹ ਬੀਤੇ ਹੋਏ ਜੀਵਨ ਦੀ ਗੱਲ ਕਰ ਰਿਹਾ, ਮੇਰੇ ਚ ਕਿੰਨਾ ਕੁਚੱਜਾਪਨ, ਚਾਦਰ ਮੈਲੀ ਤੇ ਸਾਬਣ ਥੋੜਾ, ਇਹਦਾ ਮਤਲਬ ਭਾਵ ਅਰਥ ਹੈ ਜਿਹੜੇ ਜ਼ਿੰਦਗੀ ਚ ਪਾਪਾਂ ਦੇ ਗੁਨਾਹਾਂ ਦੇ ਦਾਗ ਲੱਗੇ ਨੇ ਉਹ ਜ਼ਿਆਦਾ ਨੇ, ਪੁੰਨ ਕਰਮਾਂ ਤੇ ਬੰਦਗੀ ਵਾਲਾ ਸਾਬਣ ਮੇਰੇ ਕੋਲ ਇੰਨਾ ਹੈ ਨਹੀਂ। ਇਹਦੇ ਭਾਵ ਅਰਥ ਮੈਂ ਆਪਣੇ ਇਸ ਤਰੀਕੇ ਨਾਲ ਕਰ ਰਿਹਾ, ਚਾਦਰ ਮੈਲੀ ਤੇ ਸਾਬਣ ਥੋੜਾ, ਜਦ ਦੇਖਾਂ ਤਦ ਰੋਵਾਂ, ਜਦੋਂ ਮੈਂ ਉਹ ਪਿਛਲੇ ਦਾਗਾਂ ਨੂੰ ਚੇਤੇ ਕਰਨਾ ਤੇ ਰੋਨਾ ਹਾਂ। ਤੇ ਸੱਚੇ ਵਿੱਚ ਜੇ ਕੋਈ ਬੰਦਾ ਕਹੇ ਜੀ ਦਾਗ ਹੁਣ ਢੱਕ ਦਿੱਤਾ, ਹੁਣ ਕਿਸੇ ਨੂੰ ਪਤਾ ਕੋਈ ਨੀ, ਦੁਨੀਆਂ ਨੀ ਪਤਾ, ਪਰ ਕਬੀਰ ਸਾਹਿਬ ਕਹਿੰਦੇ ਮਰਨ ਲੱਗਿਆ ਅਕਸਰ ਬੰਦੇ ਦੇ ਸਾਹਮਣੇ ਉਹ ਦ੍ਰਿਸ਼ ਆਉਣ ਲੱਗ ਪੈਂਦੇ ਜਿਹੜਾ ਇਹਨੇ ਪਾਪ ਕੀਤਾ ਹੁੰਦਾ ਹੈ। ਕਬੀਰ ਜੇਤੇ ਪਾਪ ਕੀ ਹੈ, ਰੱਖ ਹੈ ਤਲੈ ਦੁਰਾਏ, ਦੁਰਾਏ ਦਰ ਤੇ ਜੇ ਬੰਦਾ ਕੋਈ ਮੈਲਾ ਕੱਪੜਾ ਪਲੰਗ ਥੱਲੇ ਸੜ ਦਿੰਦਾ ਨਾ, ਚਲੋ ਇਹ ਕਿਹੜਾ ਪ੍ਰਾਹੁਣੇ ਦੁਸ਼ਣਾ ਉੱਤੇ ਚਿੱਟੀ ਚਾਦਰ ਵਿਛਾ ਦਿਓ, ਜਿੰਨੇ ਮਰਜ਼ੀ ਤੋਂ ਭੜੇ ਹੋਏ ਕੱਪੜੇ ਮੈਲੀਆਂ ਚੀਜ਼ਾਂ ਲੁਕਾਈ ਜਾਏ, ਪਰ ਜਿੱਦਣ ਸਾਰੇ ਘਰ ਦੀ ਤਲਾਸ਼ੀ ਲੈਣੀ ਉਦਣ ਸਭ ਕੁਝ ਨਿਕਲ ਆਉਣਾ ਹੈ। ਮਨਾ ਤੂੰ ਜਿੰਨੇ ਮਰਜ਼ੀ ਪਾਪ ਲੁਕਾਈ ਜਾ, ਇਹਨਾਂ ਨੂੰ ਢੱਕੀ ਜਾ, ਚਾਹੇ ਧਰਮ ਦੀ ਸ਼ਬਦਾਵਲੀ ਥੱਲੇ ਢੱਕ ਲੈ, ਧਰਮ ਦੇ ਬਾਣੇ ਥੱਲੇ ਢੱਕ ਲੈ, ਦਾਨ ਪੁੰਨ ਦੇ ਕਰਮ ਥੱਲੇ ਢੱਕ ਲੈ, ਠੀਕ ਹੈ ਢੱਕਿਆ ਜਾਏਗਾ ਲੋਕਾਂ ਸਾਹਮਣੇ, ਪਰ ਉਸ ਦਿਨ ਸਭ ਕੁਝ ਬਾਹਰ ਆ ਜਾਣਾ ਜਿੱਦਣ ਰੱਬ ਨੇ ਸਾਰੇ ਘਰ ਦੀ ਤਲਾਸ਼ੀ ਲੈਣੀ ਹੈ। ਕਬੀਰ ਜੇਤੇ ਪਾਪ ਕੀ ਰੱਖ ਹੈ ਤਲੈ ਦੁਰਾਏ, ਪ੍ਰਗਟ ਪੈ ਨਿਧਾਨ ਸਤਬ, ਮਹਾਰਾਜ ਕਹਿੰਦੇ ਪ੍ਰਗਟ ਪੈ ਨਿਧਾਨ ਸਭ ਜਾ ਪੁੱਛੇ ਧਰਮ ਰਾਏ, ਜਿੱਦਣ ਉਹਨੇ ਪੁੱਛਿਆ ਉਦਨ ਪਿਆਰੇ ਸਾਰੇ ਪ੍ਰਗਟ ਹੋ ਜਾਣੇ ਨੇ। ਉਹਨੇ ਫਿਰ ਬੜੇ ਸੋਹਣੇ ਸ਼ਬਦ ਕਹੇ, ਚਾਦਰ ਮੈਲੀ ਤੇ ਸਾਬਣ ਥੋੜਾ, ਇਹਨੂੰ ਨੈਗੇਟਿਵ ਨੀ ਲੈ ਕੇ ਜਾਣਾ, ਕਿਉਂਕਿ ਇਹਦੇ ਚ ਅੱਗੇ ਜਦੋਂ ਆਪਾਂ ਦੇਖਾਂਗੇ ਕੁਚੱਜੀਪਨ, ਮੈਂ ਹੈਰਾਨ ਸਤਿਗੁਰੂ ਅਸੀਂ ਐਵੇਂ ਕਥਾ ਵਾਲੇ ਸਿਰਫ ਕਹਿ ਰਹੇ ਹਾਂ ਕੁਚੱਜੀ, ਇਹ ਤਾਂ ਸ਼ਬਦ ਹੀ ਸਾਰਾ ਸੁਚੱਜਾ, ਅੱਗੇ ਤਾਂ ਬੇਨਤੀ ਕੀਤੀ ਜਾਣੀ ਅਖੀਰ ਤੇ, ਬੰਦਗੀ ਕਰਨ ਵਾਲਿਆਂ ਨੂੰ ਸਾਰੀਆਂ ਰਾਤਾਂ ਮਿਲਣਾ, ਮੇਰੇ ਕੋਲ ਵੀ ਇੱਕ ਰਾਤ ਆ ਜਾ, ਕੁਚੱਜੀ ਕਹਿ ਸਕਦੀ ਹੈ ਜੀ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਚਾਦਰ ਮੈਲੀ ਤੇ ਸਾਬਣ ਥੋੜਾ, ਜਦ ਦੇਖਾਂ ਤਾਂ ਧਰੋਵਾਂ, ਬਹੁਤੇ ਦਾਗ ਲੱਗੇ ਤਨ ਮੇਰੇ ਮੈਂ ਕਿਹੜਾ ਕਿਹੜਾ ਧੋਵਾਂ, ਇਹ ਦਾਗਾਂ ਦੀ ਕੋਈ ਕੀਮਤ ਨਾਹੀਂ, ਕਿਉਂ ਕਰ ਹੱਚੀ ਹੋਵਾਂ। ਸ੍ਰੀ ਸਾਹਿਬ, ਧੰਨ ਗੁਰੂ ਗੋਬਿੰਦ ਸਿੰਘ, ਸ੍ਰੀ ਸਾਹਿਬ ਮੈਨੂੰ ਦਰਸ਼ਨ ਦੇਵੋ, ਮੈਂ ਸੱਚੇ ਸਾਬਣ ਧੋਵਾਂ। ਮੇਰੀ ਫਿਰ ਬੇਨਤੀ ਹੈ, ਮੈਂ ਅਰਜ਼ ਕੀਤੀ ਜਿੱਥੇ ਆਪਾਂ ਪੜ੍ਹਨੇ ਜਪ ਤਪ ਸੰਜਮ ਧਰਮ ਨਾ ਕਮਾਇਆ, ਕੱਲ ਮੈਂ ਬੇਨਤੀ ਕੀਤੀ ਸੀ ਕਿ ਮਹਾਰਾਜ ਤੁਸੀਂ ਕਿਰਪਾ ਕਰੋ, ਮੈਂ ਤੇਰੇ ਕੀਤੇ ਨੂੰ ਜਾਣਿਆ ਨੀ, ਕੰਚਨ ਨਾਰੀ ਮੈਂ ਜੀਓ ਲੁਭਤ ਕੈ, ਮੋਹ ਮਿੱਠਾ ਮਾਇਆ, ਘਰ ਮੰਦਰ ਘੋੜੇ ਖੁਸ਼ੀ, ਮਨ ਅਰਸ ਲਾਇਆ, ਹਰ ਪ੍ਰਭ ਚਿੱਤ ਨਾ ਆਵੀ, ਕਿਉਂ ਛੂਟਾ ਮੇਰੇ ਹਰ ਰਾਇਆ, ਮੇਰੇ ਰਾਮ ਇਹ ਨੀਚ ਕਰਮ ਹਰ ਮੇਰੇ, ਗੁਣਵੰਤਾ ਹਰ ਹਰ ਦਿਆਲ ਕਰ ਕਿਰਪਾ, ਬਖਸ਼ ਅਵਗਣ ਸਭ ਮੇਰੇ। ਮਹਾਰਾਜ ਕਹਿੰਦੇ ਮੇਰੇ ਤੋਂ ਔਗਣ ਬਖਸ਼ ਦੇ। ਇੱਥੇ ਸਤਿਗੁਰਾਂ ਨੇ ਫਿਰ ਬਾਬਾ ਫਰੀਦ ਸਾਹਿਬ ਵਰਗਾ ਦਰਵੇਸ਼, ਉਹਨਾਂ ਦਾ ਕੋਈ ਮੁਕਾਬਲਾ ਨਹੀਂ ਕਠਿਨ ਤਪੱਸਿਆ ਦਾ, ਕਿਉਂਕਿ ਜਦੋਂ ਅਸੀਂ ਬਾਬਾ ਫਰੀਦ ਸਾਹਿਬ ਜੀ ਦੇ ਜੀਵਨ ਨੂੰ ਪੜ੍ਹਦੇ, ਮੇਰੇ ਕੋਲ ਪਤਾ ਹੈ ਕਿ ਸਾਡੇ ਕੋਲ ਕੋਈ ਘਟਨਾਵਾਂ ਨੇ, ਜਿਵੇਂ ਚਿੜੀਆਂ ਮਾਰਨ ਦੀਆਂ, ਪਾਣੀ ਉੱਤੇ ਆਉਣ ਦੀਆਂ, ਜਾਂ ਅਸੀਂ ਉਹਨਾਂ ਦੇ ਜੀਵਨ ਚ ਅਸ਼ੱਕਰ ਵਾਲੀ ਗੱਲ ਪੜ੍ਹਨੇ, ਨਹੀਂ ਉਹਨਾਂ ਦਾ ਜਿਹੜਾ ਜੀਵਨ ਹੈ ਬੜੇ ਪਰਹੇਜ਼ਗਾਰ ਸਨ, ਬੜੇ ਪਰਹੇਜ਼ ਵਾਲੇ ਸਨ। ਇੱਥੋਂ ਤੱਕ ਉਹਨਾਂ ਦੀ ਇਬਾਦਤ ਉਹਨਾਂ ਦੇ ਮਾਂ ਦੀ ਨਿਗਰਾਨੀ ਚ ਹੋਈ ਹੈ, ਜਿਹਨੂੰ ਮਰੀਮ ਤੇ ਕੁਸ਼ਮ ਵੀ ਕਿਹਾ ਜਾਂਦਾ ਸੀ। ਮਾਂ ਮੈਂ ਕਹਿੰਦਾ ਕਿੰਨੀ ਕੁ ਉੱਚੀ ਸੁਰਤ ਵਾਲੀ ਹੋਵੇਗੀ ਜਿਹਨੇ ਤਕਰੀਬਨ 8 ਸਾਲ ਦੇ ਬੱਚੇ ਨੂੰ ਕੁਰਾਨ ਜ਼ਬਾਨੀ ਚੇਤੇ ਕਰਾ ਦਿੱਤੇ ਸੀ। ਸਾਰੀ ਕੁਰਾਨ ਜ਼ਬਾਨੀ ਜਿੱਤੇ ਸੀ ਜੀ ਉਹਨਾਂ ਨੂੰ। ਉਹ ਸ਼ੱਕਰ ਗਾਇ ਸਨ, ਉਹਨਾਂ ਦੇ ਬੋਲ ਸ਼ੱਕਰ ਨਾਲ ਵੱਧ ਮਿੱਠੇ ਸਨ, ਤੇ ਉਹ ਆਪਣੀ ਬਾਣੀ ਚ ਬਚਨ ਕਹਿੰਦੇ ਆ, ਕਹਿੰਦੇ ਆ ਅਸਲੀਅਤ ਇਹ ਵੇ ਕਿ ਸ਼ੱਕਰ ਵੀ ਉੱਥੇ ਫਿੱਕੀ ਪੈ ਜਾਂਦੀ ਹੈ ਜਿੱਥੇ ਰੱਬ ਜੀ ਦਾ ਨਾਮ ਆ ਜਾਂਦਾ। ਸ਼ੱਕਰ ਖੰਡ ਨਿਵਾਤ ਗੁੜ ਮਾਖਿਓ ਮਾਝਾ ਦੁੱਧ ਸਭੇ ਵਸਤੂ ਮਿੱਠੀਆਂ ਰੱਬ ਨਾ ਪੁੱਜਣ ਤੁਧ। ਆਪ ਨੂੰ ਪਤਾ ਹੋਣਾ ਉਹਨਾਂ ਦੇ ਮੁਰਸ਼ਦ ਦਾ ਨਾਮ ਸੀ ਖਵਾਜ਼ਾ ਬਖਤਿਆਰ ਕਾਕੀ ਸਾਹਿਬ ਜੀ। ਉਹਨਾਂ ਦੇ ਜਿਹੜੇ ਉਦੋਂ ਬਾਅਦ ਗੱਦੀਦਾਰ ਹੋਏ ਨੇ ਉਹਨਾਂ ਦਾ ਨਾਮ ਸੀ ਹਜ਼ਰਤ ਨਿਜ਼ਾਮੂਦੀਨ ਔਲੀਆ। ਕਿਉਂਕਿ ਸਾਨੂੰ ਬਾਣੀ ਵਿੱਚ ਮੈਂ ਤਾਂ ਬੇਨਤੀ ਕਰ ਰਿਹਾ, ਇਹ ਨਹੀਂ ਕਿ ਮੈਂ ਕਿਸੇ ਹੋਰ ਮਤ ਵੱਲ ਖਿੱਚ ਕੇ ਆਪ ਜੀ ਨੂੰ ਲਿਜਾਣਾ ਚਾਹੁੰਦਾ। ਹਜ਼ਰਤ ਨਿਜ਼ਾਮੂਦੀਨ ਔਲੀਆ ਉਹ ਬਾਬਾ ਫਰੀਦ ਸਾਹਿਬ ਤੋਂ ਬਾਅਦ ਗੱਦੀਦਾਰ ਨੇ ਇਸ ਸਿਲਸਿਲੇ ਦੇ ਸੂਫੀਆਂ ਵਿੱਚ। ਉਹਨਾਂ ਦੀ ਜਿਵੇਂ ਆਪਾਂ ਸਾਖੀਆਂ ਕਹਿੰਦੇ ਹਾਂ ਨਾ, ਇਹਨਾਂ ਦੀਆਂ ਬੈਠਕਾਂ ਹੁੰਦੀਆਂ ਨੇ ਸ਼ਬਦ ਵਰਦੇ। ਉਹਨਾਂ ਕਿਸੇ ਨੇ ਪੁੱਛਿਆ ਸੀ ਕਿ ਬਾਬਾ ਫਰੀਦ ਸਾਹਿਬ ਜੀ ਦੇ ਸੰਬੰਧ ਵਿੱਚ ਕੋਈ ਬਚਨ ਸੁਣਾਓ। ਉਹਨਾਂ ਦੇ ਵਾਰਤਕ ਬਚਨ ਵੀ ਪੜ੍ਹਨ ਵਾਲੇ ਨੇ। ਇੱਕ ਵਾਰ ਮਰਜ਼ ਕੀਤੀ ਸੀ ਜੇ ਕਿਸੇ ਨੂੰ ਪੜ੍ਹਨ ਦਾ ਸ਼ੌਂਕ ਹੈ ਉਹ ਇੱਕ ਕਿਤਾਬ ਜ਼ਰੂਰ ਪੜ੍ਹਿਓ ਜਿਹਨੇ ਬਾਬਾ ਫਰੀਦ ਸਾਹਿਬ ਨੂੰ ਪੜ੍ਹਨਾ ਹੈ, ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚਲੇ ਬਾਬੇ ਫਰੀਦ ਦੀ ਭਾਲ, ਪ੍ਰੋਫੈਸਰ ਪ੍ਰੀਤਮ ਸਿੰਘ ਹੋਏ ਆ, ਡਾਕਟਰ ਹਰਸ਼ਿੰਦਰ ਕੌਰ ਉਹਦੇ ਫਾਦਰ ਸਨ। ਉਹਨਾਂ ਨੇ ਮੇਰਾ ਖਿਆਲ ਹੈ ਵੀ ਜੋ ਕੁਝ ਉਹ ਬਾਬਾ ਫਰੀਦ ਸਾਹਿਬ ਬਾਰੇ ਲਿਖ ਕੇ ਦੇ ਗਏ ਉਹਨਾਂ ਨੇ ਤਾਂ ਬਾਬਾ ਸਾਹਿਬ ਦੇ ਅਰਬੀ ਵਿੱਚ ਜਿਹੜੇ ਸੁਖਨ ਨੇ ਬਚਨ ਨੇ ਉਹ ਵੀ ਉਹਦੇ ਵੀ ਦਿੱਤੇ ਹੋਏ ਆ। ਜਿੰਨੇ ਫਰੀਦ ਸਾਹਿਬ ਦੇ ਨਾਂ ਤੇ ਹੋਏ ਉਹਨਾਂ ਸਾਰਿਆਂ ਦਾ ਜ਼ਿਕਰ ਕੀਤਾ। ਮੈਂ ਕਿਤਾਬ ਦਾ ਹਵਾਲਾ ਤਾਂ ਦਿੱਤਾ ਇਸ ਕਰਕੇ ਨਹੀਂ ਕਿ ਮੈਂ ਪੜ੍ਹਨਾ, ਇਸ ਕਰਕੇ ਵੀ ਜੇ ਕਿਸੇ ਦੇ ਮਨ ਸ਼ੌਕ ਹੋਵੇ। ਕਈ ਵਾਰੀ ਇਹ ਵੀ ਹੁੰਦਾ ਵੀ ਕਿੱਥੋਂ ਪੜ੍ਹਿਆ ਜੀ, ਤੇ ਮੈਂ ਕਈ ਵਾਰੀ ਕਰਜ ਕਰਨਾ ਦੁਨੀਆਂ ਵਿੱਚ ਸਭ ਤੋਂ ਸੌਖਾ ਕੰਮ ਹੈ ਖੰਡਨ ਕਰਨਾ। ਤੇ ਅੱਜ ਦੇ ਸਿੱਖਾਂ ਦੀ ਹਾਲਤ ਇਹ ਵੇ ਜਿਹੜਾ ਖੰਡਨ ਕਰਨ ਲੱਗ ਪਿਆ ਉਹ ਮਹਾਨ ਵਿਦਵਾਨ ਬਣ ਜਾਂਦਾ। ਬਲਡੋਜ਼ਰ ਨਾਲ ਬਿਲਡਿੰਗ ਤੇ ਸ਼ਾਮ ਨੂੰ ਢੱਠ ਜਾਏਗੀ, ਬਣਾਉਂਦਿਆਂ ਤਾਂ 10 ਸਾਲ ਲੱਗ ਜਾਂਦੇ ਆ। ਖੰਡਨ ਕਰਨਾ ਆ ਦੇਹ ਨੂੰ ਪਾਲਦਿਆਂ 70 ਸਾਲ ਲੱਗ ਗਏ, ਥੋੜਾ ਜਿਹਾ ਜੇ ਜ਼ਹਿਰ ਜੀਵ ਤੇ ਰੱਖੋ ਬੰਦਾ 70 ਸਕਿੰਟ ਚ ਮਰ ਜਾਂਦਾ ਹੈ। ਖੰਡਨ ਕਰਨਾ ਬਹੁਤ ਸੌਖਾ ਹੈ। ਜਦੋਂ ਬੰਦਾ ਖੰਡਨ ਕਰਨ ਲੱਗ ਪਿਆ ਕੁਛ ਵੀ ਨਹੀਂ ਸਿੱਧ ਕੀਤਾ ਜਾ ਸਕਦਾ। ਜਦੋਂ ਮੈਂ ਨਾ ਮੰਨੂ ਹੈ ਉਹਦੇ ਵਿੱਚ ਉਹਨਾਂ ਨੇ ਇੱਕ ਬਚਨ ਕੀਤਾ ਹੈ। ਹਜ਼ਰਤ ਨਿਜ਼ਾਮੂਦੀਨ ਔਲੀਆ ਜੀ ਤੋਂ ਪੁੱਛਿਆ ਗਿਆ ਕਿ ਉਹਨਾਂ ਦੇ ਬਾਰੇ ਕੁਝ ਤੁਸੀਂ ਬਚਨ ਦੱਸੋ। ਕਹਿੰਦੇ ਨੇ ਇੱਕ ਰਾਤ ਉਹ ਆਪਣੇ ਹੁਜ਼ਰੇ ਵਿੱਚ ਸਨ, ਚਿਰਾਗ ਦੀਵਾ ਬਲ ਰਿਹਾ ਸੀ, ਸਿਰ ਉਹਨਾਂ ਦਾ ਨੰਗਾ ਸੀ। ਯਾਦ ਰੱਖਿਓ ਮੈਂ ਸੂਫੀ ਦੀ ਗੱਲ ਕਰ ਰਿਹਾ, ਸਿੱਖ ਦੀ ਨਹੀਂ ਗੱਲ ਕਰ ਰਿਹਾ। ਕਹਿੰਦੇ ਸਿਰ ਤੇ ਹੱਥ ਫੇਰ ਰਹੇ ਸਨ, ਕਹਿੰਦਾ ਰੋਣ ਦੀ ਆਵਾਜ਼ ਆਉਂਦੀ ਸੀ, ਬੈਰਾਗਮੀ ਸ਼ਬਦ ਕੰਨਾਂ ਸੁਣਾਈ ਦਿੱਤੇ। ਹਜ਼ਰਤ ਨਿਜ਼ਾਮੂਦੀਨ ਔਲੀਆ ਕਹਿੰਦੇ ਨੇ ਮੈਂ ਉੱਠ ਕੇ ਬੈਠ ਗਿਆ, ਆਵਾਜ਼ ਕਿੱਥੋਂ ਆ ਰਹੀ ਹੈ? ਇਹ ਆਵਾਜ਼ ਬਾਬਾ ਸਾਹਿਬ ਜੀ ਦੇ ਸਥਾਨ ਤੋਂ ਆ ਰਹੀ ਸੀ। ਮੈਂ ਹੁਜਰਾ ਸ਼ਬਦ ਵਰਤਿਆ, ਸਿੱਧਾ ਅੱਜ ਦਾ ਸ਼ਬਦ ਵਰਤਾਂ, ਛੋਟਾ ਜਿਹਾ ਕਮਰਾ ਕਹਿ ਲਓ ਜਿੱਥੇ ਉਹਨਾਂ ਟਿਕਾਣਾ ਸੀ। ਕਹਿੰਦੇ ਦਰਵਾਜ਼ਾ ਭੇੜਿਆ ਹੋਇਆ ਸੀ, ਪਰ ਦਰਵਾਜ਼ੇ ਦੀ ਜਿਹੜੀ ਵਿਰਲ ਸੀ, ਵਿਰਲ ਸਮਝਦੇ ਆਪਾਂ ਜਿਹਨੂੰ ਝੀਤ ਕਹਿੰਦੇ ਸਨ ਆਪਣੇ ਪੁਰਾਣੇ ਲੋਕ, ਉਸ ਦੇ ਵਿੱਚੋਂ ਦੀਵੇ ਦੀ ਰੋਸ਼ਨੀ ਬਾਹਰ ਆ ਰਹੀ ਸੀ। ਮੈਂ ਦਰਵਾਜ਼ਾ ਨਹੀਂ ਖੜਕਾਇਆ, ਉਸ ਵਿਰਲ ਵਿੱਚੋਂ, ਉਸ ਝੀਤ ਵਿੱਚੋਂ ਮੈਂ ਦੇਖਿਆ। ਕਹਿੰਦੇ ਸਿਰ ਤੇ ਹੱਥ ਮਾਰ, ਜ਼ਮੀਨ ਤੇ ਸਜਦੇ ਵੀ ਜਾਂਦੇ ਸਨ, ਡਸਕੋਰੇ ਲੈਂਦੇ ਸਨ, ਦੁਬਾਰਾ ਫਿਰ ਉੱਠ ਪੈਂਦੇ ਸਨ, ਮੱਥੇ ਤੇ ਹੱਥ ਮਾਰਨਾ, ਇੱਕ ਸ਼ਬਦ ਕਹਿ ਰਹੇ ਸਨ, ਹੇ ਵਾਹਿਗੁਰੂ, ਹੇ ਅੱਲਾਹ, ਅਜ ਬਰਾਏ ਤੂੰ ਜ਼ੀਅਮ, ਜ਼ੇ ਬਰਾਏ ਤੂੰ ਮੀਰਮ। ਇਹਦਾ ਅਰਥ ਹੈ ਹੇ ਰੱਬ ਜੀ, ਯਾ ਅੱਲਾਹ, ਮੈਂ ਜੀਨਾ ਵਾਂ ਸਿਰਫ ਤੇਰੇ ਵਾਸਤੇ, ਤੇ ਜਿਸ ਦਿਨ ਮੈਂ ਮਰਨਾ ਉਹ ਦਿਨ ਵੀ ਤੇਰੀ ਯਾਦ ਵਿੱਚ ਮਰਾਂ। ਇਹ ਉਹਨਾਂ ਦਾ ਨਿੱਜੀ ਜੀਵਨ ਹੈ। ਮੈਂ ਤਾਂ ਬੇਨਤੀ ਕੀਤੀ ਜੀ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੰਘ ਸਿੱਧੂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਲਾਈਫ ਇੰਸ਼ੋਰੈਂਸ ਜਾਂ ਵਿਜ਼ਿਟਰ ਇੰਸ਼ੋਰੈਂਸ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਹਰਪਿੰਦਰ ਸਿੱਧੂ ਜੀ ਨੂੰ 403-404-3500 ਯਾਨੀ 403-404-3500 ਤੇ ਸੰਪਰਕ ਕਰ ਸਕਦੇ ਹੋ। ਪੰਜਾਬ ਇੰਸ਼ੋਰੈਂਸ ਤੋਂ ਹਰਪਿੰਦਰ ਸਿੰਘ ਸਿੱਧੂ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ HMP ਕਸਟਮ ਕੈਬਨਿਟਸ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਹੋਰ ਜਾਣਕਾਰੀ ਲਈ ਪਾਲ ਸੇਖੋਂ ਜੀ ਨੂੰ 403-829-5000 ਜਾਂ ਫਿਰ 403-719-4947 ਤੇ ਸੰਪਰਕ ਕਰ ਸਕਦੇ ਹੋ। HMP ਕਸਟਮ ਕੈਬਨਿਟਸ ਲਿਮਿਟਿਡ ਦਾ ਪਤਾ ਹੈ ਯੂਨਿਟ ਨੰਬਰ 11 2316 27 ਐਵਨਿਊ ਨਾਰਥ ਈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਬਿਲਡਿੰਗ ਐਂਡ ਸਪਲਾਈਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ।
2: ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਡਰਾਈ ਵਾਲ, ਰੂਫਿੰਗ, ਇਨਸੂਲੇਸ਼ਨ ਦੇ ਨਾਲ ਨਾਲ ਕਿਸੇ ਵੀ ਪ੍ਰਕਾਰ ਦੇ ਕਸਟਮ ਮੈਟਲ ਮਿਟਨ ਸਾਈਡਿੰਗ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਅੱਜ ਹੀ ਨਿਰਵੈਰ ਜੋਹਲ ਜੀ ਨੂੰ 403-690-8700 ਯਾਨੀ 403-690-8700 ਜਾਂ ਫਿਰ ਭਜਨ ਸਿੰਘ ਜੋਹਲ ਜੀ ਨੂੰ 403-561-0227 ਯਾਨੀ 403-561-0227 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਬਿਲਡਿੰਗ ਐਂਡ ਸਪਲਾਈਜ਼ ਲਿਮਿਟਿਡ ਦੇ ਆਫਿਸ ਦਾ ਪਤਾ ਹੈ ਯੂਨਿਟ ਨੰਬਰ 4612 6th ਸਟਰੀਟ ਨਾਰਥ ਈਸਟ ਕੈਲਗਰੀ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਕੈਸਡੀ ਹੇ ਇੰਜਰੀ ਲਾ ਤੋਂ ਤਾਰਾ ਕੈਸਡੀ ਜੀ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਮੋਟਰ ਵਹੀਕਲ ਐਕਸੀਡੈਂਟ ਇੰਜਰੀ ਕਲੇਮ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਤਾਰਾ ਕੈਸਡੀ ਜੀ ਨੂੰ 403-777-1099 ਯਾਨੀ 403-777-1099 ਤੇ ਸੰਪਰਕ ਕਰ ਸਕਦੇ ਹੋ। ਕੈਸਡੀ ਹੇ ਇੰਜਰੀ ਲਾ ਦਾ ਪਤਾ ਹੈ ਯੂਨਿਟ ਨੰਬਰ 1507 14 ਐਵੇਨਿਊ ਸਾਊਥ ਵੈਸਟ ਕੈਲਗਰੀ।
0: ਇਹ ਜਿਹੜਾ ਬਚਨ ਹੈ ਥੋੜੇ ਜਿਹੇ ਅਰਥ ਅਸੀਂ ਵਾਚ ਲਈਏ। ਮੰਝ ਕੁਚੱਜੀ, ਮੈਂ ਜੀਵਨ ਦਾ ਚੱਜ ਕੋਈ ਨਹੀਂ, ਮੇਰੇ ਕੋਲ ਸਿਮਰਨ ਕੋਈ ਨਹੀਂ, ਅਮ ਮਾਵਣ ਦੋਸਰੇ। ਇਹ ਕੱਲ ਅਰਥ ਵੈਸੇ ਕਰ ਚੁੱਕੇ ਹਾਂ ਆਪਾਂ। ਮੇਰੇ ਚ ਉਹ ਦੋਸ਼ ਨੇ ਜਿਹੜੇ ਅੰਦਰ ਸਮਾਂਦੀ ਦੀ ਪਏ। ਮੰਝ ਕੁਚੱਜੀ ਅਮ ਮਾਵਣ ਦੋਸਰੇ ਹੋਂ ਕਿਉਂ ਸਹੁ ਰਾਵਣ ਜਿਉ ਜੀਉ। ਮੈਂ ਕਿਵੇਂ ਪਾਰ ਬ੍ਰਹਮ ਪਰਮੇਸ਼ਵਰ ਤੁਹਾਡਾ ਮਿਲਾਪ ਹਾਸਲ ਕਰਾਂ। ਔਗਣ ਇੰਨੇ ਨੇ, ਮਹਾਰਾਜ ਕਹਿ ਰਹੇ ਨੇ ਇੱਕ ਦੋ ਇੱਕ ਚੜ੍ਹਦੀਆਂ। ਮੈਂ ਤੇ ਪਾਠ ਇੱਕ ਤੋਂ ਇੱਕ ਹੀ ਕੀਤਾ ਹੈ, ਭਾਵੇਂ ਕਈ ਵਾਰੀ ਬੋਲਣ ਚ ਟਿੱਪੀ ਲੱਗ ਜਾਂਦੀ ਪਰ ਟਿੱਪੀ ਨਾਲ ਮਾਤਰਾ ਵੱਧ ਜਾਂਦੀ। ਇੱਕ ਦੋ ਇੱਕ ਚੜ੍ਹਦੀਆਂ, ਮੈਂ ਤੇਰੇ ਦਰ ਤੇ ਕੀ ਕਰਾਂਗੇ। ਮੈਂ ਫਿਰ ਕਿਹਾ ਜੇ ਕੁਚੱਜੀ ਹੋਵੇ ਸਰਲੇ ਕੁਚੱਜਾ, ਪਰ ਇਸ ਕੁਚੱਗੇ ਵਿੱਚ ਵੀ ਜੀਵਨ ਹੈ। ਇਹ ਉਹ ਕੁਚੱਜਾ ਨਹੀਂ ਜਿਹੜਾ ਵਿਵਿਚਾਰ ਹੈ, ਕੁਚੱਜਾ ਤਾਂ ਜਾਏਗਾ ਵਿਵਿਚਾਰੀਆਂ ਵਾਲੇ ਪਾਸੇ। ਇੱਥੇ ਤਾਂ ਜ਼ਿਕਰ ਕੀਤਾ ਜਾ ਰਿਹਾ ਵਾਹਿਗੁਰੂ ਜੀ, ਜਦੋਂ ਤੇਰੇ ਘਰ ਚ ਬੰਦਗੀ ਕਰਨ ਵਾਲੇ ਦੇਖਣਾ, ਇੱਥੇ ਇੱਕ ਦੋ ਇੱਕ ਚੜ੍ਹਦੇ ਜੀਵਨ ਵਾਲੇ ਨੇ, ਮੇਰੀ ਬਾਤ ਕਿਸੇ ਨੇ ਪੁੱਛਣੀ। ਫਿਰ ਬੇਨਤੀ, ਇਹ ਬਰੀਕ ਬਾਤ ਹੈ, ਇੱਕ ਦੋ ਇੱਕ ਚੜ੍ਹਦੀਆਂ ਦਰ ਤੇ ਇੱਕ ਤੋਂ ਇੱਕ ਚੜ੍ਹਦੀ ਕਲਾ, ਉੱਚੇ ਸੁੱਚੇ ਜੀਵਨ ਵਾਲੇ ਕੌਣ ਜਾਣੇ। ਮੇਰਾ ਨਾਮ ਜੀਓ, ਮੇਰੇ ਪੱਲੇ ਤਾਂ ਕੁਛ ਹੈ ਨੀ, ਮੇਰਾ ਨਾਮ ਕਿਸੇ ਨੇ ਜਾਣਨਾ ਹੈ। ਅੱਗੇ ਸਤਿਗੁਰੂ ਕਹਿੰਦੇ ਨੇ ਜਿੰਨੀ ਸਖੀ ਸਹੁ ਰਾਵਿਆ। ਮੈਂ ਫਿਰ ਰਿਪੀਟ ਕਰ ਰਿਹਾ, ਕੁਚੱਜੀ ਕਿਵੇਂ ਜਾਏਗੀ ਗੁਰਮੁਖਾਂ ਕੋਲ? ਗੁਰਮੁਖੋ, ਕੁਚੱਜਾ ਤਾਂ ਕਈ ਵਾਰੀ ਗੁਰਦੁਆਰੇ ਆ ਕੇ ਬਹਿ ਜਾਓ, ਵਿਚਾਰਾ ਅਪਸੈਟ ਹੋ ਜਾਂਦਾ। ਜਿਨਕੇ ਚਿੱਤ ਕਠੋਰ ਹੈ ਸੇ ਬਹਿ ਨਾ ਸਤਿਗੁਰ ਪਾਸ, ਉੱਥੇ ਸੱਚ ਵਰਤਦਾ ਕੂੜ ਯਾਰਾਂ ਚਿੱਤ ਉਦਾਸ। ਉਹਦੇ ਵੀ ਸਤਿਗੁਰਾਂ ਨੇ ਇੱਕ ਬਚਨ ਕਿਹਾ, ਵਿੱਚ ਸੱਚੇ ਕੂੜ ਨਾ ਗੱਡਈ, ਮਨ ਵੇਖੋ ਕਰਨ ਰਿਜਾਸ, ਕੂੜ ਯਾਰ ਕੂੜ ਯਾਰੀ ਜਾਇ ਰਲੇ, ਸਚਿਆਰ ਸਿੱਖ ਬੈਠੇ ਸਤਿਗੁਰ ਪਾਸ। ਹੁਣ ਜਿਹੜਾ ਸ਼ਬਦ ਹੈ ਕਿ ਜਿੰਨਾ ਸਖੀਆਂ ਨੇ, ਮੈਂ ਫਿਰ ਰਿਪੀਟ ਕਰ ਲੱਗਾ ਇਸ ਗੱਲ ਨੂੰ ਕਿ ਮਨਮੁਖ ਬੰਦਾ ਗੁਰਮੁਖਾਂ ਦਾ ਮਜ਼ਾਕ ਉਡਾਉਂਦਾ ਹੈ, ਕੁਚੱਜਾ ਸੁਚੱਜਿਆਂ ਦੇ ਸੱਚੀ ਮੁੱਚੀ ਮਖੌਲ ਉਡਾਉਂਦਾ ਹੈ। ਇੱਥੇ ਤਾਂ ਕਿਹੋ ਜਿਹਾ ਕੁਚੱਜਾ ਬਣ ਜੀ? ਇੱਥੇ ਸੁਚੱਜਿਆਂ ਦੇ ਬਾਰੇ ਕਿਹਾ ਜਾਂਦਾ ਜਿਨ੍ਹਾਂ ਨੇ ਤੈਨੂੰ ਮਾਣਿਆ, ਉਹ ਇਸ ਤਰ੍ਹਾਂ ਠੰਡ ਵਿੱਚ ਬੈਠੇ ਨੇ ਜਿਵੇਂ ਅੰਬਾਂ ਦੇ ਸੰਘਣੇ ਪੱਤਿਆਂ ਦੀ ਛਾਂ ਥੱਲੇ ਕੋਈ ਬੈਠਾ। ਜਿੰਨੀ ਸਖੀ ਸਹੁ ਰਾਵਿਆ, ਜਿਨ੍ਹਾਂ ਗੁਰਮੁਖ ਸਖੀਆਂ ਨੇ ਸੁਹਾਗਣਾਂ ਨੇ ਵਾਹਿਗੁਰੂ ਜੀ ਦਾ ਮਿਲਾਪ ਹਾਸਲ ਕੀਤਾ, ਜਿਨ੍ਹਾਂ ਦੀ ਸੁਰਤ ਸ਼ਬਦ ਵੀ ਜੁੜ ਗਏ। ਸੇ ਅੰਬੀ ਛਾਵੜੀ ਇਹ ਜੀਓ, ਉਹ ਅੰਬਾਂ ਦੀ ਛਾਂ ਥੱਲੇ ਬੈਠੇ ਨੇ, ਸ਼ੀਤਲ ਹੈ ਛਾਂ। ਅੱਗੇ ਮਹਾਰਾਜ ਕਹਿੰਦੇ ਸੇ ਗੁਣ ਮੰਝ ਨਾ ਆਵਣੀ। ਹੁਣ ਫਿਰ ਸੁਣਿਓ, ਮੇਰੇ ਕੋਲ ਉਹ ਗੁਣ ਨਹੀਂ ਜਿਹੜੇ ਅੰਬਾਂ ਦੀ ਛਾਂ ਥੱਲੇ ਬੈਠੇ ਗੁਰਮੁਖਾਂ ਕੋਲ ਗੁਣ ਨੇ, ਕਿਉਂਕਿ ਮੇਰੇ ਕੋਲ ਕੋਈ ਗੁਣ ਹੈ ਹੀ ਨਹੀਂ। ਮੈਂ ਗੁਣਾਂ ਤੋਂ ਵਿਖੂਣ ਹਾਂ, ਸਭ ਅਵਗੁਣ ਮੈਂ ਗੁਣ ਨਹੀਂ ਕੋਈ। ਮੈਂ ਕੱਲ ਵੀ ਅਰਜ਼ ਕੀਤੀ ਸੀ, ਜੇਤਾ ਚ ਸਮੁੰਦਰ ਸਾਗਰ ਨੀਰ ਭਰਿਆ, ਤੇਤੇ ਔਗੁਣ ਹਮਾਰੇ, ਹਮ ਅਵਗੁਣ ਭਰੇ ਏਕ ਗੁਣ ਨਾਹੀ, ਅੰਮ੍ਰਿਤ ਛਾੜ ਬਿਖੈ ਬਿਖ ਖਾਈ। ਫਿਰ ਕਹਿ ਰਹੇ ਨੇ ਮੇਰੇ ਕੋਲ ਉਹ ਗੁਣ ਨਹੀਂ ਜਿਹੜੇ ਸਿਮਰਨ ਵਾਲਿਆਂ ਕੋਲ ਨੇ, ਬੰਦਗੀ ਕਰਨ ਵਾਲਿਆਂ ਕੋਲ ਨੇ। ਮਹਾਰਾਜ ਕਹਿ ਰਹੇ ਨੇ ਸੱਚੇ ਪਾਤਸ਼ਾਹ, ਸੇ ਗੁਣ ਮੰਝ ਨਾ ਆਵਨੀ, ਹਉ ਕਹਿ ਜੀ ਦੋਸ਼ ਧਰਿਓ ਜੀਓ, ਮੇਰੇ ਚ ਆਪਣੇ ਔਗਣ ਨੇ, ਮੈਂ ਕਿਸੇ ਦੂਜੇ ਤੇ ਦੋਸ਼ ਕੀ ਦਿਆਂ, ਮੈਂ ਦੂਜੇ ਦਾ ਕਸੂਰ ਕੀ ਕੱਢਾਂ, ਮੇਰੇ ਚ ਆਪਣੇ ਔਗਣ ਨੇ। ਅੱਗੇ ਫਿਰ ਸਤਿਗੁਰੂ ਉਹ ਸਿਫਤ ਵਿੱਚ ਚਲੇ ਜਾਂਦੇ ਆ, ਸਹਿ ਫਰਮਾਉਂਦੇ ਆ ਕਿਆ ਗੁਣ ਤੇਰੇ ਵਿਥਰਾ, ਵਿਥਰਾ ਦਾ ਅਰਥ ਮੈਂ ਤੇਰੇ ਕਿੰਨੇ ਕੁ ਗੁਣਾਂ ਦਾ ਵਿਸਤਾਰ ਕਰਾਂ, ਤੇਰੇ ਕਵਣ ਕਵਣ ਗੁਣ ਕਹਿ ਕਹਿ ਗਾਵਾਂ, ਤੂੰ ਸਾਹਿਬ ਗੁਣੀ ਨਿਧਾਨਾ, ਤੁਮਰੀ ਮਹਿਮਾ ਵਰਨਾ ਸਾਕੂ, ਤੂੰ ਠਾਕੁਰ ਊਚ ਭਗਵਾਨਾ, ਜੇਵਾ ਏਕ ਕਵਨ ਗੁਣ ਕਹੀਏ, ਬੇਸ਼ੁਮਾਰ ਬੇਅੰਤ ਸਵਾਮੀ ਤੇਰੋ ਅੰਤ ਨਾ ਕਿੰਨੀ ਲਈਏ। ਮਹਾਰਾਜ ਤੂੰ ਸੁਲਤਾਨ ਕਾ ਹੋ ਮੀਆ, ਤੇਰੀ ਕਵਨ ਵਿਡਾਈ। ਮੇਰੇ ਕੋਲ ਕੋਈ ਸ਼ਬਦ ਨਹੀਂ ਕਿ ਮਹਾਰਾਜ ਮੈਂ ਆਪ ਜੀ ਦੇ ਗੁਣਾਂ ਦਾ ਵਿਸਤਾਰ ਕਰ ਸਕਾਂ, ਇੱਥੋਂ ਤੱਕ ਕਿ ਜਿੰਨੀ ਮਰਜ਼ੀ ਤਪੱਸਿਆ ਕਰ ਲਾ, ਜਿੰਨਾ ਮਰਜ਼ੀ ਤਪ ਕਰ ਲਵਾਂ, ਤੇਰੀ ਕੀਮਤ ਫਿਰ ਵੀ ਨਹੀਂ ਪਾ ਸਕਦਾ। ਕੋਟ ਕੋਟੀ ਮੇਰੀ ਆਰਜਾ, ਪਵਨ ਪੀਣ ਅਪਿਆਓ, ਚੰਦ ਸੂਰਜ ਗੁਫਾ ਨਾ ਦੇਖਾਂ, ਸੁਪਨੇ ਸੌਣ ਨਾ ਤਾਂ ਫਿਰ ਗੁਣ ਕਹਿ ਲਾਂਗੇ ਜੀ। ਕਹਿੰਦੇ ਨਹੀਂ, ਸੁਪਨੇ ਸੌਣ ਨਾ ਥਾਂ ਫਿਰ ਥੋੜੇ ਜਿਹਾ ਅਰਥਾ ਪੈਦਾ ਕਰ ਲਈਏ, ਕਰੋੜਾਂ ਕਰੋੜਾਂ ਸਾਲ ਮੇਰੀ ਉਮਰ ਹੋ ਜਾਏ, ਜਿਸ ਭੋਰੇ ਚ ਮੈਂ ਬੈਠਾ, ਨਾ ਚੰਦਰਮਾ ਦੀ ਚਾਨਣੀ ਦਿਸੇ, ਨਾ ਉੱਥੇ ਸੂਰਜ ਦੀ ਕੋਈ ਕਿਰਨ ਆਵੇ, ਚੰਦ ਸੂਰਜ ਦੇ ਗੁਫਾ ਨਾ ਦੇਖਾਂ, ਸੁਪਨੇ ਸੌਣ ਨਾ ਥਾਂ, ਇਹਦਾ ਅਰਥ ਮੈਂ ਸੁਪਨੇ ਵਿੱਚ ਵੀ ਸੌਵਾਂ ਨਾ। ਪਰ ਉਂਝ ਮਨ ਚ ਕਈ ਵਾਰੀ ਆਉਂਦਾ ਸੀ ਵੀ ਸੁਪਨਾ ਤਾਂ ਨੀਂਦ ਵਿੱਚ ਆਉਂਦਾ, ਇੱਥੇ ਮਹਾਰਾਜ ਕਹਿੰਦੇ ਮੈਂ ਸੁਪਨੇ ਚ ਵੀ ਨਾ ਸੌਵਾਂ, ਇਹਦਾ ਮਤਲਬ ਹੁੰਦਾ ਜਿਹੜੀ ਗੱਲ ਅਸੰਭਵ ਹੈ। ਆਪਾਂ ਕਹਿੰਦੇ ਇਸ ਚੀਜ਼ ਦਾ ਸੁਪਨਾ ਨਾ ਲਈ। ਹੁਣ ਜੇ ਕੋਈ ਇਹ ਅਰਥ ਕਰਨ ਲੱਗ ਪਿਆ ਜੀ ਨੀਂਦ ਵਿੱਚ ਹੀ ਸੁਪਨੇ ਆਉਂਦੇ ਨੇ, ਇਹ ਕਿਵੇਂ ਹੋ ਗਿਆ ਸੁਪਨੇ ਸੌਣ ਨਾ ਥਾਂ, ਇਹਦਾ ਮਤਲਬ ਕਹਿ ਕਿ ਭੁੱਲ ਕੇ ਨੀਂਦ ਦਾ ਸੁਪਨਾ ਵੀ ਨਾ ਆਵੇ, ਨੀਂਦ ਦਾ ਫੁਰਨਾ ਵੀ ਨਾ ਆਵੇ। ਕੋਟ ਕੋਟੀ ਮੇਰੀ ਆਰਜਾ, ਪਵਨ ਪੀਣ ਅਪਿਆਓ, ਚੰਦ ਸੂਰਜ ਦੋ ਗੁਫਾ ਨਾ ਦੁੱਖ ਦੇਖਾ, ਸੁਪਨਾ ਸੌਣ ਨਾ ਥਾਂ, ਵੀ ਤੇਰੀ ਕੀਮਤ ਨਾ ਪਵੇ ਖੋ ਕੇਵੜ ਆਖਾਂ, ਨਾ ਵਾਹਿਗੁਰੂ ਜੀ ਤੇਰੇ ਕਿਆ ਗੁਣ ਤੇਰੇ ਵਿਥਰਾ। ਅੱਗੇ ਜੀ ਕਿਆ ਕਿਆ ਕਿੰਨਾ ਸ਼ਬਦ ਕਿੰਨਾ, ਉਂਝ ਵੈਸੇ ਲਹਿੰਦੀ ਚ ਟਿੱਪੀ ਲਾ ਕੇ ਬੋਲਦਿਆ ਕਿੰਨਾ, ਪਰ ਇੱਥੇ ਸਤਿਗੁਰਾਂ ਨੇ ਕਿੰਨਾ ਲਿਖਿਆ, ਕਿੰਨਾ ਦਾ ਅਰਥ ਲਵਾਂ, ਨਾਮ ਬੋਲਾਂ, ਤੇਰੇ ਕਿਹੜੇ ਕਿਹੜੇ ਗੁਣ ਵਾਹਿਗੁਰੂ ਜੀ ਮੈਂ ਵਿਸਤਾਰ ਕਰਾਂ, ਤੇ ਕਿਹੜਾ ਕਿਹੜਾ ਤੇਰਾ ਨਾਮ ਲੈ ਕੇ ਬੋਲਾਂ। ਮਹਾਰਾਜ ਕਿਆ ਕਿਆ ਕਿੰਨਾ ਤੇਰਾ ਨਾਉ ਜੀਓ, ਕਿਹੜੇ ਕਿਹੜੇ ਲਫ਼ਜ਼ ਵਰਤਾਂ ਤੁਹਾਡੇ ਲਈ, ਕੋਈ ਲਫ਼ਜ਼ ਹੀ ਕੋਈ ਨਹੀਂ ਜੀ। ਮਹਾਰਾਜ ਸੱਚੀ ਜੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਜੀ, ਜਦੋਂ ਆਪਾਂ ਅੰਮ੍ਰਿਤ ਵੇਲੇ ਜਾਪ ਸਾਹਿਬ ਦਾ ਪਾਠ ਕਰਨੇ ਸਵੇਰ ਦੀ ਬਾਣੀਆਂ ਚ, ਸੱਚ ਇਹ ਜਿੰਨੇ ਪਰਮੇਸ਼ਵਰ ਦੇ ਗੁਣ ਜਾਪ ਸਾਹਿਬ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਗਾਏ ਨੇ ਨਾ ਜੀ, ਬਸ ਸਾਰੇ ਸ਼ਬਦ ਉਹਦੇ ਵਿੱਚ ਹੀ ਆ ਗਏ, ਸਾਰੀਆਂ ਸਿਫਤਾਂ। ਮੈਂ ਕਈ ਵਾਰੀ ਸੋਚਣਾ ਜਾਪ ਸਾਹਿਬ ਤੇ ਅਕਾਲ ਉਸਤਤ ਦੋਨਾਂ ਦੀ ਬਾਣੀ ਨੂੰ ਬਰਾਬਰ ਰੱਖ ਕੇ ਦੇਖੋ, ਜਾਪ ਸਾਹਿਬ ਦੀ ਵਿਆਖਿਆ ਅਕਾਲ ਉਸਤਤ ਦੀ ਬਾਣੀ ਹੈ, ਅਕਾਲ ਉਸਤਤ ਜਾਪ ਸਾਹਿਬ ਚ। ਹੁਣ ਅਸੀਂ ਇੱਕ ਪੱਖ ਲੈਂਦੇ ਹਾਂ ਨਾ ਵੀ ਪਰਮੇਸ਼ਵਰ ਸੁੰਦਰ ਕਹਿ, ਪਰਮੇਸ਼ਵਰ ਸੋਹਣਾ ਕਹਿ, ਪਰਮੇਸ਼ਵਰ ਚੰਗੇ ਕੰਮ। ਗੁਰੂ ਸਾਹਿਬ ਨੇ ਕਿਹਾ ਜਦੋਂ ਰਚਨਾ ਹੀ ਉਹਦੀ ਹੈ, ਉਹਦੇ ਵਿੱਚ ਚੰਗੇ ਵੀ ਉਹ ਕਰ ਰਿਹਾ ਤੇ ਮੰਦੇ ਵੀ ਉਹ ਕਰ ਰਿਹਾ। ਜੇ ਉਹਦੇ ਚੰਗੇ ਕੰਮ ਨੇ ਤੇ ਨਮੋ ਨਿਤ ਨਾਰਾਇਣੇ ਕਰੂਰ ਕਰਮੇ, ਕਰੂਰ ਕਰਮ ਵੀ ਤਾਂ ਤੂੰ ਕਰ ਰਿਹਾ। ਜੇ ਅਸੀਂ ਕਹਿੰਦੇ ਹਾਂ ਪਰਮਾਤਮਾ ਪ੍ਰਕਾਸ਼ ਹੈ ਕਿ ਹੁਸਨ ਚਿਰਾਗ ਹੈ, ਪਰ ਦੂਜੇ ਪਾਸੇ ਵੀ ਕਹਿੰਦੇ ਨਮੋ ਅੰਧਕਾਰੇ ਨਮੋ ਤੇਜ ਤੇਜੇ, ਤੂੰ ਹਨੇਰਾ ਹੈ ਕਿਉਂਕਿ ਹਨੇਰੇ ਦੇ ਵੀ ਖੂੰਦ ਹੈ। ਜੇ ਹਨੇਰਾ ਨਾ ਹੁੰਦਾ ਤੇ ਚਮਕਦੀ ਹੋਈ ਬੱਤੀ ਦੀ ਕੀ ਕੀਮਤ ਪੈਣੀ ਸੀ ਜੀ, ਅਗਿਆਨਤਾ ਦੀ ਵੀ ਕੋਈ ਕੀਮਤ ਹੈ। ਮੇਰੀ ਇਸ ਗੱਲ ਨੂੰ ਸੁਣਿਓ, ਇਹ ਜਦੋਂ ਅਸੀਂ ਜਾਪ ਸਾਹਿਬ ਦੇ ਅਰਥਾਂ ਚ ਪੈਂਦੇ ਹਾਂ, ਚਲੋ ਆਪਾਂ ਉਹਨਾਂ ਦਾ ਜ਼ਿਕਰ ਨਾ ਕਰੀਏ ਜਿਹਨਾਂ ਨੂੰ ਨਹੀਂ ਭਰੋਸਾ, ਜਿਹੜਾ ਹੈ ਮੰਨਦੇ ਹੀ ਨਹੀਂ, ਉਹਦੇ ਲਈ ਕੀ ਕਿਹਾ ਜਾ ਸਕਦਾ ਜੀ। ਸੱਚ ਇਵੇ ਹਨੇਰਾ ਹੈ ਤੇ ਚਾਨਣ ਹੈ, ਮਲੀਨਤਾ ਹੈ ਤੇ ਨਿਰਮਲਤਾਈ ਦਾ ਪਤਾ। ਸਤਿਗੁਰਾਂ ਨੇ ਕਿਹਾ ਮੈਂ ਤੇਰੇ ਲਈ ਕਿਹੜੇ ਸ਼ਬਦ ਵਰਤਾਂ, ਹਰ ਸ਼ਬਦ ਬਾਉਣਾ ਪੈ ਜਾਂਦਾ ਗੁਰਮੁਖੋ। ਫਿਰ ਆਪਾਂ ਕਹਾਂਗੇ ਨਾਮ ਕਿਉਂ ਜਪਣੇ, ਵਾਹਿਗੁਰੂ ਵਾਹਿਗੁਰੂ ਸਾਰੇ ਕਹਿੰਦੇ। ਗੁਰੂ ਸਾਹਿਬ ਨੇ ਬਾਣੀ ਚ ਕਿਹਾ ਇੰਨਾ ਨਾਮ ਜਪ, ਇੰਨਾ ਜਪ ਕਿ ਤੇਰੇ ਸਰੀਰ ਵਿੱਚੋਂ ਇੱਕ ਜੀਵ ਦੀ ਥਾਂ ਤੇ ਲੱਖ, ਲੱਖ ਦੀ ਥਾਂ ਤੇ ਵੀਹ ਲੱਖ ਵਿੱਚ ਇੱਕ ਇੱਕ ਜੀਵ, ਵੀਹ ਲੱਖ ਨੀ ਕੱਲੀ, ਇੱਕ ਜੀਵ ਲੱਖਾਂ ਵਾਰੀ ਵਾਹਿਗੁਰੂ ਵਾਹਿਗੁਰੂ ਕਹੇ ਤਾਂ ਤੂੰ ਪਰਮਾਤਮਾ ਤੱਕ ਪਹੁੰਚੇਗਾ। ਇੱਕ ਦੋ ਜੀਵ ਲੱਖ ਹੋਵੇ, ਲੱਖ ਹੋਵੇ ਲੱਖ ਵੀਸ, ਇੱਕ ਤੋਂ ਲੱਖ, ਲੱਖ ਤੋਂ ਵੀਹ ਲੱਖ, ਲੱਖ ਲੱਖ ਗੇੜਾ, हां जिवें कल कहा सी जिवें मधाणी दा गेड़ा देने आ फुल दा लखां वरी एक जीव लख लख गेड़ा आखियां एक नाम जगदीश ए तरह पत पवड़ियां चढ़िया होए 21 महाराज कहिंदे ए वैगुरु दे घर जाण वाले स्टैप ने ए पौड़ियां ने हुण आपां कही जाने तोता रटने गुरमुखो महाराज कहिंदे इन्नी बंदगी होवे सच इवे ते दूजे पासे अज कह रहे ने केड़ा तेरा नां लवा जाप साहब दा पहला जिहड़ा शंत है ओहदी व्याख्या इस तुक दी व्याख्या ओह करदा जाप साहब दा शंत क्या क्या कि ना तेरा नाउं जियो महाराज जी दे बचन ने चक्र चेन अर बरन जात अर पात नहिं जी रूप रंग अर रेख भेक को कह न सकत कहें अचल मूर्त अनुपव प्रकाश अमतोज के हिजै कोट इंद्र इंद्राण शाह शहान गणिजै त्रिभवन महीप सुर नर असुर नेत नेत बण त्रिण कह तिस नूं फिर सुनियो क्या क्या कि ना तेरा नाउं जियो हुण एक पासे तां वाहिगुरु जी दे दस दिता सरूप दे बारे कि उह साडी तरह दिसदा नहीं उहदे कोई चक्कर नहीं कोई चिन्ह नहीं कोई रूप नहीं पर कमाल कीती जो आम बंदा कहिंदा जो नहीं दिसदा मैं नहीं मानदा है तां ही है ना जी आ जो कुछ दिसदा पिया इहनू दिसदा नहीं चला रहा इहनू अन दिसदा चला रहा है आ शरीर दिसदा पिया ना आत्मा दिस रही है इहनू चला कौन रहा है आ रुख दे फुल पत्ते दिसदे पए आ मैनू बख्श दिया जे फल भरे रस नाल पर उन्हां फलां विच जिहड़ी अदृष्ट एनर्जी काम पे करदी उह ते दिसदी नहीं ना भाई आ दिसदा ते बहुत थोड़ा जी साइंस ने तो सिद्ध कर दिता अन दिसदा इन्ना कह जिदे बारे बंदा कोई जान ही नहीं सकता जो कह दिता उहदा कोई चक्कर नहीं कोई चिन्ह नहीं कोई रूप नहीं कोई रेख नहीं कोई रंग नहीं कुछ नहीं पर नाल कह दिता नहीं अचल मूर्त ओहदी हस्ती है ये मत समझ भी कुछ नहीं अचल मूर्त अनुभव प्रकाश अमतोज कहिजै कोट इंद्र इंद्राण शाह शहान गणिजै त्रिभवन महीप सुर नर असुर नेत नेत बंतरण कहत मैं ये तुक तां लई तब सर्ब नाम कथा कवन क्या क्या कि ना तेरा नाउं जियो तब सर्ब नाम कथा कवन वाहगुरु जी किसे कोल इन्नी समर्था नहीं असी शब्द वरतने वाहगुरु राम अल्लाह गॉड जिन्हें शब्द वरतींदे पर की इन्हां शब्दां च वाहगुरु जी आ जाणगे जी अखरी नाम अखरी सालाह अखरी ज्ञान गीत गुण गाह अखरी लिखण बोलण बाण अखरा सिर संजोग बखान जिन ए लिखे ते सर नाही मेरी फिर बेनती है तब सर्व नाम कथा कवन कर्म नाम बरनत समत आप जी दे कर्मां नूं देख के नाम रखे इत सतगुरु ने फिर अगे बचन किते जिहड़ों आपां अगे अर्थ कर लगे हां इकत टोल ना अंबड़ा मैं कल टोल दा अर्थ पदार्थ भी किया सी दात भी किया सी इत शब्द भी अर्थ हो सकते हैं मेरे कोल कोई एक दात तू दे दें एक बोल राही जिन्ना मर्जी मैं ओदी खोज करी जा लभी जा मैं एक तेरी दिते कोई बोल दी तेरी एक दात दी कीमत भी नहीं जान सकता फिर बेनती है तेरे दान दी कीमत कोई नहीं तेरा दान है कीमत ना पवे तिस दाते कवन शुमार इकत टोल ना अंबड़ा मैं कहने बस एको ही गल कह सकने बस अगे शब्द जो मुक जाते ना उदो फिर यही आंदा खौ सद कुरबान है तेरा जाओ जियो सिर्फ वाहगुरु जी मैं तेरे तो सदा कुरबान जाना हूं अगली बेनती सुनियो मैं अर्ज की इथों तक आप अर्थ किते कोई कुचज्जापन नहीं लग रहा बेनती है हूं अगे शुरू कर देने महाराज जीव का कुचज्जापन की है महाराज जी ने शब्द वरते उन्हें सोइना रूपा रंगुला मोती तय माणक जियो से वस्तु सह दितिया मैं तीन स्यों लाया चित जियो सुनो इस बेनती ने अर्थ थोड़े जे जी ए है कुचज्जापन महाराज कहते सोइना ये लफजी अर सौखे ने जेड़ा सोना आप पाने धात अगला है रूपा रूपा एदा अर्थ चांदी तीसरा शब्द वरत्या रंगुला रंगुला दा लफ़्ज़ी अर्थ सोना महाराज बचन कर रहे ने मोती आप सारे जानने मोती तय तय दा अर्थ अते माणक जियो हे वाहगुरु जी सोना भी तुसी दिता ये उदाहरण है पत्नी पति नू कह रही है ਕਿਉਂਕਿ ਇੱਕ ਪਤੀ ਫਿਰ ਅਰਜ਼ ਕਹੇ ਗੁਰਬਾਣੀ ਚ ਉਦਾਹਰਣ ਇਹ ਨੇ ਕਿ ਇੱਕ ਪਤੀ ਜੇ ਬਾਹਰੋਂ ਕੁਝ ਕਮਾ ਕੇ ਲਿਆਉਂਦਾ ਉਹਦੇ ਵਿੱਚ ਇਹ ਵੀ ਕਹੇ ਕਿ ਆਪਣੀ ਪਤਨੀ ਦੇ ਤਨ ਦੇ ਸ਼ਿੰਗਾਰ ਵਾਸਤੇ ਬਸਤਰ ਵੀ ਲਿਆਉਂਦਾ ਗਹਿਣੇ ਵੀ ਲਿਆਉਂਦਾ, ਉਹ ਕਹਿੰਦੇ ਨੇ ਇਹ ਤੇਰੇ ਤਨ ਤੇ ਪਾਏ ਹੋਏ ਗਹਿਣੇ ਮੇਰੇ ਅੰਦਰ ਨੂੰ ਪ੍ਰਭਾਵਿਤ ਕਰਦੇ ਆ, ਮੇਰੇ ਅੰਦਰ ਨੂੰ ਚੰਗੇ ਲੱਗਦੇ ਆ, ਭਾਵਾਂ ਕਿ ਉਹ ਅੰਦਰ ਨੂੰ ਚੰਗੇ ਲੱਗਣੇ ਜਿਹੜੇ ਨੇ ਮਲੀਨ ਵਾਸ਼ਨਾ ਦੇ ਉੱਤੇ ਖਲੋਤੇ ਹੁੰਦੇ ਆ, ਪਰ ਇਹਦਾ ਭਾਵ ਅਰਥ ਲੈਣਾ। ਸੋਨਾ ਰੂਪਾ ਰੰਗੁਲਾ ਮੋਤੀ ਤੈ ਮਾਨਕ ਜੀਓ, ਸੋਨਾ ਦਿੱਤਾ ਚਾਂਦੀ ਦਿੱਤੀ ਤੁਸੀਂ, ਮੋਤੀ ਦਿੱਤੇ ਤੁਸੀਂ, ਕੀਮਤੀ ਮਾਨਕ ਦਿੱਤੇ ਤੁਸੀਂ ਤਾਂ ਦਿੱਤੀਆਂ ਵੀ ਚਲੋ ਪਿਆਰਾ ਲੱਗੇਗਾ ਸਰੀਰ, ਤੈਨੂੰ ਮੁਹੱਬਤ ਕਰਾਂਗਾ। ਸੇ ਵਸਤੂ ਸੇ ਦਰਥ ਜਿਹੜੀਆਂ ਉੱਤੇ ਗਿਣੀਆਂ ਨੇ ਸੋਨਾ ਰੂਪਾ ਮੋਤੀ ਤੇ ਮਾਨਕ, ਸੇ ਵਸਤੂ ਸਹਿ, ਸਹਿ ਦਾ ਅਰਥ ਵਾਹਿਗੁਰੂ ਪਤੀ, ਸੇ ਵਸਤੂ ਸਹਿ ਦਿੱਤੀਆਂ, ਇੱਥੇ ਕੁਚੱਜਾਪਨ ਆ ਗਿਆ। ਕੀ ਕੁਚੱਜਾਪਨ ਆਇਆ ਜੀ? ਮੈਂ ਤਿੰਨ ਸਿਉ ਲਾਇਆ ਚਿੱਤ ਜੀਓ। ਵਾਹਿਗੁਰੂ ਜੀ ਸੁਣਿਓ, ਜਿਸ ਨੇ ਦਿੱਤੀਆਂ, ਮੈਂ ਪਹਿਲਾਂ ਅੱਖਰੀ ਅਰਥ ਕਰ ਰਿਹਾ ਫਿਰ ਆਪਾਂ ਇਹਦੀ ਕਥਾ ਕਰਾਂਗੇ ਥੋੜੀ ਜੀ। ਜਿਹਨੇ ਦਿੱਤੀਆਂ ਉਹਨੇ ਸੋਨਾ ਚਾਂਦੀ ਹੀਰੇ ਮੋਤੀ ਦਿੱਤੇ, ਮੈਂ ਉਹਦੀ ਦਿੱਤੀ ਹੋਈ ਦਾਤ ਤਾਂ ਹੱਸ ਕੇ ਲੈ ਲਈ, ਪਰ ਉਸਦੀ ਦਾਤ ਨਾਲ ਚਿੱਤ ਜੋੜ ਲਿਆ। ਜਿਹੜਾ ਖਸਮ ਦੇਣ ਵਾਲਾ ਸੀ ਉਹਦੀ ਪਰਵਾਹ ਹੀ ਕੋਈ ਨਹੀਂ ਕੀਤੀ। ਆਹ ਕੁਚੱਜਾ ਪਨਖ ਹੈ, ਸੋਨਾ ਰੂਪਾ ਰੰਗੁਲਾ ਮੋਤੀ ਤੈ ਮਾਨਕ ਜੀਓ, ਸੇ ਵਸਤੂ ਸ਼ਹਿ ਦਿੱਤੀਆਂ, ਮੈਂ ਤਿੰਨ ਸਿਉ ਲਾਇਆ ਚਿੱਤ ਜੀਓ। ਦੋ ਤੁਕਾਂ ਹੋਰ ਇਹਦੇ ਨਾਲ ਨੇ। ਉਹਨੇ ਮਰਜ ਕੇ ਮੰਦਰ ਮਿੱਟੀ ਸੰਦੜੇ, ਆ ਜਿਹੜੇ ਮਿੱਟੀ ਦੇ ਘਰ ਬਣਾਏ ਹੈ ਤਾਂ ਮਿੱਟੀ ਹੋਈ ਨਾ, ਭਾਵੇਂ ਤੁਸੀਂ ਕੋ ਚੂਨਾ ਖੇ ਲੱਕੜ ਖੇ, ਜਿੱਦਨ ਇਹਨੇ ਬਿਣਸਣੇ ਨੇ ਬੰਨਾ ਖਾ ਕੀ ਹੈ। ਮਹਾਰਾਜ ਕਹਿੰਦੇ ਨੇ ਆਹ ਜਿਹੜੇ ਪੱਥਰਾਂ ਦੇ ਘਰ ਨੇ, ਬੜੇ ਸੋਹਣੇ ਮਾਰਬਲ ਲਾਏ ਨੇ, ਅਰਬਾਂ ਰੁਪਈਆਂ ਦੇ ਬੰਗਲੇ ਬਣਾਇਆ। ਮਹਾਰਾਜ ਕਹਿੰਦੇ ਮੰਦਰ ਮਿੱਟੀ ਸੰਦੜੇ ਪੱਥਰ ਕੀਤੇ ਰਾਸ ਜੀਓ। ਫਿਰ ਅਰ ਸੁਣਿਓ, ਮਿੱਟੀ ਦੇ ਬਣੇ ਹੋਏ ਘਰ, ਮਹਾਰਾਜ ਕਹਿੰਦੇ ਨੇ ਜਿਹੜੇ ਪੱਥਰ ਲੱਗੇ ਨੇ ਘਰ ਚ, ਮਾਰਬਲ ਲੱਗਾ ਕਿਚਨ ਚ, ਮਾਰਬਲ ਲੱਗਾ ਬੈਡਰੂਮ ਚ, ਮਾਰਬਲ ਲੱਗਾ ਸਾਰਾ ਘਰ ਪੱਥਰਾਂ ਨੂੰ ਭਰਿਆ। ਕਹਿਣ ਲੱਗੇ ਜਿਸ ਚੀਜ਼ ਨੇ ਨਾਲ ਨਹੀਂ ਜਾਣਾ, ਪੱਥਰ ਕੀਤੇ ਰਾਸ ਜੀਓ। ਰਾਸ ਦਾ ਲਫ਼ਜ਼ੀ ਅਰਥ ਹੈ ਪੂੰਜੀ। ਇੱਕ ਰਾਸ ਦਾ ਅਰਥ ਹੁੰਦਾ ਕਿ ਸਫਲਤਾ ਹੋ ਜਾਣੀ। ਆਪਾਂ ਕਹਿੰਦੇ ਹਾਂ ਵੀ ਭਾਈ ਸਾਹਿਬ ਅਰਦਾਸ ਕਰੋ ਸਾਡਾ ਕਾਰਜ ਰਾਸ ਆ ਜਾਏ, ਉਹ ਹੈ ਸਫਲ ਹੋ ਜਾਏ। ਇੱਥੇ ਰਾਸ ਦਾ ਅਰਥ ਹੈ ਪੂੰਜੀ। ਵਾਹਿਗੁਰੂ ਜੀ, ਮੰਦਰ ਮਿੱਟੀ ਸੰਦੜੇ ਪੱਥਰ ਕੀਤੇ ਰਾਸ ਜੀਓ। ਹਾਂ, ਇੰਨੀ ਇੰਨੀ ਟੋਲੀ, ਟੋਲੀ ਦਾ ਅਰਥ ਆ ਪਦਾਰਥ। ਹਾਂ, ਇੰਨੀ ਟੋਲੀ ਭੁੱਲੀਅਸ, ਮੈਂ ਇਹਨਾਂ ਪਦਾਰਥਾਂ ਵਿੱਚ, ਸੋਨੇ ਵਿੱਚ, ਚਾਂਦੀ ਵਿੱਚ, ਪੈਸੇ ਵਿੱਚ, ਰੁਪਈਏ ਵਿੱਚ, ਜ਼ਮੀਨ ਵਿੱਚ, ਘਰ ਵਿੱਚ, ਮੋਟਰ ਗੱਡੀਆਂ ਵਿੱਚ, ਹਾਥੀ ਘੋੜਿਆਂ ਵਿੱਚ, ਪਦਵੀਆਂ ਵਿੱਚ, ਦੁਨੀਆਂ ਦੀ ਐਸ਼ ਵਿਸ਼ਰਤ ਵਿੱਚ ਦੇਣ ਵਾਲਿਆਂ ਤੈਨੂੰ ਕਮਲੀ ਮੈਂ ਭੁੱਲ ਗਈ। ਮਹਾਰਾਜ ਕਹਿੰਦੇ ਹਾਂ, ਇੰਨੀ ਟੋਲੀ ਭੁੱਲੀਅਸ, ਤਿਸ ਕੰਤ ਨਾ ਬੈਠੀ ਪਾਸ ਜੀਓ, ਤਿਸ ਜਿਹਨੇ ਦਿੱਤਾ। ਫਿਰ ਅਰ ਸੁਣਿਓ, ਮੈਂ ਤਾਂ ਕਿਹਾ ਪਹਿਲੀਆਂ ਤੁਕਾਂ ਦੇ ਅਰਥ ਵੱਖਰੇ ਕੀਤੇ ਆ, ਇਹਨਾਂ ਚਾਰ ਤੁਕਾਂ ਦੇ ਅਰਥ ਸਬਜੈਕਟ ਵੱਖਰਾ ਹੈ, ਅੱਗੇ ਦੋ ਤੁਕਾਂ ਦਾ ਵੱਖਰਾ ਹੈ, ਉਸ ਤੋਂ ਅਗਲੀਆਂ ਜਿਹੜੀਆਂ ਦੋ ਤੁਕਾਂ ਨੇ ਉਹਨਾਂ ਦਾ ਫਿਰ ਵੱਖਰਾ। ਇੱਥੇ ਸਤਿਗੁਰਾਂ ਨੇ ਕਿਹਾ ਸੋਨਾ ਰੂਪਾ ਰੰਗੁਲਾ ਮੋਤੀ ਤੈ ਮਾਨਕ ਜੀਓ, ਛੇ ਵਸਤੂ ਸਹਿ ਦਿੱਤੀਆਂ, ਮੈਂ ਤਿੰਨ ਸਿਉ ਲਾਇਆ ਚਿੱਤ ਜੀਓ, ਮੰਦਰ ਮਿੱਤੀ ਸੰਦੜੇ ਪੱਥਰ ਕੀਤੇ ਰਾਸ ਜੀਓ। ਹਾਂ, ਇੰਨੀ ਟੋਲੀ ਭੋਲੀ ਇਸ ਤੇ ਸਿਕੰਤ ਨਾ ਬੈਠੀ ਪਾਸ ਜੀਓ। ਮੇਰੀ ਫਿਰ ਅਰਜ਼ ਹੈ, ਵਾਹਿਗੁਰੂ ਜੀ ਨੇ ਦਿੱਤਾ, ਬੰਦਾ ਦਿੱਤੇ ਨੂੰ ਪਿਆਰ ਕਰਨ ਲੱਗ ਪਿਆ, ਦੇਣ ਵਾਲੇ ਦਾਤੇ ਨੂੰ ਭੁੱਲ ਗਿਆ। ਬਸ ਆਹ ਸਭ ਤੋਂ ਵੱਡਾ ਕੁਚੱਜਾ ਬਾਨੇ ਜੀ। ਮਨਮੁਖ ਆਪਾਂ ਕਹਿੰਦੇ ਹਾਂ ਨਾ, ਯਾਦ ਰੱਖੋ, ਭਾਵੇਂ ਉੱਤੋਂ ਮੈਂ ਸ਼ਬਦ ਆਪਣੇ ਲਈ ਗੁਰਮੁਖ ਹੀ ਵਰਤਾਂ, ਮਨਮੁਖ ਬਿਰਤੀ ਹੈ। ਜਿਹੜਾ ਬੰਦਾ ਦਿੱਤੀ ਹੋਈ ਚੀਜ਼ ਨੂੰ ਸਭ ਕੁਝ ਸਮਝ ਜਾਂਦਾ ਹੈ, ਦੇਣ ਵਾਲੇ ਨੂੰ ਭੁੱਲ ਜਾਂਦਾ ਹੈ, ਗੁਰੂ ਅੰਗਦ ਸਾਹਿਬ ਕਹਿੰਦੇ ਸਭ ਤੋਂ ਵੱਡਾ ਮਨਮੁਖ ਹੈ। ਦਿੰਦੇ ਥਾਵੋਂ ਦਿੱਤਾ ਚੰਗਾ, ਦਿੰਦੇ ਥਾਵੋਂ ਦੇਣ ਵਾਲੇ ਕੰਤ ਨਾਲੋਂ ਦਿੱਤੀ ਹੋਈ ਚੀਜ਼ ਚੰਗੀ ਸਮਝ ਲਈ। ਦਿੰਦੇ ਥਾਵੋਂ ਦਿੱਤਾ ਚੰਗਾ, ਮਨਮੁਖ ਐਸਾ ਜਾਣੀਏ, ਕੀਤੇ ਕੋ ਮੇਰਾ ਸਮਾਨ ਹੈ। ਥੋੜੇ ਮਰਤ ਕਰ ਲੱਗਾ, ਕੋਈ ਚੀਜ਼ ਮਿਲੇ ਉਹਨੂੰ ਸਮਝ ਲੈਣਾ ਵੱਡੀ, ਤੇ ਜਿਹਨੇ ਦਿੱਤੇ ਉਹਨੂੰ ਟਿੱਚ ਸਮਝਣ ਲੱਗ ਪੈਣਾ। ਟਿੱਚ ਸ਼ਬਦ ਵਰਤੇ, ਆਮ ਵਰਤਨੇ ਆਪਾਂ। ਗੁਰੂ ਸਾਹਿਬ ਜੀ ਨੇ

ਅੱਜ ਕਹਿੰਦੇ ਬਸ ਇੱਥੇ ਬੰਦਾ ਆ ਕੇ ਭੁੱਲ ਗਿਆ ਸੀ ਜੋ ਤੂੰ ਦਿੱਤਾ ਸਭ ਜੀਉ ਪਿੰਡ ਮੁੱਖ ਨੱਕ ਦੀਆ ਵਰਤਨ ਕੋ ਪਾਣੀ ਅੰਨ ਖਾਣਾ ਕੱਪੜ ਪਹਿਨਣ ਦੀਆ ਰਸ ਅੰਨ ਭੋਗਾਣੀ ਅੱਜ ਤਾਂ ਕੁਚੱਜਾ ਪਨ ਸੀ ਤੁਸੀਂ ਜੀਓ ਦਿੱਤਾ ਜੀਓ ਪਾਏ ਪਿੰਡ ਜਿਨ ਸਾਜਿਆ ਦਿੱਤਾ ਪਹਿਨਣ ਖਾਣ ਬਸ ਜਦੋਂ ਨੂੰ ਭੁੱਲ ਗਏ ਸਭ ਜੀਓ ਪਿੰਡ ਮੁੱਖ ਨੱਕ ਦੀ ਅਰਥ ਔਖੇ ਨੇ ਜਿੰਦ ਦਿੱਤੀ ਸਰੀਰ ਦਿੱਤਾ ਮੂੰਹ ਦਿੱਤਾ ਨੱਕ ਦਿੱਤੇ ਕੰਨ ਦਿੱਤੇ ਅੰਦਰ ਦੀ ਅਰੋਗਤਾ ਦਿੱਤੀ ਸਭ ਜੀਓ ਪਿੰਡ ਮੁੱਖ ਨੱਕ ਦੀ ਆ ਵਰਤਨ ਕੋ ਪਾਣੀ ਅੰਨ ਖਾਣਾ ਕੱਪੜ ਪਹਿਨਣ ਦੀ ਆ ਰਸ ਅੰਨ ਭੋਗਾਣੀ ਜਿਨ ਦੀਏ ਸੋ ਚੇਤਨ ਆਵਈ ਆ ਹੈ ਕੁਚੱਜਾਪਨ ਜਿਨੇ ਦਿੱਤੇ ਤੇ ਸਕੰਤ ਨਾ ਬੈਠੀ ਪਾਸ ਮਹਾਰਾਜ ਕਹਿੰਦੇ ਕੋਲ ਨੀ ਬਣੀ ਜਿਨ ਦੀਏ ਉਹਨੂੰ ਚੇਤੇ ਨੀ ਕੀਤਾ ਮਹਾਰਾਜ ਕਹਿੰਦੇ ਨੇ ਇੱਥੇ ਫਿਰ ਬੇਨਤੀ ਹੈ ਦੇਖੋ ਗੁਰੂ ਗ੍ਰੰਥ ਸਾਹਿਬ ਵਿੱਚ ਬੜੀਆਂ ਐਸੀਆਂ ਘਟਨਾਵਾਂ ਵੀ ਵਾਪਰੀਆਂ ਇਤਿਹਾਸ ਵਿੱਚ ਇੱਕ ਸੱਜਣ ਸੀ ਗੜ ਸ਼ੰਕਰ ਦਾ ਵੈਸੇ ਇਹ ਬਸੀ ਖੱਤਰੀ ਸੀ ਗੜ ਸ਼ੰਕਰ ਤੋਂ ਉੱਠ ਕੇ ਇਹਨੇ ਲਾਹੌਰ ਜਾ ਕੇ ਕੀਤਾ ਕੰਮ ਇਹਦਾ ਨਾਮ ਸੀ ਭਾਈ ਗੰਗੂ ਇਹ ਗੰਗੂ ਦੂਜਾ ਨਹੀਂ ਬ੍ਰਾਹਮਣ ਨਹੀਂ ਇਹ ਖੱਤਰੀ ਸੀ ਇਹ ਕੰਮ ਕਰਦਾ ਸੀ ਕੋਠੀਦਾਰ ਦਾ ਇਹਦੀਆਂ ਕੋਠੀਆਂ ਕੋਠੀਦਾਰ ਸਮਝਣਾ ਮੈਂ ਥੋੜੀ ਜਿਹੀ ਇਹਦੇ ਅਰਥ ਕਰ ਜਾਵਾਂ ਕੋਈ ਇਹ ਨਹੀਂ ਕਿ ਆਪ ਜੀ ਨੂੰ ਪਤਾ ਨਹੀਂ ਤੇ ਮੈਂ ਵਿਦਵਤਾ ਦਿਖਾ ਰਿਹਾ ਨਹੀਂ ਅੱਜ ਜਿਵੇਂ ਆਪਾਂ ਇੱਥੇ ਪੈਸੇ ਪਾਉਂਦੇ ਹਾਂ ਨਾ ਗੌਰਮੈਂਟਾਂ ਨੇ ਬਣਾ ਦਿੱਤਾ ਪ੍ਰਾਈਵੇਟ ਏਜੰਸੀਆਂ ਨੇ ਉਹ ਭਾਰਤ ਵਿੱਚ ਮਿਲ ਜਾਂਦੇ ਆ ਮੰਨ ਲਓ ਕਿਸੇ ਨੂੰ ਚੈੱਕ ਆਪਾਂ ਦੇ ਦਿੱਤਾ ਕੈਸ਼ ਨਹੀਂ ਫੜਾਇਆ ਉਹ ਚੈੱਕ ਬੈਂਕ ਜਮ੍ਹਾਂ ਕਰਾਏਗਾ ਬੈਂਕ ਆਪਣੇ ਆਪ ਹੀ ਉਹ ਪੈਸੇ ਨੂੰ ਉਸ ਚੈੱਕ ਦੇ ਰਾਹੀਂ ਆਪਣੇ ਕੋਲ ਲੈ ਆਉਂਦਾ ਸਾਡੇ ਖਾਤੇ 'ਚ ਲੈ ਆਉਂਦਾ ਪੁਰਾਣੇ ਸਮੇਂ ਕੋਠੀਦਾਰ ਹੁੰਦੇ ਸਨ ਇਹ ਗੰਗੂ ਜਿਹੜਾ ਸੀ ਭਾਈ ਗੰਗੂ ਇਹ ਕੋਠੀਦਾਰ ਸੀ ਇਹ ਖੁੰਡੀਆਂ ਕਰਦਾ ਸੀ ਇਹਦੀਆਂ ਕਈ ਸ਼ਹਿਰਾਂ ਦੇ ਵਿੱਚ ਦੁਕਾਨਾਂ ਸਨ ਜਿਹਦੀਆਂ ਜ਼ਿਆਦਾ ਦੁਕਾਨਾਂ ਹੁਣ ਖੁੰਡੀ ਉਹ ਕਰਦਾ ਹੁੰਦਾ ਸੀ ਇੱਥੇ ਦੇ ਦੇ ਉੱਥੇ ਚਲਾ ਜਾਈ ਉਹ ਲਿਖ ਕੇ ਦੇ ਦਿੰਦਾ ਸੀ ਆਪਣੇ ਉਹਦੇ ਸ਼ਬਦ ਹੁੰਦੇ ਸਨ ਉੱਥੇ ਜਾ ਕੇ ਮੇਰੀ ਦੁਕਾਨ ਤੇ ਦੇਈ ਸਾਈਨ ਦੇ ਕੇ ਉਹ ਦੇ ਦਿੰਦੇ ਸਨ ਪਰਮਾਤਮਾ ਦੀ ਖੇਡ ਵਾਪਰੀ ਗੰਗੂ ਸ਼ਾਹ ਦਾ ਕਾਰੋਬਾਰ ਬਹੁਤ ਸੀ ਇਹਦਾ ਕੰਮ ਹਿੱਲ ਗਿਆ ਜੀ ਕਿਉਂਕਿ ਪਰਮੇਸ਼ਵਰ ਦੇ ਰੰਗਾਂ ਦਾ ਕੋਈ ਪਤਾ ਥੋੜਾ ਜੀ ਮੈਂ ਕਿਹਾ ਇੱਥੇ ਲੋਕ ਸੋਨੇ ਦੇ ਛਤਰਾਂ ਵਾਲੇ ਘਰਾਂ 'ਚ ਪੈਦਾ ਹੁੰਦੇ ਆ ਬਾਪ ਮਾਂ ਭੈਣ ਭਰਾ ਸੋਨੇ ਦੇ ਛਤਰਾਂ ਥੱਲੇ ਜੰਮਦੇ ਆ ਸਿੱਧੀ ਗੱਲ ਅਮੀਰੀ ਜੰਮਦੇ ਆ ਅਖੀਰ ਤੇ ਗੁਰਮੁਖ ਝੌਂਪੜੀਆਂ 'ਚ ਰੁਲ ਕੇ ਮਰਦੇ ਆ ਰੱਬ ਦੀ ਖੇਡ ਹੈ ਨਾ ਗੁਰੂ ਰਾਮਦਾਸ ਦੀ ਸ਼ੁਰੂਆਤ ਸਿਰ ਤੇ ਟੋਕਰੀ ਰੱਖਣ ਤੋਂ ਹੋਈ ਸੀ ਸ਼ੁਰੂਆਤ ਕਿੱਥੋਂ ਹੋਈ ਜਿਹਦੇ ਜਿਸ ਘਰ 'ਚ ਬੱਚਾ 7 ਸਾਲ ਦਾ ਘੁੰਗਣੀਆਂ ਵੇਚਦਾ ਪਿਆ ਉਸ ਘਰ ਦਾ ਕੰਮ ਕਿੰਨਾ ਕੁ ਹੋਵੇਗਾ ਜਿਸ ਨੂੰ ਇਹ ਵੀ ਰੋਟੀ ਦਾ ਵੀ ਸਹਿਸਾ ਮੈਂ ਅਰਜ ਕਰਾਂ ਸ਼ੁਰੂਆਤ ਟੋਕਰੀ ਤੋਂ ਹੋਈ ਘੁੰਗਣੀਆਂ ਚੁੱਕਣ ਤੋਂ ਹੋਈ ਪਰ ਅੱਜ ਤੁਸੀਂ ਦੇਖੋ ਧੰਨ ਗੁਰੂ ਰਾਮਦਾਸ ਦੇ ਦਰਬਾਰ ਵੀ ਸੋਨੇ ਦੇ ਛਤਰ ਝੁਲਦੇ ਪਏ ਉਸ ਦੀ ਖੇਡ ਦਾ ਕੋਈ ਪਤਾ ਨਹੀਂ ਗੰਗੂ ਸ਼ਾਹ ਲਾਹੌਰ 'ਚ ਕੋਠੀਦਾਰ ਸੀ ਖੇਡ ਵਾਪਰੀ ਦਾ ਕਾਰੋਬਾਰ ਜਾਂਦਾ ਰਿਹਾ ਇਹ ਗੋਇੰਦਵਾਲ ਸਾਹਿਬ ਆ ਗਿਆ ਜੀ ਉਸ ਵਕਤ ਸਤਿਗੁਰਾਂ ਦੇ ਦਰਬਾਰ ਵਿੱਚ ਆਇਆ ਇਹਨੇ ਬੇਨਤੀ ਕੀਤੀ ਮਹਾਰਾਜ ਸੇਵਾ ਕੀਤੀ ਅਰਜ਼ ਕਰਦਾ ਮਹਾਰਾਜ ਮੈਨੂੰ ਘਾਟਾ ਬਹੁਤ ਪੈ ਗਿਆ ਕਾਰੋਬਾਰ ਕੋਈ ਨਹੀਂ ਕੁਝ ਇਤਿਹਾਸਕਾਰ ਕਹਿੰਦੇ ਨੇ ਮਹਾਰਾਜ ਜੀ ਨੇ ਕੁਛ ਮਾਇਆ ਦਿੱਤੀ ਮਾਇਆ ਨਾ ਦਿੱਤੀ ਉਹ ਬਚਨ ਦੇ ਦਿੱਤਾ ਮਾਇਆ ਤਾਂ ਇਸ ਲੋਕ ਤੱਕ ਚੱਲਦੀ ਬਚਨ ਤਾਂ ਪਰਲੋਕ ਤੱਕ ਚੱਲਦਾ ਹੈ ਗੁਰ ਕਾ ਬਚਨ ਬਸੈ ਜਿਨ੍ਹਾਂ ਲੈ ਕਹਿਣ ਲੱਗੇ ਗੰਗੂ ਤੂੰ ਇੱਥੇ ਨਹੀਂ ਰੁਕਣਾ ਦਿੱਲੀ ਚਲਾ ਜਾ ਮਹਾਰਾਜ ਕਰਾਂਗਾ ਕੀ ਸਭ ਕੁਛ ਵੀ ਪੱਲੇ ਨੇ ਕਹਿਣ ਲੱਗੇ ਅਕਲ ਤਾਂ ਰੱਬ ਨੇ ਤੈਨੂੰ ਦਿੱਤੀ ਹੈ ਨਾ ਤੂੰ ਹੁੰਡੀ ਕਰਦਾ ਰਿਹਾ ਕੋਠੀਦਾਰੀ ਕਰਦਾ ਰਿਹਾ ਜਾ ਚਲਾ ਜਾ ਮੈਂ ਤੁਹਾਨੂੰ ਬੇਨਤੀ ਕਰਨ ਲੱਗਾ ਆਪਾਂ ਇਸ ਤੁਕੇ ਤੇ ਆਉਣ ਲੱਗੇ ਹਾਂ ਕੁਚੱਜਾਪਣ ਕੀ ਹੁੰਦਾ ਤੂੰ ਉੱਥੇ ਚਲਾ ਜਾ ਖੁੰਡੀ ਕਰ ਕੋਠੀਦਾਰ ਬਣ ਤੂੰ ਪਰਮਾਤਮਾ ਦੀ ਖੇਡ ਵਾਪਰੀ ਤੁਰ ਲੱਗਿਆ ਕਹਿੰਦੇ ਆ ਲੋੜਵੰਦ ਦੀ ਮਦਦ ਜ਼ਰੂਰ ਕਰੀ ਰੱਬ ਦਾ ਭੈ ਵਿੱਚ ਰਹੀ ਦਾਤ ਦੇਣ ਵਾਲੇ ਦਾਤਾਰ ਨੂੰ ਕਦੀ ਭੁੱਲੀ ਨਾ ਪਰਮੇਸ਼ਵਰ ਦੀ ਯਾਦ ਵਿੱਚ ਰਹੀ ਚਲਾ ਗਿਆ ਜੀ ਬਚਨ ਗੁਰੂ ਅਮਰਦਾਸ ਦਾ ਸੀ ਭਾਗ ਲੱਗ ਗਏ ਅੱਜ ਹੋਰ ਕੱਲ ਹੋਰ ਗੰਗੂ ਗੰਗੂ ਹੋ ਗਈ ਜੀ ਪੂਰੀ ਉੱਥੇ ਭੁੱਲ ਗਿਆ ਜੀ ਹੈ ਹੀ ਕੋਈ ਨੀ ਗੋਇੰਦਵਾਲ ਸਾਹਿਬ ਬਸ ਆਹ ਕੁਚੱਜਾਪਣ ਆ ਜਾਂਦਾ ਸੋਨਾ ਰੂਪਾ ਰੰਗੋਲਾ ਮੋਤੀ ਤੈ ਮਾਨਕ ਜੀਓ ਸੇ ਵਸਤੂ ਸਹਿ ਦਿੱਤੀਆਂ ਮੈਂ 300 ਲਾਇਆ ਛਿੱਤ ਜੀਓ ਭੁੱਲ ਗਿਆ ਸਭ ਕੁਝ ਇੱਥੇ ਗੋਇੰਦਵਾਲ ਸਾਹਿਬ ਹਜ਼ੂਰ ਬੈਠੇ ਆ ਸੱਚੀ ਜੇ ਤੁਹਾਨੂੰ ਦੱਸਾਂ ਗੁਰੂ ਅਮਰਦਾਸ ਦਾ ਹਿਰਦਾ ਬੜਾ ਕੋਮਲ ਸੀ ਬਹੁਤ ਕੋਮਲ ਸਨ ਜੀ ਉਹ ਕੋਮਲ ਹਿਰਦਾ ਬਰਦਾਸ਼ਤ ਨਹੀਂ ਕਰਦਾ ਹੁੰਦਾ ਖਿਮਾ ਕਰ ਦਿਓ ਕੁਛ ਮੈਂ ਜਦੋਂ ਸਤਿਗੁਰਾਂ ਚਲੋ ਅੱਜ ਤੇ ਸਾਖੀਆਂ ਸਾਰੀ ਖੰਡਨ ਕਰ ਲੱਗ ਪਏ ਅੰਮ੍ਰਿਤ ਵੇਲੇ ਰੋਣ ਦੀ ਆਵਾਜ਼ ਆਉਂਦੀ ਹੈ

0: ਮਹਾਰਾਜ ਪੁੱਛਦੇ ਆ ਗੁਰੂ ਅਮਰਦਾਸ, ਭਾਈ ਬੱਲੂ ਕੀ ਹੋਇਆ? ਕਹਿਣ ਲੱਗੇ ਮਾਂ ਦਾ ਜਵਾਨ ਪੁੱਤਰ ਮਰ ਗਿਆ। ਸਤਿਗੁਰੂ ਕਹਿੰਦੇ ਨਹੀਂ ਨਹੀਂ ਮਰਿਆ ਨਹੀਂ, ਉਹ ਜਿੰਦਾ ਹੈ। ਨਾਲ ਕਹਿ ਜਿੰਨੀ ਦੇਰ ਤੱਕ ਸਾਡੀ ਹਯਾਤੀ ਹੈ ਕੋਈ ਜਵਾਨ ਪੁੱਤਰ ਮਾਪਿਆਂ ਸਾਹਮਣੇ ਨਹੀਂ ਮਰੇਗਾ। ਕਿੰਨਾ ਕੋਮਲ ਹਿਰਦਾ, ਇੰਨਾ ਕੋਮਲ, ਪੁਕਾਰ ਉੱਠਦੇ ਨੇ ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ, ਜਿੱਤ ਦੁਆਰਾ ਉਭਰੈ ਤਿੱਤੈ ਲਿਹੋ ਉਹ ਬਾਹਰ। ਭਾਈ ਮਾਨਕ ਕੜ ਤੋੜਦਾ, ਹਾਂਜੀ ਬੋਲੀ ਦਾ ਕੜ ਉਹਨੇ ਤੋੜਿਆ, ਥੱਲਿਓ ਪਾਣੀ ਇੰਨਾ ਜ਼ੋਰ ਨਾਲ ਨਿਕਲਿਆ ਮਾਨਕ ਵਿੱਚ ਰਹਿ ਗਿਆ। ਸੱਚੇ ਪਾਤਸ਼ਾਹ ਮਹਾਰਾਜ, ਮਾਈ ਰੋਈ ਰੋਂਦੀ ਆਈ, ਕਹਿੰਦੇ ਮੇਰਾ ਮਾਨਕ ਡੁੱਬ ਗਿਆ, ਮਾਨਕ ਡੁੱਬ ਗਿਆ। ਸਤਿਗੁਰੂ ਬੈਠੇ ਨੇ ਬਿਰਧ ਨੇ ਤੇ ਨਾਲ ਹੱਸ ਕੇ ਕਹਿੰਦੇ ਨਹੀਂ ਮਾਨਕ ਨਹੀਂ ਡੁੱਬਦੇ ਹੁੰਦੇ, ਪੱਥਰ ਡੁੱਬਦੇ ਹੁੰਦੇ ਆ। ਉੱਤੇ ਆ ਗਿਆ, ਮੈਂ ਆਪ ਨੂੰ ਤਾਂ ਬੇਨਤੀ ਕਰਾਂ, ਬੜੇ ਦਿਆਲੂ ਨੇ। ਤਾਂ ਹੀ ਤਾਂ ਭੱਟਾਂ ਨੇ ਸ਼ਬਦ ਕਿਹਾ ਕਿ ਕੰਨ ਹਰ ਬੂੰਦ ਬਸੋ ਰੁਮਾਵਲ ਕੁਸਮ ਬਸੰਤ ਗਣੰਤ ਨਾ ਆਵੇ, ਰਬ ਸਜ ਕਿਰਨ ਉਧਰ ਸਾਗਰ ਕੋ ਗੰਗ ਤਰੰਗ ਅੰਦਰ ਅੰਤ ਕੋ ਪਾਵੇ, ਰੁਦਰ ਧਿਆਨ ਗਿਆਨ ਸਤਿਗੁਰ ਕੈ ਕਬ ਜਨ ਪਲ, ਉਹਨੇ ਜੋ ਗਾਵੇ ਭੱਲੇ ਅਮਰਦਾਸ ਵਾਹਿਗੁਰੂ ਧੰਨ ਗੁਰੂ ਅਮਰਦਾਸ, ਭੱਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਂ ਬਣਾ। ਉਹ ਆ ਗਿਆ, ਬ੍ਰਾਹਮਣ ਸੀ ਗਰੀਬ, ਉਹਨਾਂ ਦੇ ਘਰ ਚ ਬ੍ਰਾਹਮਣ ਆ ਗਿਆ ਮਹਾਰਾਜ ਜੀ ਦੇ, ਕਿਉਂਕਿ 12 ਬਖਸ਼ਾਂ ਨੇ ਉਹ ਨਿਮਾਣਿਆਂ ਦੇ ਮਾਨ ਨੇ, ਨਿਤਾਣੇ ਦੇ ਤਾਨ ਨੇ, ਨਿਓਟਿਆਂ ਦੀ ਓਟ ਨੇ, ਨਿਧਰਿਆਂ ਦੀ ਧਿਰ ਨੇ, ਧੀਰਿਆਂ ਦੀ ਧੀਰ ਨੇ, ਪੀਰਾਂ ਦੇ ਪੀਰ ਨੇ, ਦਿਆਲ ਗਈ ਬਹੋੜ ਨੇ, ਜਗਤ ਬੰਦੀ ਛੋੜ ਨੇ, ਭਰਨ ਕਰਨ ਸਮਰੱਥ ਨੇ, ਸਭ ਜੀਵ ਕਾ ਜਿਸ ਹੱਥ ਹੈ। ਇਹ 12 ਬਖਸ਼ਾਂ ਗਿਣ ਦਿੱਤੀਆਂ ਆਪਾਂ, ਇੰਨੀ ਬਖਸ਼ਿਸ਼। ਉਹਨੇ ਆ ਕੇ ਮੱਥਾ ਟੇਕਿਆ ਤੇ ਰੋ ਪਿਆ। ਮਹਾਰਾਜ ਕਹਿੰਦੇ ਰੋਨਾ ਕਿਉਂ ਮੈਂ? ਬੜੀ ਹਿਰਦਾ ਕੁੰਮਲ, ਕਹਿੰਦਾ ਸਤਿਗੁਰੂ ਧੀ ਦਾ ਵਿਆਹ ਹੈ, ਘਰ ਕੁਛ ਵੀ ਨਹੀਂ, ਸੱਚ ਏਵੇ ਜੰਜ ਨੂੰ ਖਵਾਉਣ ਜੋਗੇ, ਰੋਟੀ ਖਵਾਉਣ ਜੋਗੇ ਵੀ ਪੈਸੇ ਨਹੀਂ। ਮਹਾਰਾਜ ਜੀ ਨੇ ਕਾਗਜ਼ ਦਿੱਤਾ, ਕਹਿਣ ਲੱਗੇ ਸਾਡਾ ਇੱਕ ਸਿੱਖ ਹੈ ਗੰਗੂ ਸ਼ਾਹ, ਕੁੰਡੀਆਂ ਕਰਦਾ, ਆ ਲੈ ਲਿਖ ਦਿੱਤਾ ਜਿੰਨੇ ਪੈਸੇ ਚਾਹੀਦੇ ਨੇ, ਜਾ ਕੇ ਉਹਦੇ ਤੋਂ ਲੈ ਲਈ। ਸਾਡਾ ਜ਼ਿਕਰ ਕਰੀ, ਉਹ ਚਲਾ ਗਿਆ ਜੀ ਦਿੱਲੀ। ਬ੍ਰਾਹਮਣ ਖੁਸ਼ ਸੀ, ਗੰਗੂ ਸ਼ਾਹ ਬੈਠਾ ਆਪਣੀ ਗੱਦੀ ਤੇ। ਉਹ ਪਹਿਲੀ ਗੱਲ ਤਾਂ ਉਹਨੂੰ ਨੇੜੇ ਨਹੀਂ ਕਿਸੇ ਲੱਗਣ ਦਿੱਤਾ, ਧੱਕੇ ਮਾਰੇ ਪਿੱਛਾ। ਜਦੋਂ ਅੱਗੇ ਪਹੁੰਚ ਗਿਆ, ਉਹਨੇ ਕਾਗਜ਼ ਵਿਖਾਇਆ, ਉਹਨੇ ਜਾ ਮਹਾਰਾਜ ਜੀ ਦੇ ਬੋਲ ਦੱਸੇ, ਮੈਂ ਗੋਇੰਦਵਾਲ ਸਾਹਿਬ ਆਇਆ ਵਾ, ਗੁਰੂ ਅਮਰਦਾਸ ਜੀ ਨੇ ਭੇਜਿਆ, ਮੇਰੀ ਧੀ ਦਾ ਵਿਆਹ ਹੈ, ਘਰ ਕੁਛ ਨਹੀਂ, ਆ ਕੁਝ ਮੈਨੂੰ ਰਸਤ ਚਾਹੀਦੀ ਹੈ, ਮੈਨੂੰ ਦਾਜ ਚਾਹੀਦਾ, ਸਾਂਝੋ ਸਮਾਨ ਚਾਹੀਦਾ। ਉਹ ਹੱਥ ਪਰਾਂ ਕਰਕੇ ਕਹਿੰਦਾ ਕਿਹੜਾ ਅਮਰਦਾਸ, ਕੌਣ ਅਮਰਦਾਸ? ਮੈਂ ਆ ਹੀ ਕੁਚੱਜਾ ਪਾਣੇ ਗੁਰਮੁਖੋ, ਸੇ ਵਸਤੂ ਸ਼ਾਇਦ ਦਿੱਤੀਆਂ ਮੈਂ 300 ਲਾਇਆ, ਜਿੱਤ ਜੀਓ ਮੰਦਰ ਮਿੱਟੀ ਸੰਦੜੇ ਪੱਥਰ ਕੀਤੇ ਰਾਹ ਜਿਓ, ਇੰਨੀ ਟੋਲੀ ਭੁੱਲੀਐ ਤਿਸ ਕੰਤ ਨਾ ਬੈਠੀ ਪਾਸ ਜਿਓ। ਕਹਿਣ ਲੱਗੇ ਕੌਣ, ਕਿਹੜਾ ਵਾਹਿਗੁਰੂ ਮੇਰ ਕਰੇ, ਜਦੋਂ ਖੌਮੇ ਬੰਦੇ ਨੂੰ ਆਉਂਦੀ ਉਹਦਾ ਜਿਸ ਮਾਂ ਦਾ ਦੁੱਧ ਚੁੰਗਿਆ ਉਹਨੂੰ ਵੀ ਕਹਿਣ ਦੇਦਾ ਤੂੰ ਕੌਣ ਹੈ? ਕਹਿੰਦਾ ਜੀ ਕੌਣ? ਉਹਨਾਂ ਕਿਹਾ ਗੁਰੂ ਅਮਰਦਾਸ। ਕਹਿੰਦਾ ਮੈਨੂੰ ਕੰਮ ਕਰਨ ਦੇ। ਉਹ ਬ੍ਰਾਹਮਣ ਫਿਰ ਤੋਂ ਬਣਾ ਗਿਆ। ਮਹਾਰਾਜ ਜੀ ਨੂੰ ਕਹਿੰਦਾ ਸਤਿਗੁਰੂ ਤੁਸੀਂ ਤਾਂ ਬਹੁਤ ਮਾਨ ਨਾਲ ਭੇਜਿਆ, ਉਹ ਤਾਂ ਜਾਣਦਾ ਹੀ ਨਹੀਂ, ਇਹ ਕਾਗਜ਼ ਕੱਢ ਕੇ ਵੇਂਦਾ ਪਿਆ ਸੀ ਕੌਣ ਅਮਰਦਾਸ, ਵਹੀ ਖਾਤੇ ਚ ਦੇਸੋ ਕੋਈ ਹੈ ਖੁੰਡੀ ਚ ਅਮਰਦਾਸ? ਮਹਾਰਾਜ ਹੱਸ ਕੇ ਕਹਿੰਦੇ ਜੇ ਉਹਦੇ ਕੋਲ ਨਾ ਕੋਈ ਨੀ ਤੇ ਸਾਡੇ ਵਹੀ ਵਿੱਚ ਵੀ ਉਹਦਾ ਨਾਂ ਕੋਈ ਨੀ। ਸਵੈ ਕੇ ਨੀ ਕਿਹਾ, ਜੇ ਉਹਦੇ ਕੋਲ ਕੋਈ ਨੀ ਤੇ ਸਾਡੇ ਕੋਲ ਵੀ ਕੋਈ ਨੀ, ਤੈਨੂੰ ਕੀ ਚਾਹੀਦਾ? ਉਹਨੇ ਕਿਹਾ ਮਹਾਰਾਜ ਮੇਰੀ ਇੱਜ਼ਤ। ਕਹਿਣ ਲੱਗੇ ਜੋ ਚਾਹੀਦਾ ਤੈਨੂੰ ਸਾਰੀ ਮਾਇਆ ਦਿੰਦੇ ਆ, ਤੂੰ ਲੈ ਜਾ, ਧੀ ਦਾ ਵਿਆਹ ਕਰ, ਖੁਸ਼ੀ ਖੁਸ਼ੀ ਨਾਲ ਕਰ, ਖੁਸ਼ੀ ਖੁਸ਼ੀ ਟੋਲ। ਰੱਬ ਦੀ ਖੇਡ ਵਾਪਰੀ, ਦੂਜੇ ਦਿਨ ਹੀ ਪੁੱਠਾ ਗੇੜਾ ਗਿੜ ਗਿਆ ਗੰਗੂ ਦਾ, ਸ਼ੱਕਰ ਜਾਏ ਹੋਇਆ ਛੱਡ ਕੇ ਭੱਜਿਆ ਦਿੱਲੀ, ਹੁਣ ਜਾਏ ਕਿੱਥੇ? ਫਿਰ ਗੋਇੰਦਵਾਲ ਵਾਲਾ ਬਾਪੂ ਚੇਤੇ ਆ ਗਿਆ। ਮੈਂ ਆਪ ਨੂੰ ਬੇਨਤੀ ਕਰਿਆ, ਆ ਇਹ ਕੁਚੱਜਾ ਬਣ ਕਿ ਜਿਸ ਨੇ ਦਾਤਾਂ ਦਿੱਤੀਆਂ ਉਹਨੂੰ ਭੁੱਲ ਜਾਣਾ।
1: ਕੈਲਗਰੀ ਚ ਇੱਕੋ ਇੱਕ ਧਾਰਮਿਕ ਰੇਡੀਓ, ਪੰਜਾਬੀ ਰੇਡੀਓ 102.7 FM, ਜਿੱਥੇ 24 ਘੰਟੇ 7 ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6867 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM ਕੈਲਗਰੀ। प्रोग्राम दा ए हिस्सा तुहाडे तक परमजीत पलाहा डेजर्डिन इंश्योरेंस एजेंट दे सहयोग नाल पहुंचाया जा रहा है।
2: इना तो किसे तरह दी इंश्योरेंस जिवें लाइफ, डिसेबिलिटी, ऑटो, होम, मोटरबाइक, बोट अते होर बिजनेस इंश्योरेंस बारे जानकारी लैण लई तुसी परमजीत पलाहा जी नूं 403-554-4444
1: यानी 403-554-4444 ते संपर्क कर सकदे हो। परमजीत पलाहा जी दे ऑफिस दा पता है यूनिट नंबर 210 2323 32nd Avenue North East Calgary।

0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ M&R ਰੂਫਿੰਗ ਐਂਡ ਸਾਈਟਿੰਗ ਲਿਮਿਟਡ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਰੂਫਿੰਗ, ਸਾਈਡਿੰਗ, ਸਟੁਕੋ, ਸੋਫਟ ਫਿਸ਼ ਜਾਂ ਸਮਾਰਟ ਰਿਮ, ਫਲੈਟ ਰੂਫ ਅਤੇ ਰੈਨੋਵੇਸ਼ਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਰਣਜੀਤ ਵਿਰਕ ਜੀ ਨੂੰ 403-903-0483 ਯਾਨੀ 403-903-0483 ਤੇ ਸੰਪਰਕ ਕਰ ਸਕਦੇ ਹੋ। M&R ਰੂਫਿੰਗ ਐਂਡ ਸਾਈਡਿੰਗ ਲਿਮਿਟਡ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਦਾ ਫੋਨ ਨੰਬਰ ਨੋਟ ਕਰੋ, 403-225-1111, 403-225-1111। ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦਾ ਪਤਾ ਨੋਟ ਕਰੋ, ਯੂਨਿਟ ਨੰਬਰ 144-3670 ਐਵੀਨਿਊ ਨਾਰਥ ਈਸਟ ਕੈਲਗਰੀ।
2: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ YYC ਹੋਮ ਕੇਅਰ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ ਕਿਸੇ ਵੀ ਉਮਰ ਤੋਂ ਲੈ ਕੇ ਬਜ਼ੁਰਗਾਂ ਤੱਕ ਦੀ ਘਰ ਵਿੱਚ ਰਹਿ ਕੇ ਸੰਭਾਲ ਕਰਦੇ ਨੇ। ਇਹਨਾਂ ਦੇ ਐਕਸਪੀਰੀਅੰਸਡ ਪੰਜਾਬੀ ਕੇਅਰ ਗਿਵਰਸ ਡੇਲੀ ਐਕਟੀਵਿਟੀਜ਼ ਜਿਵੇਂ ਨਵਾਉਣਾ, ਦਵਾਈ ਦੇਣਾ, ਅਪਾਇੰਟਮੈਂਟਸ ਤੇ ਲੈ ਕੇ ਜਾਣਾ ਜਾਂ ਸਫਾਈ ਵਿੱਚ ਮਦਦ ਕਰਦੇ ਨੇ। ਤੁਹਾਨੂੰ ਜੇਬ ਵਿੱਚੋਂ ਕੋਈ ਵੀ ਖਰਚਾ ਨਹੀਂ ਆਏਗਾ, ਇਹ ਸਿੱਧਾ ਸਰਕਾਰ ਨੂੰ ਬਿੱਲ ਕਰਦੇ ਨੇ। ਹੋਰ ਜਾਣਕਾਰੀ ਲਈ ਕਾਲ ਕਰੋ 825-760-0983, 825-760-0983।

ਕੈਸਡੀ ਹੇ ਇੰਜਰੀ ਲਾ ਤੋਂ ਤਾਰਾ ਕੈਸਡੀ ਜੀ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਮੋਟਰ ਵਹੀਕਲ ਐਕਸੀਡੈਂਟ ਇੰਜਰੀ ਕਲੇਮ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਤਾਰਾ ਕੈਸਡੀ ਜੀ ਨੂੰ 403-770-1099 ਯਾਨੀ 403-777-1099 ਤੇ ਸੰਪਰਕ ਕਰ ਸਕਦੇ ਹੋ। ਕੈਸਡੀ ਹੇ ਇੰਜਰੀ ਲਾ ਦਾ ਪਤਾ ਹੈ, ਯੂਨਿਟ ਨੰਬਰ 1507, 14 ਐਵੇਨਿਊ ਸਾਊਥ ਵੈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਮਾਲਵਾ ਟਾਇਰਸ ਐਂਡ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ 24 ਘੰਟੇ 7 ਦਿਨ ਮੋਬਾਈਲ ਸਰਵਿਸਿਜ਼ ਪ੍ਰਦਾਨ ਕਰਦੇ ਨੇ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਨਵੇਂ ਤੇ ਪੁਰਾਣੇ ਟਰੱਕ ਐਂਡ ਟ੍ਰੇਲਰ ਟਾਇਰਸ, ਵੀਲ ਬੈਲੈਂਸ ਐਂਡ ਅਲਾਈਨਮੈਂਟਸ, ਟਾਇਰ ਰੋਟੇਸ਼ਨ ਐਂਡ ਰਿਪੇਅਰਸ ਦੀਆਂ ਸੇਵਾਵਾਂ ਲੈਣ ਲਈ

ਸਤਿਗੁਰੂ ਗਰੀਬ ਨਿਵਾਜ ਦਸਾਂ ਪਾਤਸ਼ਾਹੀਆਂ ਦੇ ਸਰੂਪ ਗੁਰਤਾ ਗੱਦੀ ਤੇ ਸੁਭਾਏਮਾਨ ਅਕਾਲ ਪੁਰਖ ਦੇ ਪ੍ਰਤੱਖ ਸਰੂਪ ਧੰਨ ਧੰਨ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਆਪ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਧੰਨ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਇਤਿਹਾਸਕ ਅਸਥਾਨ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਆਪ ਜੀ ਸਾਰੇ ਦੂਰੋਂ ਨੇੜਿਓਂ ਮਨ ਵਿੱਚ ਭਾਵਨਾ ਲੈ ਕੇ ਪਿਆਰ ਲੈ ਕੇ ਸਤਿਗੁਰਾਂ ਦੀ ਬਖਸ਼ਿਸ਼ ਪ੍ਰਾਪਤ ਕਰਨ ਵਾਸਤੇ ਦਰਸ਼ਨ ਮੇਲਿਆਂ ਵਿੱਚ ਪਹੁੰਚੇ ਹੋ। ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਦਰਸ਼ਨ ਦੀਦਾਰੇ ਕਰਕੇ ਆਪ ਜੀ ਨੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਬਖਸ਼ਿਸ਼ ਪ੍ਰਾਪਤ ਕੀਤੀ ਹੈ। ਸ੍ਰੀ ਦਰਬਾਰ ਸਾਹਿਬ ਹਰਿਮੰਦਰ ਸਾਹਿਬ ਦੇ ਦਰਸ਼ਨ ਮੇਲੇ ਕਰਦਿਆਂ ਇਸ਼ਨਾਨ ਕਰਦਿਆਂ ਸਤਿਗੁਰਾਂ ਦੀਆਂ ਬਖਸ਼ਾਂ ਪ੍ਰਾਪਤ ਕਰ ਰਹੇ ਹੋ। ਔਰ ਹੁਣ ਸਮਾਂ ਹੈ ਜੋ ਸ੍ਰੀ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਵਿੱਚ ਅੱਜ ਅੰਮ੍ਰਿਤ ਵੇਲੇ ਸਤਿਗੁਰੂ ਪਾਤਸ਼ਾਹ ਜੀ ਨੇ ਪ੍ਰਕਾਸ਼ ਹੁੰਦੇ ਹੋਏ ਅੱਜ ਦਾ ਜੋ ਸ੍ਰੀ ਮੁਖਵਾਕ ਬਖਸ਼ਿਸ਼ ਕੀਤਾ ਹੈ ਇਸ ਅਸਥਾਨ 'ਤੇ ਔਰ ਦੂਰ ਦੁਰਾਡੇ ਘਰਾਂ ਵਿੱਚ ਬੈਠ ਕੇ ਵੀ ਸਾਧਨਾ ਦੇ ਰਾਹੀਂ ਆਪ ਜੀ ਗੁਰੂ ਸ਼ਬਦ ਦੇ ਨਾਲ ਸਾਂਝ ਪਾ ਰਹੇ ਹੋ। ਅੱਜ ਦਾ ਸ੍ਰੀ ਮੁਖਵਾਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 721 ਔਰ 22 ਅੰਗ 'ਤੇ ਸਭਾਏਮਾਨ ਹੈ। ਤਿਲੰਗ ਰਾਗ ਵਿੱਚ ਪਹਿਲੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਦੀ ਬਾਣੀ ਦੇ ਇਹ ਸ਼ਬਦ ਹੈ। ਸਤਿਗੁਰਾਂ ਨੇ ਇਸ ਸ਼ਬਦ ਦੇ ਵਿੱਚ ਇੱਕ ਗੁਰਸਿੱਖ ਦੇ ਜੀਵਨ ਦੀ ਉਹਦੀ ਘਾਲਣਾ, ਉਹ ਕਿਵੇਂ ਘਾਲਣਾ ਕਰਦਾ ਹੈ, ਕਿਹੜੀ ਅਵਸਥਾ ਵਿੱਚ ਕਰਦਾ ਹੈ, ਕਿਹੜੇ ਥਾਂ ਤੋਂ ਉਹ ਘਾਲਣਾ ਸ਼ੁਰੂ ਕਰਦਾ ਹੈ। ਸਭ ਤੋਂ ਪਹਿਲਾਂ ਉਹ ਪੰਕਤੀਆਂ ਆਈਆਂ ਨੇ ਕਿ ਜਦੋਂ ਕੋਈ ਗੁਰੂ ਦੇ ਮਾਰਗ 'ਤੇ ਅੱਗੇ ਚੱਲੇ ਭਾਵੇਂ ਸਾਰੀ ਉਮਰ ਉਹਨੂੰ ਪਤਾ ਨਾ ਲੱਗੇ, ਕਿਉਂਕਿ ਜਿੰਨਾ ਚਿਰ ਅਸੀਂ ਆਪਣੇ ਮਨ ਦੇ ਆਧਾਰ 'ਤੇ ਜਿਉਂਦੇ ਹਾਂ ਉਹਨਾਂ ਚਿਰ ਸਾਨੂੰ ਆਪਣਾ ਆਪ ਕਦੀ ਵੀ ਨਜ਼ਰ ਨਹੀਂ ਆਉਂਦਾ, ਆਪਣਾ ਆਪ ਦਿਸਦਾ ਨਹੀਂ ਹੈ। ਜਦੋਂ ਗੁਰੂ ਕਾ ਸਿੱਖ ਗੁਰੂ ਕੇ ਪਿਆਰ ਵਿੱਚ ਆ ਕੇ ਸਤਿਗੁਰਾਂ ਦੇ ਚਰਨ ਫੜਦਾ, ਗੁਰੂ ਵਾਲਾ ਬਣਦਾ ਹੈ ਅਤੇ ਗੁਰੂ ਦੀ ਬਖਸ਼ਿਸ਼, ਗੁਰੂ ਦਾ ਸ਼ਬਦ ਉਹਦੇ ਅੱਗੇ ਸ਼ੀਸ਼ਾ ਬਣ ਕੇ ਖਲੋ ਜਾਂਦਾ ਅਤੇ ਉਸ ਸ਼ੀਸ਼ੇ ਦੇ ਵਿੱਚ ਉਹਨੂੰ ਆਪਣਾ ਅੰਦਰੂਨੀ ਜੀਵਨ ਨਜ਼ਰ ਆਉਣ ਲੱਗ ਪੈਂਦਾ ਹੈ ਵੀ ਮੈਂ ਕਿਵੇਂ ਦਾ। ਹੁਣ ਤੱਕ ਲੋਕਾਂ ਨੇ ਆਪਣੀ ਮਰਜ਼ੀ ਅਨੁਸਾਰ ਦੱਸਿਆ ਸੀ ਤੂੰ ਕਿਵੇਂ ਦਾ ਹੈ, ਜਾਂ ਅਸੀਂ ਆਪ ਆਪਣੇ ਭਰਮ ਦੇ ਆਧਾਰ 'ਤੇ ਆਪਣੇ ਆਪ ਨੂੰ ਇੱਦਾਂ ਪੇਸ਼ ਕਰ ਰਹੇ ਸੀ ਸੰਸਾਰ ਦੇ ਵਿੱਚ। ਕੌਣ ਹੈ ਜਿਹੜਾ ਆਪਣੇ ਆਪ ਨੂੰ ਚੰਗਾ ਪੇਸ਼ ਨਹੀਂ ਕਰਦਾ, ਹਰ ਇੱਕ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਆਪਣੇ ਆਪ ਲਈ ਵਡੱਪਣ ਦੀ ਸ਼ੋਅ ਕਰਦਾ, ਵਿਖਾਵਾ ਕਰਦਾ ਹੈ, ਮਨ ਦਾ ਸੁਭਾਅ ਹੈ। ਪਰ ਜਿਉਂ ਹੀ ਸੁਰਤੀ ਗੁਰੂ ਦੇ ਸ਼ਬਦ ਵਿੱਚ ਜੁੜਦੀ ਹੈ ਉਹਨੂੰ ਆਪਣੇ ਸਭ ਤੋਂ ਪਹਿਲਾਂ ਪਰਮੇਸ਼ਰ ਦਾ ਗਿਆਨ ਨਹੀਂ ਹੁੰਦਾ, ਪਹਿਲਾਂ ਆਪਣੇ ਆਪ ਦਾ ਗਿਆਨ ਹੁੰਦਾ ਵੀ ਮੈਂ ਕਿਵੇਂ ਦਾ। ਉਸ ਗਿਆਨ ਦੇ ਵਿੱਚੋਂ ਇਹ ਪੰਕਤੀਆਂ ਆਈਆਂ ਨੇ ਕਿ ਪਾਤਸ਼ਾਹ ਤੇਰੇ ਘਰ ਵਿੱਚ ਮੈਂ ਪ੍ਰਵਾਨ ਕਿਵੇਂ ਹੋਵਾਂ, ਕਿਉਂਕਿ ਇਹ ਜਿਹੜਾ ਸਰੀਰ ਰੂਪੀ ਚੋਲਾ ਹੈ ਇਹ ਤੇ ਲਿਬੜਿਆ ਹੋਇਆ ਹੈ, ਇਹ ਤੇ ਚਿੱਕੜੋ ਚਿੱਕੜੀ ਹੋਇਆ ਪਿਆ ਅਤੇ ਮਿੱਟੀ ਘੱਟੇ ਵਿੱਚ ਰੁਲਿਆ ਪਿਆ ਜੀਵਨ ਸਾਰਾ, ਇਹ ਤੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਤ੍ਰੈ ਗੁਣ ਇਤਿਆਦਿਕ ਮਨ ਦੀ ਕਲਪਨਾ ਦੇ ਆਧਾਰ ਦੇ ਉੱਤੇ ਇਹਨੂੰ। ਅਤੇ ਫਿਰ ਪਾਤਸ਼ਾਹ ਕਹਿੰਦੇ ਇੱਕ ਤਾਂ ਮੈਲ ਆਰਜੀ ਹੈ ਜਿਹੜੀ ਹੁਣ ਲੱਗਦੀ ਹੈ, ਇੱਕ ਇਹਨੂੰ ਪੁਰਾਣੀ ਵੀ ਮੈਲ ਬੜੀ ਲੱਗੀ ਹੋਈ, ਪਹਿਲੀ ਮੈਲ ਦੇ ਨਾਲ ਇਹ ਭਰਿਆ ਹੋਇਆ। ਉਸ ਅਵਸਥਾ ਦੇ ਵਿੱਚ ਸਤਿਗੁਰੂ ਪਾਤਸ਼ਾਹ ਗਰੀਬ ਨਿਵਾਜ ਜੀ
इस शब्द दे विच पहले हिस्से दे विच अपने आपे का एहसास करन वाले जगियासू का उदे ख्याल ने उदे विचार ने कि मैं अवगणा का भरिया होया, मैं लोभ का भरिया होया, मैं काम का भरिया। फिर इस अवस्था दे विच जो वह बंदगी कर रहा उस बंदगी का अगे जिक्र है। तो बंदगी करता करता जदों फिर वह अपने राह ते अगे गुरु की कृपा नाल पंध तय करी जांदा, हौली हौली रंग लागत लागत लागत है, भ्रम भागत भागत भागत है। तो यह सारा प्रोसैस, सारा काम, सारी घालना करद्या करद्या गुरु की कृपा दे नाल उहदे जीवन दे विचों माया का रंग लै जांदा है, तो नाम का रंग चढ़ जांदा है। फिर उस चोले का अगे जिक्र किया, उस शरीर का अगे जिक्र किया जिन्हों जिन्हों के चोले फिर नाम के रंग के रंगे गए ने। इन तीन हिस्सों के तिलंग राग का शब्द पातशाह गुरु नानक साहब जी

0: ਐਸਾ ਰੰਗ ਨਾ ਡੀਠ, ਜਦੋਂ ਕਿਸੇ ਦੇ ਅੰਦਰ ਇਹ ਰੰਗ ਚੜ੍ਹਦਾ ਤਾਂ ਉਹ ਕਹਿੰਦਾ ਪਹਿਲਾਂ ਸਾਰੀ ਉਮਰ ਤੇ ਪਤਾ ਨਹੀਂ ਸੀ, ਆਹ ਤੇ ਗੱਲ ਹੀ ਬੜੀ ਵੱਡੀ ਹੈ, ਪਰ ਉਹ ਪ੍ਰਗਟ ਹੋਏਗਾ ਤੇ ਤਾਂ ਹੈ। ਮਹਾਰਾਜ ਕਹਿੰਦੇ ਐਵੇਂ ਦਾ ਕੋਈ ਵੀ ਆਨੰਦ ਹੋਰ ਸੰਸਾਰ ਵਿੱਚ ਨਹੀਂ ਜਿਹੜਾ ਗੁਰੂ ਦੀ ਕਿਰਪਾ ਨਾਲ ਪ੍ਰਾਪਤ ਹੁੰਦਾ ਹੈ।
1: ਜਿਵੇਂ ਕਿ ਚੋਲ ਰੱਖੜੇ ਪਿਆਰੇ
0: ਪਿਆਰੇ, ਇਸ ਰੰਗ ਦੇ ਵਿੱਚ ਜਿਨ੍ਹਾਂ ਦੇ ਚੋਲੇ ਭਾਵ ਸਰੀਰ ਭਾਵ ਸੁਰਤੀ ਭਾਵ ਮਨ ਰੰਗੇ ਗਏ ਹਨ,
1: ਸੰਤ ਜਿਨ੍ਹਾਂ ਕਾ ਪਾਸ,
0: ਰੱਬ ਕਿੱਥੇ ਰਹਿੰਦਾ, ਕੰਤ ਤਿੰਨਾ ਕਹਿ ਪਾਸ। ਪਾਸ ਦਾ ਅਰਥ ਕੀ ਹੈ, ਕੋਲ। ਪਾਸ ਨੂੰ ਅੰਗਰੇਜ਼ੀ ਵਿੱਚ ਆਖੋ ਤੇ ਲੰਘਣਾ, ਤੇ ਪਾਸ ਨੂੰ ਪੰਜਾਬੀ ਵਿੱਚ ਕਹੋ ਤੇ ਪਾਸ ਦਾ ਮਤਲਬ ਕੋਲ ਨੇੜੇ। ਬੜੀ ਸੋਹਣੀ ਇਹ ਗੱਲ, ਇਹਦੇ ਨਾਲ ਜੁੜਦੀ ਗੱਲ ਹੈ, ਕੰਤ ਤਿੰਨਾ ਕਹਿ ਪਾਸ। ਕਹਿੰਦੇ ਰੱਬ ਜਿੱਥੇ ਰੱਬ ਦਾ ਪਿਆਰਾ ਜਿਹਨੂੰ ਰੰਗ ਲੱਗਾ ਨਾ, ਕਿਸੇ ਨੇ ਪੁੱਛਿਆ ਵੀ ਕਿੱਥੇ ਰਹਿੰਦਾ ਰੱਬ, ਪਰਮੇਸ਼ਰ ਕਿੱਥੇ ਰਹਿੰਦਾ, ਪ੍ਰਗਟ ਕਿੱਥੇ ਹੁੰਦਾ, ਹੈ ਤੇ ਸਭ ਥਾਂ ਹੀ ਹੈ। ਕਹਿੰਦੇ ਜਿੱਥੇ ਕੋਈ ਨਾਮ ਵਿੱਚ ਰੰਗਿਆ ਉਹਦੇ ਕਿਤੇ ਦਸ ਪੰਜ ਸੱਤ ਫੁੱਟ ਨੇੜੇ ਤੇੜੇ ਘੁੰਮਦਾ ਹੋਵੇਗਾ, ਉੱਥੇ ਚਲਾ ਜਾ, ਉੱਥੇ ਲੱਭੇਗਾ, ਹੋਰ ਕਿਤੇ ਨਹੀਂ ਮਿਲਦਾ। ਉਹਦੇ ਆਲੇ ਦੁਆਲੇ ਕੰਤ ਨਾ ਕਹਿ ਪਾਸ, ਕਿਉਂਕਿ ਉਹਦਾ ਕੋਈ ਐਡਰੈਸ ਨਹੀਂ ਹੈ, ਉਹਦੀ ਕੋਈ ਪਲੇਟ ਨੰਬਰ ਨਹੀਂ ਹੈ। ਜਿਵੇਂ ਆਪਾਂ ਕਿਸੇ ਨਵੀਂ ਕਲੋਨੀ ਵਿੱਚ ਜਾਣਾ ਹੋਵੇ ਨਾ, ਤੇ ਉਹਨੂੰ ਕੋਈ ਬੰਦਾ ਫੋਨ ਕਰੇ ਵੀ ਤੇਰੇ ਘਰ ਦਾ ਨੰਬਰ ਕੀ ਹੈ, ਉਹ ਕਹਿੰਦਾ ਨੰਬਰ ਤੇ ਅਜੇ ਲੱਗੇ ਨਹੀਂ, ਪਰ ਜਦੋਂ ਤੁਸੀਂ ਆਓਗੇ ਤੇ ਸਾਹਮਣੇ ਇੱਕ ਬੋਰਡ ਦਾ ਰੁੱਖ ਹੈ ਤੇ ਉਹਦੇ ਕੋਲ ਮੇਰਾ ਘਰ ਹੈ। ਯਾਨੀ ਕਿ ਬੋਰਡ ਬਣ ਗਿਆ ਐਡਰੈਸ ਤੇ ਬੋਰਡ ਦੇ ਕੋਲ ਘਰ ਹੋ ਗਿਆ। ਇਹਦਾ ਮਤਲਬ ਅਕਾਲ ਪੁਰਖ ਦਾ ਕੋਈ ਐਡਰੈਸ ਨਹੀਂ ਹੈ, ਉਹਦੀ ਕੋਈ ਨੰਬਰ ਪਲੇਟ ਨਹੀਂ ਹੈ, ਅਨਾਮ ਹੈ ਅਠਾਮ ਹੈ, ਪਰ ਗੁਰੂ ਗ੍ਰੰਥ ਸਾਹਿਬ ਨੇ ਉਹਦਾ ਵੀ ਪਤਾ ਦੱਸ ਦਿੱਤਾ। ਕਹਿਣ ਲੱਗੇ ਉੱਥੇ ਹੋਵੇਗਾ, ਜੇ ਤੂੰ ਰੱਬ ਨੂੰ ਮਿਲਣਾ ਜਿਵੇਂ ਬੋਰਡ ਦੇ ਕੋਲ ਕਿਸੇ ਦਾ ਘਰ ਹੁੰਦਾ ਹੈ, ਇਵੇਂ ਕਿਸੇ ਰੱਬ ਦੇ ਪਿਆਰੇ ਦੇ ਕੋਲ ਹੀ ਰੱਬ ਰਹਿੰਦਾ, ਨੇੜੇ ਤੇੜੇ ਫਿਰਦਾ। ਗਰੀਬ ਨਵਾਜ ਜੀ ਫਰਮਾਉਂਦੇ ਹਨ, ਕਹਿੰਦੇ ਐਸੇ ਰੱਬੀ ਰੰਗ ਵਿੱਚ ਰੰਗੇ ਹੋਏ ਪਿਆਰਿਆਂ ਦੀ ਜੇ

0: ਕਹੋ ਉਹਨਾਂ ਨੂੰ ਸਤਿਕਾਰ ਵਜੋਂ ਜੀ ਕਹੋ ਜਿਨ੍ਹਾਂ ਨੂੰ ਜਿਨ੍ਹਾਂ ਦੇ ਅੰਦਰ ਨਾਮ ਦਾ ਰੰਗ ਲੱਗਾ ਨਾਨਕ ਕੀ ਅਰਦਾਸ ਪਾਤਸ਼ਾਹ ਕਹਿੰਦੇ ਏਦਾਂ ਅਰਦਾਸ ਕਰ ਗੁਰੂ ਕੇ ਚਰਨਾਂ ਦੇ ਅੰਦਰ
1: ਆਪੇ ਸਾਜੇ ਆਪੇ ਰੰਗੇ
0: ਆਪ ਹੀ ਸਾਜਦਾ ਆਪਣੇ ਸਿੱਖ ਨੂੰ ਤੇ ਆਪ ਹੀ ਨਾਮ ਦੇ ਰੰਗ ਦੇ ਵਿੱਚ ਰੰਗ ਦਿੰਦਾ ਹੈ
1: ਆਪੇ ਨਦਰ ਕਰੋ
0: ਆਪ ਹੀ ਆਪਣੀ ਨਜ਼ਰ ਕਰਕੇ ਵਹਿੰਦਾ ਹੈ ਵੀ ਸੋਹਣਾ ਬਣ ਗਿਆ ਸਿੱਖ ਬੜਾ ਵਧੀਆ ਬਣ ਗਿਆ ਚੰਗੇ ਮਨ ਵਾਲਾ ਚੰਗੀ ਸੁਰਤੀ ਵਾਲਾ ਚੰਗੇ ਜੀਵਨ ਵਾਲਾ ਬਣ ਗਿਆ ਪਹਿਲਾਂ ਸਾਜਦਾ ਫਿਰ ਰੰਗਦਾ ਜਿਵੇਂ ਕੋਈ ਬੰਦਾ ਕੋਈ ਚੀਜ਼ ਗੱਡੀ ਬਣਾਉਂਦਾ ਪਹਿਲਾਂ ਉਹਨੂੰ ਬਣਾਉਂਦਾ ਫਿਰ ਰੰਗ ਚਾੜਦਾ ਤੇ ਫਿਰ ਰੰਗ ਚਾੜ ਕੇ ਦੂਰੋਂ ਖਲੋ ਕੇ ਵਹਿੰਦਾ ਵੀ ਵਧੀਆ ਰੰਗ ਚੜ ਗਿਆ ਇਵੇਂ ਆਪਣੇ ਸਿੱਖ ਨੂੰ ਪਹਿਲਾਂ ਚੰਗੀ ਤਰ੍ਹਾਂ ਸਾਜਦਾ ਪੁਰਾਣਾ ਕੂੜਾ ਕੱਢ ਦਿੰਦਾ ਸਾਰਾ ਉਹਨੂੰ ਸਾਫ਼ ਕਰਕੇ ਫਿਰ ਨਾਮ ਦਾ ਰੰਗ ਚਾੜ ਦਿੰਦਾ ਤੇ ਫਿਰ ਗੁਰੂ ਕੋਲ ਖਲੋ ਕੇ ਵਹਿੰਦਾ ਵੀ ਵਾਹ ਸਿੱਖਾ ਬੜਾ ਵਧੀਆ ਲੱਗਣਾ ਤੂੰ ਬਹੁਤ ਸੋਹਣਾ ਲੱਗਣਾ ਤੇ ਕਿਵੇਂ ਦਾ ਲੱਗਣਾ ਖਾਲਸਾ ਮੇਰੋ ਰੂਪ ਹੈ ਖਾਸ ਖਾਲਸੇ ਮੈਂ ਹੋ ਕਰੋ ਨਿਵਾਸ ਇਸ ਕਰਕੇ ਪਾਤਸ਼ਾਹ ਕਹਿੰਦੇ ਆਪ ਹੀ ਸਾਜਦਾ ਹੈ ਆਪੇ ਹੀ ਰੰਗਦਾ ਹੈ
1: ਨਾਨਕ ਕਾਮਣ ਪੈਂਤਾ ਭਾਵਾ
0: ਉਹ ਕਾਮਣ ਉਹ ਜੀਵ ਉਹ ਗੁਰਮੁਖ ਕੰਤ ਨੂੰ ਪਾਉਂਦੀ ਹੈ ਪਹਿਲੀ ਪੰਕਤੀ ਦੇ ਵਿੱਚ ਕਿਹਾ ਸੀ ਮੇਰੇ ਕੰਤ ਨਾ ਭਾਵੈ ਚੋਲੜਾ ਪਿਆਰੈ ਤੇ ਅਖੀਰਲੀ ਪੰਕਤੀ ਦੇ ਵਿੱਚ ਆ ਗਿਆ ਵੀ ਹੁਣ ਚੋਲਾ ਪਾਉਂਦਾ ਚੰਗਾ ਲੱਗਦਾ ਸ਼ੁੱਧ ਹੋ ਗਿਆ ਜੀਵਨ ਤੇ ਬਖਸ਼ਿਸ਼ ਹੋ ਗਈ ਮਹਾਰਾਜ ਪਾਤਸ਼ਾਹ ਗਰੀਬ ਨਵਾਜ ਜੀ ਕਹਿੰਦੇ ਨੇ ਕੰਤ ਨੂੰ ਕਾਮਣ ਸੁਰਤੀ ਚੰਗੀ ਲੱਗਦੀ ਹੈ ਰਾਵੇ ਦਾ ਮਤਲਬ ਭੋਗ ਰਾਵਣ ਭੋਗ ਕਰਨਾ ਹੁਣ ਇੱਥੇ ਪਰਮੇਸ਼ਰ ਭੋਗਦਾ ਆਪਣੇ ਪਿਆਰੇ ਦਾ ਪਿਆਰੇ ਨਾਲ ਭੋਗ ਕਰਦਾ ਉਸ ਸੁਰਤੀ ਰੂਪੀ ਜੀਵ ਇਸਤਰੀ ਦੇ ਨਾਲ ਭੋਗ ਕਰਦਾ ਉਹ ਪਰਮੇਸ਼ਰ ਅਕਾਲ ਪੁਰਖ ਉਹ ਵੀ ਭੋਗੀ ਹੈ ਆਪਾਂ ਕਹਿੰਦੇ ਹਾਂ ਵੀ ਬੰਦਾ ਭੋਗੀ ਹੈ ਭੋਗ ਭੋਗਦਾ ਪਰਮੇਸ਼ਰ ਵੀ ਭੋਗੀ ਹੈ ਪਰ ਉਹ ਭੋਗੀ ਆਪਣੇ ਪਿਆਰੇ ਗੁਰਸਿੱਖਾਂ ਦੇ ਜੀਵਨ ਨੂੰ ਭੋਗਦਾ ਉਹਨਾਂ ਦੇ ਉੱਤੇ ਖੁਸ਼ ਹੁੰਦਾ ਇਹ ਅੱਜ ਦਾ ਸ੍ਰੀ ਮੁੱਖ ਵਾਕ ਹੈ ਤੇ ਜੋ ਪਾਤਸ਼ਾਹ ਦਾ ਜਿਹੜਾ ਲੜੀਵਾਰ ਸ਼ਬਦ ਗੁਰਦੁਆਰਾ ਸਾਹਿਬ ਮੰਜੀ ਸਾਹਿਬ ਦੇ ਵਿੱਚ ਚੱਲ ਰਿਹਾ ਉਹਦੇ ਵਿੱਚ 1116 ਅੰਗ ਦੇ ਉੱਪਰ ਮੇਰੇ ਖਿਆਲ ਵਿੱਚ ਤੁਖਾਰੀ ਰਾਗ ਦੇ ਵਿੱਚ ਇੱਕ ਸ਼ਬਦ ਦੀ ਦੇ ਜਿਹੜੇ ਅੰਗ ਨੇ ਚਾਰ ਉਹਨਾਂ ਵਿੱਚੋਂ ਇੱਕ ਅੰਗ ਦੀ ਤੁਸੀਂ ਵਿਚਾਰ ਪਹਿਲਾਂ ਸੁਣ ਚੁੱਕੇ ਹੋ ਅਗਲੇ 3 ਅੰਗ ਨੇ ਕੋਸ਼ਿਸ਼ ਕਰਾਂਗੇ ਕਿ ਸਮੇਂ ਦੇ ਵਿੱਚ ਇਸ ਇਤਿਹਾਸਕ ਸ਼ਬਦ ਨੂੰ ਵਿਚਾਰਿਆ ਜਾ ਸਕੇ ਇਹ ਸ਼ਬਦ ਮੈਂ ਬੇਨਤੀ ਕਰਦਿਆਂ ਜਿਨ੍ਹਾਂ ਨੇ ਪੂਰਾ ਸੁਣਨਾ ਹੈ ਇਹ ਧਿਆਨ ਨਾਲ ਸੁਣਿਆ ਕਰੋ ਜਿਹੜੀ ਚੀਜ਼ ਇਤਿਹਾਸਕ ਹੋਵੇ ਇਹ ਸ਼ਬਦ ਜਿਹੜਾ ਇਤਿਹਾਸ ਦੀ ਇੱਕ ਵਾਰਤਾ ਹੈ ਗੁਰੂ ਰਾਮਦਾਸ ਜੀ ਗੁਰੂ ਅਮਰਦਾਸ ਜੀ ਦਾ ਇੱਧਰ ਹਰਿਦੁਆਰ ਕੁਰਸ਼ੇਤਰ ਤੇ ਗੰਗਾ ਤੇ ਜਾਣ ਦਾ 3 ਥਾਵਾਂ ਤੇ ਜਾਣ ਦਾ ਇਤਿਹਾਸ ਦੱਸਦੇ ਨੇ ਵੀ ਗੁਰੂ ਅਮਰਦਾਸ ਜੀ ਕਿਉਂ ਗਏ ਸਨ ਗਏ ਕਿਉਂ ਸਨ ਇਹਦੇ ਵਿੱਚੋਂ ਸਪਸ਼ਟ ਹੋ ਜਾਂਦਾ ਜਿਵੇਂ ਆਪਣੇ ਵਿੱਚ ਕਈ ਵਾਰੀ ਇਹ ਝਗੜਾ ਚੱਲਦਾ ਕੁਝ ਕਹਿੰਦੇ ਨੇ ਗੁਰੂ ਸਾਹਿਬ ਵੀ ਤੇ ਗਏ ਸੀ ਗੰਗਾ ਤੇ ਜਾਂ ਜਮਣਾ ਤੇ ਜਾਂ ਕੁਰਸ਼ੇਤਰ ਜਾਂ ਨਹਾਉਣ ਗਏ ਸੀ ਉਹ ਵੀ ਕੁਝ ਕਹਿੰਦੇ ਵੀ ਇਹ ਤੁਸੀਂ ਸਿੱਖੀ ਦਾ ਸਰੂਪ ਰਸਤਾ ਛੱਡ ਕੇ ਤੇ ਤੁਸੀਂ ਉਹਨਾਂ ਦੇ ਤੀਰਥਾਂ ਤੇ ਕਿਉਂ ਨਹਾਉਣ ਜਾਂਦੇ ਹੋ ਇਹ ਵਿਰੋਧ ਤੁਸੀਂ ਕਈ ਵਾਰੀ ਆਮ ਚੱਲਦਾ ਉਹਦੇ ਉੱਤੇ ਆਪਾਂ ਨਿਰਪੱਖ ਦੀ ਗੱਲ ਕਰਾਂਗੇ ਭਾਵ ਕਿਸੇ ਨੂੰ ਟਾਰਗੇਟ ਨਾ ਕਰਕੇ ਜੋ ਬਾਣੀ ਵਿੱਚ ਲਿਖਿਆ ਵੀ ਗੁਰੂ ਸਾਹਿਬ ਕਰਨ ਕੀ ਗਏ ਸਨ ਪਹਿਲਾਂ ਇਹ ਵੇਖਣਾ ਪਏਗਾ ਤੀਰਥ ਨੇ ਨਾ ਹਿੰਦੂਆਂ ਦੇ ਇਹ ਸਾਰੇ ਤੀਰਥ ਨੇ ਪਹਿਲਾਂ ਤੇ ਥੋੜਾ ਜਿਹਾ ਨਾ ਤੀਰਥ ਸ਼ਬਦ ਬਾਰੇ ਮੈਂ ਬੇਨਤੀ ਕਰਨੀ ਚਾਹੁੰਦਾ ਗੁਰਬਾਣੀ ਦੇ ਵਿੱਚ ਤੀਰਥ ਸ਼ਬਦ ਬੜੀ ਵਾਰੀ ਆਇਆ ਉਹਦਾ ਕਾਰਨ ਹੈ ਜਿਵੇਂ ਗੁਰੂ ਸਾਹਿਬ ਕਹਿੰਦੇ ਤੀਰਥ ਨਾਵਣ ਜਾਓ ਤੀਰਥ ਨਾਮ ਹੈ ਪਹਿਲਾਂ ਤੀਰਥ ਕਹਿਤਾ ਵੀ ਮੈਂ ਵੀ ਤੀਰਥ ਨਹਾਉਣ ਜਾਂਦਾ ਫਿਰ ਦੱਸਿਆ ਵੀ ਸਾਡਾ ਤੀਰਥ ਕੀ ਹੈ ਜਿੰਨੇ ਹੁਣ ਪੜ੍ਹਿਆ ਕਿਤੇ ਕੋਈ 4 ਸਾਲ ਕਿਤੇ ਉਸਤਾਦਾਂ ਦੇ ਕੋਲ ਰਿਹਾ ਉਹਨੂੰ ਤੇ ਪਤਾ ਲੱਗ ਗਿਆ ਵੀ ਇਹ ਪਰਿਆਇਵਾਚੀ ਸ਼ਬਦ ਇਹ ਉਦਾਹਰਣ ਦਿੱਤੀ ਹੈ ਪ੍ਰਤੀਕ ਵਰਤੇ ਨੇ ਉਹ ਤਾਂ ਸਮਝ ਜਾਏਗਾ ਜਿਹੜਾ ਨਹੀਂ ਪੜ੍ਹਿਆ ਉਹ ਜਾਂ ਇਹ ਕਹੇਗਾ ਵੇਖੋ ਗੁਰੂ ਸਾਹਿਬ ਵੀ ਤਾਂ ਤੀਰਥਾਂ ਦੀ ਗੱਲ ਕਰਦੇ ਨੇ ਨਾ ਆਪਾਂ ਨੂੰ ਵੀ ਤੁਰ ਜਾਣਾ ਚਾਹੀਦਾ ਦੂਜਾ ਇਹ ਕਹੇਗਾ नहीं तीर्थ शब्द आना ही नहीं चाहिए गुरु ग्रंथ साहब हुण दसवें पातशाह ने सारे रूपक वरते ने दसम ग्रंथ साहब के जिन्हें ना आए ने भावें किसी देवी का भावें किसी देवते का भावें किसी का जदों कि कथा करिए ना एवें दी ते कई वेलड़ जिहड़े घरां विच बैठ के एवें देवियां दीआं फोटो बना के ला दिंदे वेखो इस देवी की पूजा करदे महाराज कहिंदे वी साडी देवी है कौन जिवें गुरु नानक साहब जी कहिंदे ना बई साडा तीर्थ नाम है एवें गुरु गोबिंद सिंह कहिंदे साडी देवी विवेक बुद्ध चंडी है यानी कि श्री साहब है कृपाण है वह ना सिर्फ उन्हां दा वरतदे ने पढ़ाई घट होण करके जां पढ़न दा आपां नूं लोड़ ही नहीं जो मूंह आया बोली जाओ अज किहड़ा किसी नूं किसी बंदियां दे विच बह के गल करनी है अपने कमरे की कुंडी मार के न्याणियां दे विच बह के नाले केक खाई जाओ ते नाले ज्ञान वंडी जाओ ना किसी पढ़न जाओ ना पता लगे इस करके गुरु साहब ने सिद्धांत नूं वरत्या है जदों उन्हां दे कोल हिंदू मत दे जिन्ने बंदे आउंदे सी सिक्खी प्राप्त करन वास्ते वह आके कहिंदे सी कोई कहिंदा सी मैं ईश्वर का पुजारी हाँ ते तुसी कहिंदे हो ईश्वर की पूजा नहीं करनी मैं ब्रह्मे का पुजारी हाँ ते तुसी कहिंदे हो ब्रह्मे की पूजा नहीं करनी कोई कहिंदा सी मैं पार्वती का पुजारी हाँ ते महाराज ने उन्हां नूं फिर उहदा बदल दिता वह कहिंदे मैं तुहानूं एक ईश्वर दसना उहदे कोल जाओ मैं तुहानूं ब्रह्मा दसना तुसी उहदे कोल जाओ मैं तुहानूं पार्वती दसना तुसी उहदे कोल जाओ ਇਹ ਪੜ੍ਹੋ ਤੁਸੀਂ ਜਪਜੀ ਸਾਹਿਬ ਦੇ ਵਿੱਚ ਗੁਰ ਈਸ਼ਰ ਗੁਰ ਗੋਰਖ ਬ੍ਰਹਮਾ ਗੁਰ ਪਾਰਵਤੀ ਮਾਈ ਗੁਰੂ ਸਾਡਾ ਈਸ਼ਰ ਹੈ ਈਸ਼ਰ ਸਾਡਾ ਗੁਰੂ ਨਹੀਂ ਹੈ ਇਹ ਧਿਆਨ ਰੱਖਣਾ ਗੁਰੂ ਸਾਡਾ ਬ੍ਰਹਮਾ ਹੈ ਬ੍ਰਹਮਾ ਸਾਡਾ ਗੁਰੂ ਨਹੀਂ ਹੈ ਇਹ ਭੇਦ ਜਾਣਨਾ ਬੜਾ ਜ਼ਰੂਰੀ ਹੈ ਅਣਜਾਣ ਪੁਣੇ ਵਿੱਚ ਦੋਵੇਂ ਪੱਖ ਗਲਤ ਜਾ ਰਹੇ ਨੇ गुरु साहब ने सिर्फ वह प्रचलित धारनावां दे नाम वरते ने ते गल की है एक सत चित आनंद वाहगुरु अकाल पुरख शब्द तत् की गल की जिहड़ा गुर गुर एको वेस अनेक है हुण तीर्थ शब्द है मैं बहुते विस्तार विच ना जावां तीर्थ शब्द का अर्थ की है शब्दां दे भेदां दा असीं पता नहीं लैंदे जिवें भोग शब्द है भोग का मतलब असीं कहिंदे समाप्ति भी भोग पै गया नहीं भोग दे अर्थ समाप्ति नहीं भोग दे अर्थ खाना हुंदा भोगना हुंदा हुण प्रचलित हो गया भी भोग पै गया एवें तीर्थ शब्द दो लफजां दा बनिया जदों इहनूं संधि छेद करने आं उदों दो लफज बणदे ने तीर अथ तीर दा मतलब है किनारा तीर शब्द कबीर गंगा तीर जो घर करै पीवै निर्मल नीर तीर दा अर्थ है किनारा ते आथ दा अर्थ है माया आथ दा अर्थ माया आथ दा अर्थ होना है वर्तमान कहिंदे ने जिस कर्म दे करदिआं भावें वह किसी भी धर्म का कर्म है कोई कुरान पढ़दा कोई वेद पढ़दा कोई कुछ करदा कोई कुछ करदा सिर्फ एक आकार की पूजा सिखी विच निषेध की है होर किसी जिन्ने धर्म ने महाराज कहिंदे भी जे वह शब्द तत् नाल जोड़दे ने अपने चेलिया नूं ते वह भी प्रवान ने जे वह आकार नाल जोड़दे ने ते फिर सिखी उन्हां नूं नहीं मनदी आकार नाल सिखी नहीं जोड़दी निराकार नाल जोड़दी पर आकार सिखी विच भी है हुण तुसीं आयो हरिमंदर साहिब दा आकार है श्री अकाल तख्त साहिब दा आकार है गुरु ग्रंथ साहिब पातशाह जी दा आकार है सारे आकार दिसदा ना पर ਇਹ ਆਕਾਰ ਨੂੰ ਦਰਸ਼ਨ ਕਰਕੇ ਅਸੀਂ ਨਿਰਾਕਾਰ ਵਿੱਚ ਜਾਣਾ ਹੈ ਸ਼ਬਦ ਵਿੱਚ ਜਾਣਾ ਹੈ ਇਹ ਇੱਕ ਦਰਵਾਜ਼ਾ ਇਸ ਕਰਕੇ ਤੀਰਥ ਦਾ ਅਰਥ ਕੀ ਹੈ ਉਹ ਥਾਂ ਜਿੱਥੇ ਜਾਣ ਦੇ ਨਾਲ ਬੰਦੇ ਦੀ ਸੁਰਤੀ ਮਾਇਆ ਦੇ ਵਿੱਚ ਡੁੱਬੀ ਹੋਈ ਕੰਢੇ ਲੱਗ ਜਾਏ ਤੀਰ ਮੈਨੇ ਕੰਢਾ ਤੇ ਆਥ ਮੈਨੇ ਮਾਇਆ ਉਹ ਥਾਂ जिस थां ते बंदे दी सुरती जो माया दी नदी दे विचकार डोबे खा रही सी गोते खा रही सी आथ दे विच ओ कंडे लग जाए ओ सारियां चीजां तीर्थ ने हुण गुरबाणी दे विच गुरु नूं वी तीर्थ कहा गुरबाणी विच गंगा जल गुर गोबिंद नाम कहिंदे नाम जिहड़ा وہ کنڈے لا دینا بندے کی ڈبدی سرتی ہوں آپ اتنے بیٹھے ہیں نا ویکو جنہ کی کرپا جو سرتی جڑی ہوئی ہے شبد کے وچ کدی کدی ادا بھول ہی جانا بھی کتوں آئے ہیں کتنے جانا ہے واپسی ٹرین کنے بجے کی ہے وہ مطلب کی ہویا بھائی کیرتن نے کتھا نے سرتی جڑی سنسار فسی ہوئی سی انہوں کنڈے لا دیتا ایک پاسے کر دیتا مایا وچوں باہر کر دیتا اس کر کے تیرتھ دے ارتھ نے وہ تھان وہ کم وہ جتھے ہو رہا ہے جس روپ وچ ہو رہا ہے جیڑا کم سانو کنڈے لاؤندا ہے رب دے پاسے ول توڑدا ہے تے مایا دی ندی دے وچکاروں کڈ کے کنارے تے لا دیندا ہے اس تھان نوں کہیے تیرتھ وہ تیر اتھ کنارے تے لاؤن والا اتھ دا مطلب ہے ورتمان ورتمان وچ لیاؤن والا خیر اے تھوڑا جا ودوانا دا وشا ہے سنگت تے کہندی وی اسی کی ادا لینا ہے ابھی تے درشن کرن آئے ہاں پر پھر بھی جی آپ گل تھوڑی تھوڑی شروع کریے نا بھرم نہ پائے گا کئی ایویں کہہ دیں مہاراج نے بھی کہا تیرتھ کو جاؤ بھائی تیرتھ کو تے جاؤ تیرتھ گرو دے شبد نو کیا ہے گرو صاحب نے انہاں تیرتھاں تے گرو صاحب نے نہیں کیا جاؤ ہاں کیوں گئے نے وہ اس شبد وچ دسن گے پورا صاف کر دیں گے کہ گرو امرداس جی تیرتھ نہاؤن نہیں سن گئے گرو امرداس جی تیرتھاں تے آئے لوکاں دا ادھار کرن واسطے گئے سن اگے آپاں وہ سارا اتہاس وچار کردے ہاں
1: مارگ پنتھ چلے گورو سب گور سنگ سکھا
0: مہاراج کہندے گرو رامداس جی چوتھے پاتشاہ ادو نال سن سکھ دے روپ وچ جدوں گرو امرداس جی ادھر تیرتھاں ول گئے وہ کارن یہ سی بھی گرو صاحب دے کول بہتے سناتنی ویر آتے سی جڑے تیرتھاں تے جاندے سی تے وہ وار وار کہندے سی مہاراج اے جڑا اپدیش تسی گوئندوال صاحب بہ کے ایتھے دے رہے ہو کنا چنگا ہوئے اتھے ہردوار تے گنگا تے اینے لوگ آتے تے انہاں نوں وی سنا دیو انہاں دا وی پڑا ہو جائے گا انہاں دی بینتی من کے پادشاہ تیرتھ تے گئے تے راہ وچ گرو رامداس جی کہندے وی اسی وی نال سی تے ہور بھی سکھ سنگت بہت سی تے گرو صاحب دے نال گرو امرداس جی دے نال بہت سنگت جا رہی ہے
1: رنگن بھگت بن کھن کھن
0: پھر کر دے کی نے راہ وچ ہن ایتھے گل آنی ہے بھی کر کی رہے سن کھن کھن بھگت بنی ایک ایک کھن نام دا ویاس چل رہا ہے گرسکھاں دے وچ نام جپ رہے کھن کھن بھگت بنی مارے کے اندن بھگت بنی اندن دن رات بھگتی دا ماحول بنیا ہویا کھن کھن نمک وکھا پاو ایک سیکنڈ بھی سکھ نام تو خالی نہیں ہوندے لگاتار نام وچ جڑے ہوئے ہن
1: ہر ہر بھگت بنی پرب گیری
0: مہاراج کہندے واہگرو دے نام دی بھگتی دی اوستھا بنی ہوئی ہے گرو کے سکھاں دی
1: سب لوگ ویکھن آیا
0: ہن لوگ ویکھن آندے نے سکھاں نوں سکھی دے وچ درشن ہے گرسکھاں دا درشن نام جپن والیاں دا گرسکھ نام جپدا ہوئے تے کوئی وہ درشن کرے وہ بھی ادھار ہو جاتا ایویں سکھاں دا جتھا جا رہا ہے گرو امرداس جی دے نال تے لوگ درشن کرن آؤندے تے نہال ہوندے ہن
1: جن درس سدگر گرو کیا
0: جنہاں نے سچے پاتشاہ جی دا درشن کیتا اس وقت جس وقت گرو صاحب دا درشن جنہاں نے ستگرو جی دا درشن کیتا درشن کیتا گرو امرداس پاتشاہ جی دا
1: جن آپ ہر میل آیا
0: انہاں نوں آپ ہری نے اپنے چرناں نال ملا لیا پہلی پنکتی تھوڑی جی رہ گئی ہے سب لوگ ویکھن آیا سارے لوگ درشن کرنا آئے گرسکھاں دے تے جنہاں نے گرو امرداس جی دے درشن کیتے انہاں دے ملاپ نراکار نال ہو گیا پرمیشر نال انہاں دی سرتی جڑ گئی ہے
1: تیرتھ ادم ستگرو کیا
0: یہ ادم گنگا تے جان دا گرو صاحب نے کیوں کیتا سی پہلا بھی گئے سی میرے خیال بھی واری گئے سی شاید اتہاس وچ آندا گرو امرداس جی جدوں اجے سکھی وچ نہیں سی آئے پر ادو جانتے سی اپنی بھٹکنا مکاؤن لئی ਇਸ ਵਾਰੀ ਗਏ ਨੇ ਲੋਕਾਂ ਦੀ ਭੜਕਣਾ ਮੁਕਾਉਣ ਵਾਸਤੇ। ਆਪ ਜਦੋਂ ਅੰਦਰ ਨਾਮ ਪ੍ਰਗਟ ਹੋਇਆ, ਇਹ ਤੀਰਥ ਤੇ ਜਾਣ ਦਾ ਉਦਮ ਸਤਿਗੁਰੂ ਨੇ ਕਿਉਂ ਕੀਤਾ ਹੁਣ ਇਹ ਸੁਣਿਓ ਧਿਆਨ ਨਾਲ। ਐਵੇਂ ਨਾ ਆਪਾਂ ਠੀਕ ਹੈ ਸਾਰਿਆਂ ਦਾ ਸਤਿਕਾਰ ਕਰੋ, ਗੁਰੂ ਘਰ ਦੇ ਵਿੱਚ ਹਰ ਇੱਕ ਦੇ ਜਿਹੜਾ ਸੱਚ ਦੇ ਮਾਰਗ ਤੇ ਤੁਰਦਾ ਉਹਦਾ ਸਤਿਕਾਰ ਹੈ, ਪਰ ਗੁਰਸਿੱਖੋ ਖਾਲਸਾ ਕੌਮ ਵੱਖਰੀ ਹੈ। ਸਿੱਖ ਕੌਮ ਦਾ ਆਪਣਾ ਵਜੂਦ ਹੈ, ਸਾਡਾ ਆਪਣਾ ਗੁਰੂ ਹੈ, ਸਾਡਾ ਆਪਣਾ ਪੰਥ ਹੈ, ਸਾਡਾ ਆਪਣਾ ਗੁਰੂ ਗ੍ਰੰਥ ਸਾਹਿਬ ਦੀ ਸਰੂਪ ਨੇ, ਪੰਜ ਕਕਾਰ ਨੇ, ਬਾਣਾ ਹੈ, ਸਾਡੇ ਤਖ਼ਤ ਸਾਹਿਬ ਨੇ, ਸਾਡੇ ਗੁਰੂ ਘਰ ਨੇ, ਸਾਰਾ ਕੁਝ ਲਾਵਾਂ ਸਾਡੀਆਂ ਆਪਣੀਆਂ ਨੇ। ਸਿੱਖੀ ਦਾ ਸਰੂਪ ਵੱਖਰਾ ਹੈ, ਤੇ ਵੱਖਰੇ ਹੋਣ ਦਾ ਮਤਲਬ ਇਹ ਨਹੀਂ ਕੱਢੀਦਾ ਹੁੰਦਾ ਵੀ ਆਪਾਂ ਦੂਜਿਆਂ ਨਾਲ ਨਫ਼ਰਤ ਕਰਨੀ ਹੈ, ਪਰ ਇਹ ਵੀ ਨਹੀਂ ਕੱਢੀਦਾ ਜਿਹੜੇ ਕਹਿੰਦੇ ਸਾਰੇ ਇੱਕੋ ਹੀ ਨੇ। ਜਿਵੇਂ ਹੁਣ ਜੇ ਕੋਈ ਗੱਲ ਕਰਾਂਗੇ ਨਾ, ਕਈ ਕਹਿਣਗੇ ਇਹ ਤਾਂ ਸੌੜੀ ਗੱਲ ਕਰਨ ਡਏ ਹੋ ਤੁਸੀਂ, ਮੱਧ ਮਾਰਗ ਵਿੱਚ ਆ ਜਾਓ। ਜੇ ਸਿੱਖੀ ਨੂੰ ਪਛਾਣਨਾ ਹੈ ਨਾ ਦੇ ਅੱਖਾਂ ਤੇ ਪੱਟੀ ਬੰਨੋ, ਤੇ ਨਾ ਇੰਨੇ ਸਿਆਣੇ ਹੋ ਜਾਓ ਵੀ ਕਦੀ ਗੁਰੂ ਸਾਹਿਬ ਦੇ ਘਰ ਤੇ ਤਰਕ ਕਰਨਾ, ਕਦੀ ਦੁੱਖ ਭੰਜਣੀ ਤੇ ਤਰਕ ਕਰਨਾ, ਕਦੀ ਇਹ ਪੁੱਠੇ ਰਾਹਾਂ ਨੂੰ ਛੱਡ ਦਈਏ। ਨਾ ਇੱਥੇ ਤਰਕ ਚੱਲਦਾ ਹੈ ਤੇ ਨਾ ਅੰਨਾਪਣ ਚੱਲਦਾ ਹੈ, ਇੱਥੇ ਪਿਆਰ ਚੱਲਦਾ ਹੈ, ਪਿਆਰ ਦੇ ਵਿੱਚੋਂ ਗਿਆਨ ਪੈਦਾ ਹੁੰਦਾ। ਕਿਉਂ ਕੀਤਾ? ਗੁਰੂ ਸਾਹਿਬ ਨੇ ਤੀਰਥਾਂ ਵੱਲ ਜਾਣਾ, ਅੱਗੇ ਦੱਸਦੇ ਗਰੀਬ ਨਿਵਾਜ ਗੁਰੂ ਰਾਮਦਾਸ ਜੀ, ਸਭ ਲੋਕ ਉਦਾਹਰਣ ਅਰਥਾ। ਬਾਣੀ ਪੜ੍ਹਨ ਵਾਲੇ ਨੋਟ ਕਰ ਲੈਣ, ਇਹਨੂੰ ਉਦਾਹਰਣ ਨਹੀਂ ਪੜ੍ਹਨਾ, ਇਹਨੂੰ ਉਦਾਹਰਣ ਪੜ੍ਹਨਾ। ਕਿਉਂ ਗਏ ਸਨ, ਕਾਹਦੇ ਵਾਸਤੇ ਗਏ ਸਨ? ਸਭ ਲੋਕ ਉਦਾਹਰਣ ਅਰਥਾ, ਸਾਰੇ ਲੋਕਾਂ ਦਾ ਉਧਾਰ ਕਰਨ ਵਾਸਤੇ ਗੁਰੂ ਗ੍ਰੰਥ ਸਾਹਿਬ ਜੀ ਨੇ ਸਪਸ਼ਟ ਕਰ ਦਿੱਤਾ ਹੈ ਵੀ ਸਿੱਖ ਜਿੱਥੇ ਵੀ ਜਾਂਦਾ ਹੈ ਉਹਨੂੰ ਕਿਤਿਓਂ ਜਾ ਕੇ ਉਧਾਰ ਕਰਵਾਉਣ ਦੀ ਲੋੜ ਨਹੀਂ ਹੈ, ਉਹਦਾ ਉਧਾਰ ਗੁਰੂ ਨਾਨਕ ਦੇ ਘਰੋਂ ਹੀ ਹੁੰਦਾ ਹੈ। ਗੁਰੂ ਸਾਹਿਬ ਨੇ ਜਾ ਕੇ ਦੂਜਿਆਂ ਦਾ ਉਧਾਰ ਕੀਤਾ, ਤੇ ਹੁਣ ਜੇ ਬੰਨ ਕੇ ਦੁਮਾਲੇ ਤੇ ਉੱਥੇ ਦੂਜਿਆਂ ਦੇ ਅੱਗੇ ਸਿਰ ਵਗਾ ਕੇ ਕਹਿੰਦਾ ਫਿਰੇ ਬੰਦਾ ਵੀ ਮਨ ਨਹੀਂ ਟਿਕਦਾ ਜੀ, ਮਨ ਜੇ ਤੇਰਾ ਮਨ ਹਰਿਮੰਦਰ ਸਾਹਿਬ ਗੁਰੂ ਗੋਬਿੰਦ ਸਿੰਘ ਹਜ਼ੂਰ ਸਾਹਿਬ ਤੋਂ ਨਹੀਂ ਟਿਕਿਆ ਤੇ ਹੋਰ ਕਿੰਨੇ ਤੇਰਾ ਮਨ ਟਿਕਾਉਣਾ? ਉਂਝ ਮਿਲੋ, ਉਂਝ ਕੋਈ ਗੱਲ ਨਹੀਂ, ਪਰ ਇਹ ਗਲਤ ਗੱਲ ਹੈ ਸਾਧ ਸੰਗਤ। ਇਸ ਕਰਕੇ ਲੋਕਾਂ ਦਾ ਉਧਾਰ ਕਰਨ ਵਾਸਤੇ ਹੀ ਗੁਰੂ ਅਮਰਦਾਸ ਜੀ ਗਏ ਨੇ। ਅੱਗੇ ਹੋਰ ਬਚਨ ਕਹਿੰਦੇ ਹਨ,
1: ਨਾਰਗ ਪੰਥ ਚੱਲੇ ਗੁਰ ਸਤਿਗੁਰ ਸੰਗ ਸਿੱਖਾ।
0: ਇਸ ਮਾਰਗ ਤੇ ਗੁਰੂ ਕੇ ਸਿੱਖ ਸਤਿਗੁਰੂ ਗੁਰੂ ਅਮਰਦਾਸ ਜੀ ਦੇ ਨਾਲ ਤੁਰੇ ਜਾ ਰਹੇ ਨੇ ਆਨੰਦ ਦੇ ਨਾਲ।
1: ਪ੍ਰਥਮ ਆਏ ਕੁਲ ਖੇਤ ਗੁਰ ਸਤਿਗੁਰ ਬਿਰਧ ਹੋਇਆ।
0: ਸਭ ਤੋਂ ਪਹਿਲਾਂ ਕੁਰਖੇਤ ਕੁਰਕਸ਼ੇਤਰ ਗਏ, ਰਾਹ ਵਿੱਚ ਪੈਂਦਾ ਸੀ, ਤੇ ਇੱਥੇ ਪੁਰਬ, ਇੱਕ ਤੇ ਅਭੀਜ ਦਾ ਪੁਰਬ ਪਹਿਲਾਂ ਦੱਸਿਆ ਨਾ ਤੁਸੀਂ, ਕੱਲ ਸੁਣਿਆ ਹੋਣਾ, ਇਹ ਗੁਰਪੁਰਬ ਹੈ। ਉੱਥੇ ਗੁਰੂ ਗ੍ਰੰਥ ਸਾਹਿਬ ਗੁਰੂ ਰਾਮਦਾਸ ਜੀ ਕਹਿੰਦੇ ਵੀ ਉੱਥੇ ਗੁਰਪੁਰਬ ਹੋ ਗਿਆ, ਗੁਰਪੁਰਬ ਸੀ ਕਿਉਂਕਿ ਸਿੱਖੀ ਆ ਗਈ, ਸੰਗਤ ਆ ਗਈ, ਕੀਰਤਨ ਹੁੰਦਾ, ਕਥਾ ਹੁੰਦੀ ਹੈ, ਉੱਥੇ ਪੁਰਬ ਹੋਇਆ, ਮੇਲਾ ਹੋਇਆ ਸੰਗਤਾਂ ਦਾ।
1: ਖਬਰ ਪਈ ਹੰਸਾਰ ਆਏ ਤ੍ਰੈ ਲੋਆ।
0: ਸਾਰੇ ਪਾਸੇ ਮੇਲੇ ਵਿੱਚ ਖਬਰ ਫੈਲ ਗਈ ਤੇ ਤਿੰਨ ਲੋਕ ਇਕੱਠੇ ਹੋ ਕੇ ਗੁਰੂ ਅਮਰਦਾਸ ਜੀ ਦੇ ਦਰਸ਼ਨ ਕਰਨ ਆਏ ਹਨ ਕੁਰਕਸ਼ੇਤਰ ਵਿੱਚ।
1: ਦੇਖਣ ਆਏ ਤਿੰਨ ਲੋਕ ਸੁਰ ਨਰ ਮਨ ਜਨ ਸਭ ਆਇਆ।
0: ਇਹ ਜਿਹੜੇ ਸੁਰ ਨਰ ਦੇਵਤੇ ਮਨੁੱਖ ਇਤਿਆਦਿਕ ਸਾਰੀ ਤਰ੍ਹਾਂ ਦੇ ਲੋਕ ਉਸ ਥਾਂ ਤੇ ਬੜੀ ਭਾਵਨਾ ਦੇ ਨਾਲ ਦਰਸ਼ਨ ਕਰਨ ਆਏ ਹਨ।
1: ਜਿਨ ਪਰਸਿਆ ਗੁਰ ਸਤਿਗੁਰੂ ਪੂਰਾ ਤਿੰਨ ਕੇ ਕਿਲੇਖ ਨਾਸ ਗਵਾਇਆ।
0: ਜਿਨ੍ਹਾਂ ਨੇ ਗੁਰੂ ਅਮਰਦਾਸ ਜੀ ਦੇ ਦਰਸ਼ਨ ਪਰਸੇ ਨੇ ਉਹਨਾਂ ਦੀ ਜ਼ਿੰਦਗੀ ਦੇ ਵਿੱਚੋਂ ਕਿਲੇਖ ਪਾਪ ਉੱਥੇ ਸਾਰੇ ਖਤਮ ਹੋ ਗਏ। ਹੁਣ ਬਾਣੀ ਤੇ ਕਹਿ ਰਹੀ ਵੀ ਗੁਰੂ ਅਮਰਦਾਸ ਜੀ ਦੇ ਦਰਸ਼ਨਾਂ ਨਾਲ ਕਿਲੇਖ ਨਾਸ ਹੋ ਗਏ। ਤੇ ਆਪਾਂ ਕਹੀਏ ਵੀ ਗੁਰੂ ਅਮਰਦਾਸ ਜੀ ਤੀਰਥ ਨਹਾਉਣ ਗਏ ਸੀ, ਫਰਕ ਪੈ ਗਿਆ ਨਾ ਗੁਰਬਾਣੀ ਦੇ ਵਿੱਚ। ਇਹ ਲੋੜ ਹੈ ਸਮੇਂ ਦੀ, ਅੱਜ ਸਿੱਖੀ ਸਿਧਾਂਤ ਨੂੰ ਸਪਸ਼ਟ ਕਰਨਾ ਅੱਜ ਦੇ ਸਮੇਂ ਵਿੱਚ ਬਹੁਤ ਜ਼ਰੂਰੀ ਹੋ ਗਿਆ, ਕਿਉਂਕਿ ਸਿਧਾਂਤ ਖਿਲਰ ਗਿਆ ਬਹੁਤ ਸਾਰਾ, ਹਰ ਇੱਕ ਬੰਦਾ ਆਪਣੇ ਹਿਸਾਬ ਨਾਲ ਕੰਮ ਕਰੇਗਾ। ਇੱਕ ਸਿਧਾਂਤ ਹੁੰਦਾ ਤੇ ਇੱਕ ਸਿਧਾਂਤ ਨੂੰ ਸਿੱਧ ਕਰਨ ਵਾਲਾ ਐਗਜ਼ੈਂਪਲ ਹੁੰਦਾ, ਉਦਾਹਰਣ ਹੁੰਦੀ ਹੈ ਜਿਹਦੇ ਨਾਲ ਉਸ ਸਿਧਾਂਤ ਨੂੰ ਸਪਸ਼ਟ ਕੀਤਾ ਜਾਂਦਾ, ਇੱਕ ਦ੍ਰਿਸ਼ਟੀ ਹੁੰਦੀ ਹੈ। ਜਿਵੇਂ ਗੁਰੂ ਗ੍ਰੰਥ ਸਾਹਿਬ ਨੂੰ ਤੁਸੀਂ ਸਿੱਧ ਕਰਨਾ ਹੋਵੇ ਵੀ ਇਹਦੇ ਅਰਥ ਕੀ ਨੇ ਤੇ ਤੁਹਾਨੂੰ ਭੱਟਾ ਨੂੰ ਪੜ੍ਹਨਾ ਪਏਗਾ ਤੇ ਭਾਈ ਗੁਰਦਾਸ ਜੀ ਨੂੰ ਪੜ੍ਹਨਾ ਪਏਗਾ। ਜੇ ਤੁਸੀਂ ਪੱਛਮ ਦੇ ਵਿਦਵਾਨਾਂ ਨੂੰ ਪੜ੍ਹ ਕੇ ਗੁਰੂ ਗ੍ਰੰਥ ਸਾਹਿਬ ਦੇ ਅਰਥ ਕੀਤੇ, ਅਰਥ ਗਲਤ ਹੋ ਜਾਣਗੇ, ਲੱਗੇਗਾ ਵੀ ਬੜੇ ਸਹੀ ਨੇ ਅਰਥ। ਹਰ ਇੱਕ ਚੀਜ਼ ਦਾ ਇੱਕ ਐਗਜ਼ੈਂਪਲ ਹੁੰਦਾ, ਉਹਦੇ ਆਧਾਰ ਤੇ ਉਹਦੇ ਅਰਥ ਕੀਤੇ ਜਾਂਦੇ ਨੇ। ਇਸ ਕਰਕੇ ਸਾਰੇ ਜਿਹੜੇ ਆਏ ਸੀ ਉਹਨਾਂ ਦਾ ਉਧਾਰ ਹੋਇਆ ਗੁਰੂ ਅਮਰਦਾਸ ਜੀ ਦੇ ਦਰਸ਼ਨ ਕਰਕੇ ਕੁਰੂਕਸ਼ੇਤਰ ਵਿੱਚ।
1: ਜੋ ਗੁਰੂ ਦਵਿੰਦਰ ਸੰਨਿਆਸੀ ਖੱਟ ਦਰਸ਼ਨ ਕਰ ਗਏ ਗੋਸ਼ਟ ਢੋਆ।
0: ਬੜੀ ਕੀਮਤੀ ਗੱਲ ਕਹੀ ਗੁਰੂ ਰਾਮਦਾਸ ਜੀ ਨੇ। ਇਹਦੇ ਵਿੱਚ ਜੋਗੀ ਵੀ ਆਏ, ਦਿਗੰਬਰ ਵੀ ਆਏ। ਦਿਗੰਬਰ ਦਾ ਉੱਥੇ ਜਿਨ੍ਹਾਂ ਨੇ ਕੱਪੜੇ ਨਹੀਂ ਸੀ ਪਾਏ ਹੋਏ, ਨਾਗੇ। ਤੇ ਇਹ ਸਾਰੇ ਜਿਹੜੇ ਨੇ ਸੰਨਿਆਸੀ ਤੇ 6 ਭੇਖਾਂ ਦੇ ਸਾਧੂ ਵੀ ਆਏ ਤੇ ਕੀ ਕਰਕੇ

ਦਾ ਬਹੁਤ ਧੰਨਵਾਦ, ਸਾਰੇ ਪ੍ਰਬੰਧਕ ਸਿੰਘ ਸਾਹਿਬਾਨਾਂ ਦਾ, ਸਾਰਿਆਂ ਦਾ ਬਹੁਤ ਧੰਨਵਾਦ। ਸਤਿਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਸ਼ੁਕਰਾਨਾ। ਖੀਰਲੀਆਂ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ ਜੀ।

0: ਕੈਲਗਰੀਚ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ 102.7 FM ਜਿੱਥੇ 24 ਘੰਟੇ 7 ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6667 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪਰਮਜੀਤ ਪਲਾਹਾ ਡਿਜਰਡਿਨ ਇੰਸ਼ੋਰੈਂਸ ਏਜੰਟ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ।
1: ਇਹਨਾਂ ਤੋਂ ਕਿਸੇ ਤਰ੍ਹਾਂ ਦੀ ਇੰਸ਼ੋਰੈਂਸ ਜਿਵੇਂ ਲਾਈਫ, ਡਿਸੇਬਿਲਿਟੀ, ਆਟੋ, ਹੋਮ, ਮੋਟਰਬਾਈਕ, ਬੋਟ ਅਤੇ ਹੋਰ ਬਿਜ਼ਨਸ ਇੰਸ਼ੋਰੈਂਸ ਬਾਰੇ ਜਾਣਕਾਰੀ ਲੈਣ ਲਈ ਤੁਸੀਂ ਪਰਮਜੀਤ ਪਲਾਹਾ ਜੀ ਨੂੰ 403-554-4444
0: ਯਾਨੀ 403-554-4444 ਤੇ ਸੰਪਰਕ ਕਰ ਸਕਦੇ ਹੋ। ਪਰਮਜੀਤ ਪਲਾਹਾ ਜੀ ਦੇ ਆਫਿਸ ਦਾ ਪਤਾ ਹੈ ਯੂਨਿਟ ਨੰਬਰ 210 23 32nd Avenue North East ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਬਿਲਡਿੰਗ ਐਂਡ ਸਪਲਾਈਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਡਰਾਈ ਵਾਲ, ਰੂਫਿੰਗ, ਇਨਸੂਲੇਸ਼ਨ ਦੇ ਨਾਲ ਨਾਲ ਕਿਸੇ ਵੀ ਪ੍ਰਕਾਰ ਦੇ ਕਸਟਮ ਮੈਟਲ, ਮਿਟਨ ਸਾਈਡਿੰਗ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਅੱਜ ਹੀ ਨਿਰਵੈਰ ਜੋਹਲ ਜੀ ਨੂੰ 403-690-8700 ਯਾਨੀ 403-690-8700 ਜਾਂ ਫਿਰ ਭਜਨ ਸਿੰਘ ਜੋਹਲ ਜੀ ਨੂੰ 403-561-0227 ਯਾਨੀ 403-561-0227 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਬਿਲਡਿੰਗ ਐਂਡ ਸਪਲਾਈਜ਼ ਲਿਮਿਟਿਡ ਦੇ ਆਫਿਸ ਦਾ ਪਤਾ ਹੈ ਯੂਨਿਟ ਨੰਬਰ 4612 6th ਸਟਰੀਟ ਨਾਰਥ ਈਸਟ ਕੈਲਗਰੀ।
2: ਸਤ ਸਾਹਿਬ, ਕਿਆ ਆਪ ਆਪਣੇ ਜੀਵਨ ਮੇਂ ਸੁਖ, ਸ਼ਾਂਤੀ ਔਰ ਸਮਾਧਾਨ ਚਾਹਤੇ ਹੈਂ? ਕਿਆ ਆਪ ਨਸ਼ਾ, ਪਾਰਿਵਾਰਿਕ ਕਲਹ ਔਰ ਜੀਵਨ ਕੀ ਪਰੇਸ਼ਾਨੀਓਂ ਸੇ ਮੁਕਤੀ ਪਾਨਾ ਚਾਹਤੇ ਹੈਂ? ਤੋ ਅਵਸ਼ਯ ਪੜ੍ਹੇਂ ਜਗਤ ਗੁਰੂ ਤਤਵਦਰਸ਼ੀ ਸੰਤ ਰਾਮਪਾਲ ਜੀ ਮਹਾਰਾਜ ਦੁਆਰਾ ਲਿਖਿਤ ਅਨਮੋਲ ਪੁਸਤਕੇ ਗਿਆਨ ਗੰਗਾ, ਜੀਨੇ ਕੀ ਰਾਹ ਵ ਗੀਤਾ ਤੇਰਾ ਗਿਆਨ ਅੰਮ੍ਰਿਤ। ਯੇ ਸਭੀ ਪੁਸਤਕੇ ਪੰਜਾਬੀ, ਉਰਦੂ, ਮਰਾਠੀ ਵ ਅਨਯ ਭਾਸ਼ਾਓਂ ਮੇਂ ਭੀ ਉਪਲਬਧ ਹੈ। ਯੇ ਪੁਸਤਕੇ ਪੂਰਨ ਪਰਮਾਤਮਾ, ਸੱਚੀ ਭਗਤੀ ਵਿਧੀ ਔਰ ਮੋਕਸ਼ ਕਾ ਮਾਰਗ ਸਰਲ ਭਾਸ਼ਾ ਮੇਂ ਸਮਝਾਤੀ ਹੈ। ਲਾਖੋਂ ਲੋਗੋਂ ਨੇ ਇਨਹੇ ਪੜ੍ਹਕਰ ਆਪਣੇ ਜੀਵਨ ਮੇਂ ਸਕਾਰਾਤਮਕ ਬਦਲਾਵ ਪਾਇਆ ਹੈ। ਕਨਾਡਾ ਮੇਂ ਯੇ ਪੁਸਤਕੇ ਬਿਲਕੁਲ ਨਿਃਸ਼ੁਲਕ ਮੰਗਵਾਨੇ ਕੇ ਲੀਏ ਆਜ ਹੀ ਹਮਾਰੀ ਵੈਬਸਾਈਟ jagatgururampalji.org ਪਰ ਜਾਏ ਯਾ 3065818061 ਪਰ ਸੰਪਰਕ ਕਰੇਂ।
0: ਪੰਜਾਬੀ ਰੇਡੀਓ 102.7 FM ਤੇ ਪ੍ਰਸਾਰਿਤ ਹੋਣ ਵਾਲੇ ਪ੍ਰੋਗਰਾਮਾਂ ਤੇ ਜੋ ਵੀ ਵਿਚਾਰ ਪੇਸ਼ ਕੀਤੇ ਜਾਂਦੇ ਨੇ ਉਹ ਉਹਨਾਂ ਵਿਦਵਾਨਾਂ ਦੇ ਆਪਣੇ ਵਿਚਾਰ ਨੇ। ਰੇਡੀਓ ਅਦਾਰਾ 102.7 FM ਇਹਨਾਂ ਦੇ ਨਾਲ ਸਹਿਮਤ ਹੋਵੇ ਇਹ ਲਾਜ਼ਮੀ ਨਹੀਂ।

ਪ੍ਰੋਗਰਾਮ ਦਾ ਇਹ ਹਿੱਸਾ ਇੰਟਰਨੈਸ਼ਨਲ ਐਜੂਕੇਸ਼ਨ ਐਂਡ ਇੰਪਲੋਇਮੈਂਟ ਲਿਮਿਟਿਡ ਦੇ ਸਹਿਯੋਗ ਨਾਲ ਤੁਹਾਡੇ ਤੱਕ ਪਹੁੰਚਾਇਆ ਜਾ ਰਿਹਾ ਹੈ। ਜੇ ਕੋਈ ਤੁਹਾਡਾ ਰਿਸ਼ਤੇਦਾਰ ਕੈਨੇਡਾ ਵਿੱਚ ਪੜ੍ਹਨ ਲਈ ਆਉਣਾ ਚਾਹੁੰਦਾ ਹੈ ਜਾਂ ਤੁਸੀਂ ਕੈਨੇਡਾ ਵਿੱਚ ਰਹਿੰਦੇ ਹੋ ਤੇ ਕਿਸੇ ਵੀ ਕਾਲਜ ਵਿੱਚ ਪੜ੍ਹਨ ਲਈ ਐਡਮਿਸ਼ਨ ਲੈਣੀ ਚਾਹੁੰਦੇ ਹੋ ਤਾਂ ਇਸ ਦੀ ਜਾਣਕਾਰੀ ਲਈ ਕਾਲ ਕਰੋ ਬੌਬੀ ਡੌਡ ਐਟ 403-561-9811 403-561-9811। ਸਾਡਾ ਪਤਾ ਹੈ ਇੰਟਰਨੈਸ਼ਨਲ ਐਜੂਕੇਸ਼ਨ 1130-4818 ਵੈਸਟ ਵਿੰਡਸ ਡਰਾਈਵ ਨਾਰਥ ਈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਕਿਸੇ ਵੀ ਤਰ੍ਹਾਂ ਦੀ ਸਾਈਡਿੰਗ, ਰੂਫਿੰਗ, ਸੌਫਟ ਫੇਸ਼ੀਆ, ਜੇਮਸ ਹਾਰਡੀ, ਈਵ ਸਟ੍ਰੌਫ ਅਤੇ ਸਮਾਰਟ ਬੋਰਡ ਦੇ ਕੰਮ ਕਰਾਉਣ ਦੀ ਜਾਣਕਾਰੀ ਲਈ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਨੂੰ ਕਾਲ ਕਰ ਸਕਦੇ ਹੋ 403-710-0007 403-710-0007।

0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ YYC ਹੋਮ ਕੇਅਰ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ ਕਿਸੇ ਵੀ ਉਮਰ ਤੋਂ ਲੈ ਕੇ ਬਜ਼ੁਰਗਾਂ ਤੱਕ ਦੀ ਘਰ ਵਿੱਚ ਰਹਿ ਕੇ ਸੰਭਾਲ ਕਰਦੇ ਨੇ। ਇਹਨਾਂ ਦੇ ਐਕਸਪੀਰੀਅੰਸਡ ਪੰਜਾਬੀ ਕੇਅਰ ਗਿਵਰਸ ਡੇਲੀ ਐਕਟੀਵਿਟੀਜ਼ ਜਿਵੇਂ ਨਵਾਉਣਾ, ਦਵਾਈ ਦੇਣਾ, ਅਪਾਇੰਟਮੈਂਟਸ ਤੇ ਲੈ ਕੇ ਜਾਣਾ ਜਾਂ ਸਫਾਈ ਵਿੱਚ ਮਦਦ ਕਰਦੇ ਨੇ। ਤੁਹਾਨੂੰ ਜੇਬ ਵਿੱਚੋਂ ਕੋਈ ਵੀ ਖਰਚਾ ਨਹੀਂ ਆਏਗਾ, ਇਹ ਸਿੱਧਾ ਸਰਕਾਰ ਨੂੰ ਬਿੱਲ ਕਰਦੇ ਨੇ। ਹੋਰ ਜਾਣਕਾਰੀ ਲਈ ਕਾਲ ਕਰੋ 825-760-0983, 825-760-0983।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਕੈਸਡੀ ਹੇ ਇੰਜਰੀ ਲਾ ਤੋਂ ਤਾਰਾ ਕੈਸਡੀ ਜੀ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਮੋਟਰ ਵਹੀਕਲ ਐਕਸੀਡੈਂਟ ਇੰਜਰੀ ਕਲੇਮ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਤਾਰਾ ਕੈਸਡੀ ਜੀ ਨੂੰ 403-770-1099 ਯਾਨੀ 403-777-1099 ਤੇ ਸੰਪਰਕ ਕਰ ਸਕਦੇ ਹੋ। ਕੈਸਡੀ ਹੇ ਇੰਜਰੀ ਲਾ ਦਾ ਪਤਾ ਹੈ, ਯੂਨਿਟ ਨੰਬਰ 1507, 14 ਐਵੇਨਿਊ ਸਾਊਥ ਵੈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੰਘ ਸਿੱਧੂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਲਾਈਫ ਇੰਸ਼ੋਰੈਂਸ ਜਾਂ ਵਿਜ਼ਿਟਰ ਇੰਸ਼ੋਰੈਂਸ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਹਰਪਿੰਦਰ ਸਿੱਧੂ ਜੀ ਨੂੰ 403-404-3500 ਯਾਨੀ 403-404-3500 ਤੇ ਸੰਪਰਕ ਕਰ ਸਕਦੇ ਹੋ। ਪੰਜਾਬ ਇੰਸ਼ੋਰੈਂਸ ਤੋਂ ਹਰਪਿੰਦਰ ਸਿੰਘ ਸਿੱਧੂ।

0: प्रोग्राम दा ए हिस्सा तुहाडे तक कैसिडी हे इंजरी लॉ तों तारा कैसिडी जी दे सहयोग नाल पहुंचाया जा रहा है। इन्हां तों किसी भी तरह दे मोटर व्हीकल एक्सीडेंट इंजरी क्लेम बारे कोई भी जानकारी लैण लई तुसी तारा कैसिडी जी नूं 403-770-1099 यानी 403-777-1099 ते संपर्क कर सकते हो। कैसिडी हे इंजरी ला दा पता है यूनिट नंबर 1507 14 एवेन्यू साउथ वेस्ट कैलगरी।
1: प्रोग्राम दा ए हिस्सा तुहाडे तक रासा प्लेडियम दे सहयोग नाल पहुंचाया जा रहा है। फैमिली डिनर, केटरिंग, स्मॉल बर्थडे पार्टीज अते होर जानकारी लई कॉल करो 403-454-0347 403-454-0347 रासा प्लेडियम दा पता है 202 17th Avenue साउथ ईस्ट कैलगरी नियर स्टैम्पेड ग्राउंड।
0: ਇਹ ਪ੍ਰੋਗਰਾਮ ਤੁਹਾਡੇ ਤੱਕ ਸਾਂਝਾ ਪੰਜਾਬ ਗ੍ਰੋਸਰੀ ਸਟੋਰ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਸਾਂਝਾ ਪੰਜਾਬ ਗ੍ਰੋਸਰੀ ਸਟੋਰ ਆਪਣੀਆਂ ਤਿੰਨਾਂ ਲੋਕੇਸ਼ਨਸ ਤੋਂ ਹਫ਼ਤੇ ਦੇ 7 ਦਿਨ ਸੇਵਾ ਪ੍ਰਦਾਨ ਕਰਦੇ ਨੇ। ਇਹਨਾਂ ਦੀ ਪਹਿਲੀ ਲੋਕੇਸ਼ਨ ਦਾ ਫੋਨ ਨੰਬਰ ਹੈ 403-266-5200। ਇਹਨਾਂ ਦੀ ਦੂਜੀ ਲੋਕੇਸ਼ਨ ਦਾ ਪਤਾ ਹੈ 7171-80 Avenue ਨਾਰਥ ਈਸਟ ਕੈਲਗਰੀ। ਸਾਂਝਾ ਪੰਜਾਬ ਦੀ ਤੀਜੀ ਨਵੀਂ ਲੋਕੇਸ਼ਨ ਦਾ ਪਤਾ ਹੈ ਯੂਨਿਟ ਨੰਬਰ 570-65 ਫੈਲਕਨ ਬ੍ਰਿਜ ਬੁਲੇਵਰਡ ਨਾਰਥ ਈਸਟ ਕੈਲਗਰੀ। ਸਾਂਝਾ ਪੰਜਾਬ ਗ੍ਰੋਸਰੀ ਸਟੋਰ ਕੈਲਗਰੀ।

0: ਵਾਹਿਗੁਰੂ ਜੀ ਕੀ ਫਤਿਹ, ਵਾਹਿਗੁਰੂ ਜੀ ਕੀ ਫਤਿਹ।
1: ਆਸਾ ਮਹੱਲਾ ਪਹਿਲਾ, ਸੁਣ ਵੱਡਾ ਆਖੇ ਸਭ ਕੋਏ, ਕੇ ਵੱਡ ਵੱਡਾ ਡੀਠਾ ਹੋਏ। ਕੀਮਤ ਪਾਏ ਨਾ ਕਹਿਆ ਜਾਏ, ਕਹਿਣ ਵਾਲੇ ਤੇਰੇ ਰਹੇ ਸਮਾਏ। ਵੱਡੇ ਮੇਰੇ ਸਾਹਿਬਾ, ਗਹਿਰ ਗੰਭੀਰਾ ਗੁਣੀ ਗਹੀਰਾ। ਕੋਈ ਨਾ ਜਾਣੈ ਤੇਰਾ ਕੀਤਾ, ਕੇ ਵੱਡ ਚੀਰਾ ਰਹਾਓ। ਸਭ ਸੁਰਤੀ ਮਿਲੇ ਸੁਰਤ।

ਰਾਗ ਆਸਾ ਮਹੱਲਾ ਚੌਥਾ ਸੋ ਪੁਰਖ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰ ਅਗਮਾ ਅਗਮ ਅਪਾਰਾ ਸਭ ਧਿਆਵਹਿ ਸਭ ਧਿਆਵਹਿ ਤੁਧ ਜੀ ਹਰ ਸੱਚੇ ਸਿਰਜਣਹਾਰਾ ਸਭ ਜੀਅ ਤੁਮਾਰੇ ਜੀ ਤੂੰ ਜੀਆ ਕਾ ਦਾਤਾਰਾ ਹਰ ਧਿਆਵਹੁ ਸੰਤਹੁ ਜੀ ਸਭ ਦੁਖ ਵਿਸਾਰਣ ਹਾਰਾ ਹਰਿ ਆਪੇ ਠਾਕੁਰ ਹਰਿ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂੰ ਘਟ ਘਟ ਅੰਤਰ ਸਰਬ ਨਿਰੰਤਰ ਜੀ ਹਰ ਏਕੋ ਪੁਰਖ ਸਮਾਣਾ ਇੱਕ ਦਾਤੇ ਇੱਕ ਭੇਖਾਰੀ ਜੀ ਸਭ ਤੇਰੇ ਚੋਜ ਵਿਡਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਉ ਤੁਧ ਬਿਨ ਅਵਰ ਨ ਜਾਣਾ ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਿਆ ਗੁਣ ਆਖ ਵਖਾਣਾ ਜੋ ਸੇਵਹਿ ਤੁਧ ਜੀ ਜਨ ਨਾਨਕ ਤਿਨ ਕੁਰਬਾਣਾ ਹਰ ਧਿਆਵਹਿ ਹਰ ਧਿਆਵਹਿ ਤੁਧ ਜੀ ਸੇ ਜਨ ਜੁਗ ਮਹਿ ਸੁਖ ਵਾਸੀ ਸੇ ਮੁਕਤ ਭਏ ਜਿਨ ਹਰ ਧਿਆਇਆ ਜੀ ਤਿਨ ਤੂਟੀ ਜਮ ਕੀ ਫਾਸੀ ਜਿਨ ਹਰ ਨਿਰਭਉ ਧਿਆਇਆ ਜੀ ਤਿਨ ਕਾ ਭਉ ਸਭ ਗਵਾਸੀ ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇ ਧਨ ਜਿਨ ਹਰ ਧਿਆਇਆ ਜੀ ਜਨ ਨਾਨਕ ਤਿਨ ਬਲ ਜਾਸੀ ਤੇਰੀ ਭਗਤ ਭੰਡਾਰ ਜੀ ਭਰੇ ਬੇਅੰਤ ਬੇਅੰਤਾ ਤੇਰੇ ਭਗਤ ਸਲਾਹਨ ਤੁਧ ਜੀ ਹਰ ਅਨੇਕ ਅਨੰਤਾ ਤੇਰੀ ਅਨਿਕ ਕ੍ਰਹਿ ਹਰ ਪੂਜਾ ਜੀ ਤਪ ਤਾਪਹਿ ਜਪਹਿ ਬੇਅੰਤਾ ਤੇਰੇ ਅਨੇਕ ਪੜ੍ਹੈ ਬਹੁ ਸਿਮਰਤ ਸਾਸਤ ਜੀ ਕਰ ਕਿਰਿਆ ਖਟ ਕਰਮ ਕਰੰਤਾ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵਹਿ ਮੇਰੇ ਹਰ ਭਗਵੰਤਾ ਤੂੰ ਆਦਿ ਪੁਰਖ ਅਪਰੰਪਰ ਕਰਤਾ ਜੀ ਤੁਧ ਜੇ ਵਾਡ ਅਵਰ ਨ ਕੋਈ ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨਿਹਚਲ ਕਰਤਾ ਸੋਈ ਤੁਧ ਆਪੇ ਭਾਵੈ ਸੋਈ ਵਰਤੈ ਜੀ ਤੂੰ ਆਪੇ ਕਰਹਿ ਸੋ ਹੋਈ ਤੁਧ ਆਪੇ ਸ੍ਰਿਸ਼ਟ ਸਭ ਉਪਾਈ ਜੀ ਤੁਧ ਆਪੇ ਸਿਰਜ ਸਭ ਗੋਈ ਜਨ ਨਾਨਕ ਗੁਣ ਗਾਵੈ ਕਰਤੇ ਕੇ ਜੀ ਜੋ ਸਭ ਸਹਿ ਕਾ ਜਾਣ ਹੋਈ ਆਸਾ ਮਹੱਲਾ ਚੌਥਾ ਤੂੰ ਕਰਤਾ ਸਚਿਆਰ ਮੈਡਾ ਸਾਈ ਜੋ ਤਉ ਭਾਵੈ ਸੋਈ ਥੀਸੀ ਜੋ ਤੂੰ ਦੇਹ ਸੋਈ ਹਉ ਪਾਈ ਰਹਾਉ ਸਭ ਤੇਰੀ ਤੂੰ ਸਭ ਨੀ ਧਿਆਇਆ ਜਿਸ ਨੂੰ ਕਿਰਪਾ ਕਰਹਿ ਤਿਨ ਨਾਮ ਰਤਨ ਪਾਇਆ ਗੁਰਮੁਖ ਲਾਦਾ ਮਨਮੁਖ ਗਵਾਇਆ ਤੁਧ ਆਪ ਵਿਛੋੜਿਆ ਆਪ ਮਿਲਾਇਆ ਤੂੰ ਦਰੀਆ ਸਭ ਤੁਝ ਹੀ ਮਾਹੇ ਤੁਝ ਬਿਨ ਦੂਜਾ ਕੋਈ ਨਾਹੇ ਜੀ ਅਜੰਤ ਸਭ ਤੇਰਾ ਖੇਲ ਵਿਜੋਗ ਮਿਲ ਵਿਛੁੜਿਆ ਸੰਜੋਗੀ ਮੇਲ ਜਿਸ ਨੂੰ ਤੂੰ ਜਾਣਾ ਇਹ ਸੋਈ ਜਨ ਜਾਣੈ ਹਰ ਗੁਣ ਸਦ ਹੀ ਆਖ ਵਖਾਣੈ ਜਿਨ ਹਰ ਸੇਵਿਆ ਤਿਨ ਸੁਖ ਪਾਇਆ ਸਹਿਜੇ ਹੀ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ ਤੁਧ ਬਿਨ ਦੂਜਾ ਅਵਰ ਨ ਕੋਏ ਤੂੰ ਕਰ ਕਰ ਵੇਖਹਿ ਜਾਣਹਿ ਸੋਏ
जन नानक गुरमुख प्रगट होए। आसा महला पहला तित सरवरड़ै पई ले निवासा, पाणी पावक तिन है किया। पंक जो मोह पग नहीं चालै, हम देखा तह डूबी आले। मन एक न चेत समूढ़ मना, हर बिसरत तेरे गुण गलिया। रहाओ ना हो जति सती नहीं पढ़िया, मूर्ख मुगदा जन्म पया। प्रणवत नानक तिन की सरणा, जिन तू नाहीं विसरिया। आसा महला पंजवा पई परापत मानुख देहुरिया, गोबिंद मिलन की एह तेरी बरिया। अवर काज तेरा कितै नकाम, मिल साध संगत भज केवल नाम। सरंजाम लाग भव जल तरन कै, जन्म वृथा जात रंग माया कै। रहाओ जप

उत्तरे सगल विसूरे दुख रोग संताप उत्तरे

ਮੁੰਦਾਵਣੀ ਮਹੱਲਾ ਪੰਜਵਾ। ਥਾਲ ਵਿੱਚ ਤਿੰਨ ਵਸਤੂ ਪਈਓ, ਸਤ ਸੰਤੋਖ ਵਿਚਾਰੋ। ਅੰਮ੍ਰਿਤ ਨਾਮ ਠਾਕੁਰ ਕਾ ਪਇਓ, ਜਿਸ ਕਾ ਸਭ ਆਧਾਰੋ। ਜੇ ਕੋ ਖਾਵੈ ਜੇ ਕੋ ਪੁੰਚੈ, ਤਿਸ ਕਾ ਹੋਏ ਉਧਾਰੋ। ਇਹ ਵਸਤ ਤਜੀ ਨਹਿ ਜਾਈ, ਨਿਤ ਨਿਤ ਰੱਖ ਉਰ ਧਾਰੋ। ਤਮ ਸੰਸਾਰ ਚਰਨ ਲਗ ਤਰੀਐ, ਸਭ ਨਾਨਕ ਬ੍ਰਹਮ ਪਸਾਰੋ। ਸਲੋਕ

ਬੋਲੋ ਜੀ ਵਾਹਿਗੁਰੂ। ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ ਵਾਰ, ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ। ਰਾਮਦਾਸ ਹੋਈ ਸਹਾਏ ਅਰਜਨ ਹਰ ਗੋਬਿੰਦ ਨਾ। ਸਿਮਰੋ ਸ਼੍ਰੀ ਹਰਿ ਰਾਏ, ਸ਼੍ਰੀ ਹਰਿ ਕ੍ਰਿਸ਼ਨ ਤੇ ਆਈਐ, ਜਿਸ ਡਿੱਠੇ ਸਭ ਦੁੱਖ ਜਾਏ। ਤੇਗ ਬਹਾਦਰ ਸਿਮਰਿਐ ਘਰ ਨਾਉ ਨਿਧ ਆਵੈ ਧਾਏ। ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ, ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ। ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ। ਦੀਦਾਰ

ਪੀਆ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅੰਡਿਠ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ

ਜਾਮ ਲਚਾਈ ਕਰ ਭਾਗਾ ਪ੍ਰਭ ਜੀ ਤੂੰ ਮੇਰੋ ਸੁਖ ਦਾਤਾ ਬੰਧਨ ਕਾਟ ਕਰੇ ਮਨ ਨਿਰਮਲ ਪੂਰਨ ਪੁਰਖ ਵਿਧਾਤਾ ਨਾਨਕ ਪ੍ਰਭ ਅਵਿਨਾਸੀ ਤਾ ਕੀ ਸੇਵ ਨ ਬਿਰਥੀ ਜਾਸੀ ਆਨੰਦ ਕਰਹਿ ਤੇਰੇ ਦਾਸਾ ਜਪ ਪੂਰਨ ਹੋਈ ਆਸਾ ਗੁਰਮੁਖ ਮਾਰਗ ਆਖੀਐ ਗੁਰ

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਬਸੰਤ ਸਵਰਗ ਲੋਕਹਿ ਜਿਤ ਤੇ ਪ੍ਰਿਥਵੀ ਨਵ ਖੰਡਣ ਹੈ। ਬਿਸਰੰਤ ਹਰ ਗੋਪਾਲ ਨਾਨਕ ਤੇ ਪ੍ਰਾਣੀ ਉਦਿਆਨ ਭਰਮਣ ਹੈ। ਬਸੰਤ ਸਵਰਗ ਲੋਕਹਿ ਜਿਤ ਤੇ ਪ੍ਰਿਥਵੀ ਨਵ ਖੰਡਣ ਹੈ। ਬਿਸਰੰਤ ਹਰ ਗੋਪਾਲ ਹੈ ਨਾਨਕ ਤੇ ਪ੍ਰਾਣੀ ਉਦਿਆਨ ਭਰਮਣ ਹੈ। ਕੌਤਕ ਕੋਡ ਤਮਾਸਿਆ ਚਿੱਤ ਨ ਆਵਸਨਾਓ।